नमस्कार, FM बैंड 102.7 MHz ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ FM ਰੇਨਬੋ ਚੈਨਲ ਹੈ। ਅੱਜ ਸ਼ੱਕ ਸੰਵਤ 1947 ਦੇ ਜੇਸ਼ਠ ਮਹੀਨੇ ਦੀ 26 ਤਰੀਕ, ਤਦ ਅਨੁਸਾਰ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 3 ਤਰੀਕ ਹੈ, ਜੂਨ ਮਹੀਨੇ ਦੀ 16 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। FM ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਐਫਐਮ ਰੇਨਬੋ 102.7 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਲੋ ਹੁਣ ਸੁਣੋ ਸਾਡੀ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੀ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਛੇ ਵੱਜ ਕੇ 5 ਮਿੰਟ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਨ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। 7:02 ਤੇ ਤੁਸੀਂ ਸੁਣੋਗੇ ਸਾਡਾ ਇਨਫੋਰਮੇਟਿਵ ਪਲੱਸ ਐਂਟਰਟੇਨਿੰਗ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। 8:30 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖ਼ਬਰਾਂ। 8:40 ਤੇ ਤੁਹਾਡੀ ਹਾਰਟ ਬੀਟ ਨੂੰ ਐਨਰਜੈਟਿਕ ਬਣਾਏਗਾ ਨੌਨ ਸਟੋਪ ਪੰਜਾਬੀ ਬੀਟਸ ਨਾਲ ਪ੍ਰੋਗਰਾਮ ਅੱਡੀ ਟੱਪਾ। ਬੈਕ ਟੂ ਬੈਕ ਪੰਜਾਬੀ ਗੀਤ ਤੁਹਾਡੇ ਵਾਸਤੇ ਪਲੇਅ ਕੀਤੇ ਜਾਣਗੇ। 9:02 ਤੇ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੁਸੀਂ ਇੰਜੋਏ ਕਰੋਗੇ। 10:02 ਤੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਗੀਤ ਬਹਾਰ ਪ੍ਰੋਗਰਾਮ 'ਚ, ਨਾਲ ਹੀ ਹੋਣਗੀਆਂ ਗੀਤਾਂ ਬਾਰੇ ਕੁਝ ਖਾਸ ਗੱਲਾਂ।

ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ। ਸ਼ਾਮੀ 4 ਵਜੇ ਤੁਸੀਂ ਹਿਮਰਸ ਟੱਚ ਵਿੱਚ ਇੰਜੋਏ ਕਰੋਗੇ ਪ੍ਰੋਗਰਾਮ ਹੈਲੋ ਜਲੰਧਰ। ਸ਼ਾਮ ਨੂੰ 5 ਵਜੇ ਯੁਵਾ ਦੋਸਤਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਯੁਵਾਣੀ ਤੁਸੀਂ ਇੰਜੋਏ ਕਰੋਗੇ। ਤੁਹਾਡੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਏਗਾ, ਜ਼ਿੰਦਗੀ ਨੂੰ ਹੋਰ ਪੋਜ਼ਿਟਿਵ ਬਣਾਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ। ਠੀਕ 6 ਵਜੇ

7:02 ਹਿੰਦੀ ਫਿਲਮਾਂ ਬਾਰੇ ਇੰਟਰਸਟਿੰਗ ਫੈਕਟਸ, ਅਪਡੇਟਸ, ਅਨਟੋਲਡ ਸਟੋਰੀਜ਼ ਤੁਸੀਂ ਸੁਣੋਗੇ ਫਿਲਮੀ ਦੁਨੀਆ ਪ੍ਰੋਗਰਾਮ 'ਚ। 8:02 'ਤੇ ਤੁਸੀਂ ਸੁਣੋਗੇ ਜੀ ਪ੍ਰੋਗਰਾਮ ਇਨਫੋ ਟਾਈਮਸ, ਜਿਹਦੇ ਵਿੱਚ ਕੁਝ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕੀਤੀਆਂ ਜਾਣਗੀਆਂ।

ਇੰਜੋਏ ਕਰੋਗੇ। 10 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮੀ ਗਜ਼ਲ, ਅਤੇ 10:30 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ, ਰੈਟਰੋ ਸੋਲੋ ਫਿਲਮੀ ਸੌਂਗਸ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ 'ਤੇ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 6:05 ਅਤੇ ਕੁਝ ਸੈਕਿੰਡ ਹੋ ਗਏ ਨੇ। ਵੇਲਾ ਹੋ ਗਿਆ ਜੀ ਭਗਤੀ ਰਸ ਦੇ ਪ੍ਰੋਗਰਾਮ ਵੰਦਨਾ ਦਾ।

ਜਦੋਂ ਜ਼ਿੰਦਗੀ ਦੇ ਰਾਹ ਔਖੇ ਲੱਗਣ ਤਾਂ ਯਾਦ ਰੱਖੋ ਵਾਹਿਗੁਰੂ ਰਾਹ ਵੀ ਦਿਖਾਉਂਦਾ ਹੈ ਅਤੇ ਹਿੰਮਤ ਵੀ ਬਖਸ਼ਦਾ ਹੈ। ਬਸ ਸਾਨੂੰ ਉਸ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਦਾ ਨਾਮ ਸਿਰਫ ਬੋਲਣ ਲਈ ਨਹੀਂ ਹੈ, ਮਹਿਸੂਸ ਕਰਨ ਲਈ ਹੁੰਦਾ ਹੈ। ਜਿਸ ਦਿਲ ਵਿੱਚ ਨਾਮ ਵਸਦਾ ਹੈ ਵਾਹਿਗੁਰੂ ਦਾ, ਉੱਥੇ ਫਿਕਰਾਂ ਲਈ ਕੋਈ ਥਾਂ ਹੀ ਨਹੀਂ ਬਚਦੀ।

ਜਿਸ ਘਰ ਵਿੱਚ ਮਾਂ ਸ਼ੇਰਾਵਾਲੀ ਦਾ ਨਾਮ ਗੂੰਜਦਾ ਹੈ ਉਸ ਘਰ ਵਿੱਚ ਖੁਸ਼ੀਆਂ ਆਪ ਰਾਹ ਲੱਭ ਕੇ ਆ ਜਾਂਦੀਆਂ ਨੇ। ਮਾਂ ਸ਼ੇਰਾਵਾਲੀ ਦੇ ਦਰ ਤੇ ਕੋਈ ਖਾਲੀ ਹੱਥ ਨਹੀਂ ਮੁੜਦਾ, ਕੋਈ ਮੁਰਾਦ ਲੈ ਕੇ ਆਉਂਦਾ ਹੈ, ਕੋਈ ਸਕੂਨ ਲੈ ਕੇ ਜਾਂਦਾ ਹੈ। ਆਓ ਲੈਂਦੇ ਆ ਮਾਂ ਸ਼ੇਰਾਵਾਲੀ ਜੀ ਦਾ ਨਾਮ।

ਐਫਐਮ ਬੈਂਡ 102.7 ਤੇ 103.6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸਤਾ ਪ੍ਰੋਗਰਾਮ ਵੰਦਨਾ। ਜਦੋਂ ਸਾਡਾ ਮਨ ਬੇਚੈਨ ਹੁੰਦਾ ਹੈ ਤਾਂ ਦੁਨੀਆਂ ਦੀਆਂ ਗੱਲਾਂ ਨਹੀਂ ਵਾਹਿਗੁਰੂ ਦਾ ਨਾਮ ਸੁਣਨਾ ਚਾਹੀਦਾ ਸਾਨੂੰ। ਸਾਨੂੰ ਉਹ ਸਕੂਨ ਮਿਲਦਾ ਹੈ ਜੋ ਦੁਨੀਆਂ ਦੀ ਕਿਸੇ ਵੀ ਚੀਜ਼ ਵਿੱਚ ਨਹੀਂ ਮਿਲ ਸਕਦਾ। ਵਾਹਿਗੁਰੂ ਦੀ ਬਖਸ਼ਿਸ਼ ਦਾ ਕੋਈ ਹਿਸਾਬ ਨਹੀਂ ਹੁੰਦਾ, ਉਹ ਸਾਨੂੰ ਉਹ ਵੀ ਬਖਸ਼ ਦਿੰਦਾ ਹੈ ਜਿਸ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਦੀ ਅਤੇ 103.6 ਮੈਗਾਹਰਟਸ ਦੀ। ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਸਵੇਰ ਦੀ ਸ਼ੁਰੂਆਤ ਜਦੋਂ ਰੱਬ ਦੇ ਨਾਮ ਤੋਂ ਹੋ ਜਾਂਦੀ ਹੈ ਤਾਂ ਪੂਰਾ ਦਿਨ ਬਹੁਤ ਵਧੀਆ ਜਾਂਦਾ ਹੈ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7 ਵੱਜ ਗਏ ਨੇ। ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ।

ਵਧਾਉਂਦਿਆਂ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ 11 ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਤੇ ਪੈਟਰੋਲ ਦੇ ਡੀਜ਼ਲ ਦਾ ਢੁਕਵਾਂ ਭੰਡਾਰ ਬਰਕਰਾਰ ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਆਯੁਸ਼ ਮੰਤਰੀ ਪ੍ਰਤਾਪ ਰਾਓ ਜਾਦਵਾ ਨੇ ਕਿਹਾ ਹੈ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਰੋਹ ਕੋਲਕਾਤਾ 'ਚ ਹੋਵੇਗਾ।

ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀ ਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਿਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਅਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਰਨ ਕਾਰਨ 8 ਸਾਲਾਂ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਿਹਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ECG ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਤੁਸੀਂ ਟਿਊਨ ਕੀਤਾ ਹੋਇਆ ਐਫਐਮ ਬੈਂਡ ਤੁਸੀਂ ਟਿਊਨ ਕੀਤਾ ਹੋਇਆ ਐਫ ਐਮ ਬੈਂਡ 102.7 ਤੇ 103.6 ਮੈਗਾਹਰਟਜ਼ ਤੇ ਥੋੜ੍ਹੀ ਜਿਹੀ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਦੇ ਨਾ ਕਦੇ ਹੋ ਜਾਂਦਾ ਹੈ ਸਾਡੇ ਨਾਲ ਵੀ ਕਿ ਥੋੜ੍ਹੀ ਜਿਹੀ ਗਲਤੀ ਹੋ ਜਾਂਦੀ ਹੈ ਜਾਂ ਟੈਕਨੀਕਲ ਇਸ਼ੂ ਆ ਜਾਂਦਾ ਹੈ। ਚਲੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਜੀ, ਤੁਸੀਂ ਇੰਜੋਏ ਕਰੋਗੇ ਆਪਣੀ ਦੋਸਤ ਆਰ ਜੇ ਸ਼ਾਹਿਨ ਦੇ ਨਾਲ। ਸਾਡੀ ਸਾਰਿਆਂ ਦੀ ਮਾਰਨਿੰਗ ਤਾਂ ਹੋ ਜਾਂਦੀ ਹੈ ਟਾਈਮ ਸਿਰ, ਲੇਕਿਨ ਉਸਨੂੰ ਗੁੱਡ ਕਿਵੇਂ ਬਣਾਉਣਾ ਇਹ ਸਾਡੇ ਹੱਥਾਂ ਦੇ ਵਿੱਚ ਹੁੰਦਾ। ਜੇ ਹਜੇ ਵੀ ਅਸੀਂ ਆਪਣੇ ਬਿਸਤਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਨਾਲ ਲੇਟੇ ਹੋਏ ਹਾਂ, ਪਏ ਹੋਏ ਹਾਂ, ਜਾਂ ਫਿਰ ਸਾਨੂੰ ਬਹੁਤ ਜ਼ਿਆਦਾ ਪਿਆਰ ਆ ਰਿਹਾ, ਸਾਡਾ ਉੱਠਣ ਦਾ ਦਿਲ ਨਹੀਂ ਕਰ ਰਿਹਾ, ਅਤੇ ਸਾਡਾ ਅੱਜ ਦਾ ਜਿਹੜਾ ਦਿਨ ਹੈਗਾ, ਮੈਂ ਕਹਿੰਦੀ ਹਾਂ ਕਿ ਜਿਹੜਾ ਵੀ ਟਾਈਮ ਟੇਬਲ ਅਸੀਂ ਫੋਲੋ ਕਰਨਾ ਸੀ ਆਪਣਾ ਦਿਨ ਹੋਰ ਖਾਸ ਬਣਾਉਣ ਵਾਸਤੇ, ਉਹ ਸਾਡਾ ਜਿਹੜਾ ਦਿਨ ਹੈ ਉਹ ਇੱਦਾਂ ਹੀ ਰਹਿ ਜਾਊਗਾ, ਸਾਰੇ ਜਿੰਨੇ ਵੀ ਕੰਮ ਨੇ ਉਹ ਪੈਂਡਿੰਗ 'ਤੇ ਚੱਲ ਜਾਣਗੇ।

ਮੈਂ ਕਹਿੰਦੀ ਹਾਂ ਕਿ ਸਵੇਰੇ ਦਾ ਜਿਹੜਾ ਸਮਾਂ ਹੈ ਨਾ ਉਹ ਇੰਨਾ ਕੀਮਤੀ ਹੁੰਦਾ ਹੈ। ਗੁੱਡ ਮਾਰਨਿੰਗ ਸਿਰਫ ਮੈਸੇਜ ਭੇਜਣ ਨਾਲ ਨਹੀਂ ਹੁੰਦੀ, ਗੁੱਡ ਮਾਰਨਿੰਗ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਸਮੇਂ ਸਿਰ ਉੱਠ ਕੇ ਆਪਣੇ ਜਿਹੜੇ ਟੀਚੇ ਨੇ, ਆਪਣੇ ਜਿਹੜੇ ਕੰਮ ਨੇ, ਉਹਨਾਂ ਵੱਲ 1, 2, 3, 4 ਕਦਮ ਜਿਹੜੇ ਵਧਾਉਂਦੇ ਹਾਂ। ਫਿਰ ਆਉਂਦੇ ਸਭ ਤੋਂ ਜ਼ਰੂਰੀ ਸਵਾਲ ਕਿ ਨਾਸ਼ਤੇ 'ਚ ਬਣਨਾ ਕੀ ਹੈ। ਵੈਸੇ ਤਾਂ ਗੁੱਡ ਮਾਰਨਿੰਗ ਚਲਾਉਂਦੇ ਪ੍ਰੋਗਰਾਮ 'ਚ ਆਪਾਂ ਤੁਹਾਡੇ ਲਈ ਇੱਕ ਰੈਸਿਪੀ ਜਿਹੜੀ ਹੈ ਉਹ ਤਾਂ ਸਾਂਝੀ ਕਰਦੇ ਹਾਂ, ਲੇਕਿਨ ਜੇ ਅਸੀਂ ਘਰ ਦੇ ਵਿੱਚ ਕਈ ਵਾਰ ਲੇਟ ਉੱਠਦੇ ਹਾਂ ਨਾ, ਮੈਂ ਕਹਿੰਦੀ ਹਾਂ ਕਿ ਸਾਡੇ ਜਿਹੜੇ ਕੰਮ ਨੇ ਉਹ ਪੈਂਡਿੰਗ 'ਤੇ ਤਾਂ ਜਾਂਦੇ ਨੇ, ਲੇਕਿਨ ਘਰ ਦਾ ਜਿਹੜਾ ਮਾਹੌਲ ਹੈ, ਮੰਮੀ ਦਾ ਜਿਹੜਾ ਮੂਡ ਹੈ, ਉਹ ਤਾਂ ਵੈਸੇ ਖਰਾਬ ਹੋ ਜਾਂਦਾ। ਜੇ ਮੰਮੀ ਦਾ ਮੂਡ ਬਹੁਤ ਵਧੀਆ ਫਿਰ ਤਾਂ ਮਿਲਣਗੇ ਪਰਾਂਠੇ, ਚਾਹ ਅਤੇ ਪਿਆਰ ਨਾਲ ਭਰੀ ਹੋਈ ਜਿਹੜੀ ਪਲੇਟ ਨੇ। ਜੇ ਵਾਈਫ ਨਾਰਾਜ਼ ਹੋਵੇ ਤਾਂ ਮੈਂ ਕਹਿੰਦੀ ਹਾਂ ਕਿ ਫਿਰ ਸਾਨੂੰ ਜਾਂ ਤਾਂ ਬਾਹਰ ਤੋਂ ਆਰਡਰ ਕਰਨਾ ਪੈਂਦਾ ਸਵੇਰ ਦਾ ਨਾਸ਼ਤਾ, ਜਾਂ ਫਿਰ ਆਪ ਹੀ ਬਣਾਉਣ ਦੀ ਕਈ ਵਾਰ ਨੌਬਤ ਆ ਜਾਂਦੀ ਹੈ। ਵੈਸੇ ਸੱਚ ਪੁੱਛੋ ਨਾ, ਰਸੋਈ ਵਿੱਚ ਆਪਣੇ ਲਈ ਚਾਹ ਬਣਾਉਣਾ ਮੈਂ ਕਹਿੰਦੀ ਹਾਂ ਕਿ ਟੈਲੈਂਟ ਹੈ, ਕਿਉਂਕਿ ਜ਼ਿੰਦਗੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਹਰ ਵੇਲੇ ਸਵਾਰਾ ਜਿਹੜਾ ਸਹਾਰਾ ਹੈ ਉਹ ਸਾਨੂੰ ਨਹੀਂ ਮਿਲਦਾ। ਕਈ ਵਾਰ ਆਪਣਾ ਨਾਸ਼ਤਾ ਸਾਨੂੰ ਸਵੇਰ ਨੂੰ ਉੱਠ ਕੇ ਜੇ ਆਪਾਂ ਲੇਟ ਉੱਠਦੇ ਹਾਂ ਤਾਂ ਸਾਨੂੰ ਖੁਦ ਹੀ ਬਣਾਉਣਾ ਪੈਂਦਾ ਹੈ। ਸਵੇਰ ਦੀ ਤਾਜ਼ੀ ਹਵਾ, ਪੰਛੀਆਂ ਦੀ ਚਹਿਕ, ਗਰਮਾ ਗਰਮ ਚਾਹ ਦਾ ਕੱਪ, ਘਰ ਵਾਲਿਆਂ ਦੀ ਮੁਸਕਾਨ, ਇਹ ਮੈਂ ਕਹਿੰਦੀ ਹਾਂ ਸਵੇਰ ਦੀ ਉਹ ਦੌਲਤ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਹੀ ਮਿਲ ਸਕਦੀ ਹੈ। ਅਤੇ ਸਵੇਰ ਨੂੰ ਜੇ ਸਾਨੂੰ ਇਹ ਦੌਲਤ ਮਿਲੇਗੀ ਤਾਂ ਉਸਦੇ ਲਈ ਸਾਨੂੰ ਸਵੇਰ ਨੂੰ ਜਲਦੀ ਹੀ ਉੱਠਣਾ ਪਏਗਾ। ਇਸ ਲਈ ਦੋਸਤੋ, ਉੱਠੋ, ਖਿੜਕੀ ਖੋਲ੍ਹੋ, ਸੂਰਜ ਨੂੰ ਗੁੱਡ ਮਾਰਨਿੰਗ ਬੋਲੋ, ਆਪਣੇ ਦਿਨ ਨੂੰ ਇਹ ਕਹਿ ਕੇ ਸ਼ੁਰੂ ਕਰੋ ਕਿ ਅੱਜ ਦਾ ਦਿਨ ਮੇਰਾ ਹੈ, ਮੈਂ ਇਸਨੂੰ ਹੱਸਦੇ ਖੇਡਦੇ ਚਾਹ ਪੀਂਦੇ ਮਿਹਨਤ ਕਰਦੇ ਹੋਏ ਜ਼ਰੂਰ ਕਾਮਯਾਬ ਬਣਾਵਾਂਗਾ। ਜੇ ਕੱਲ੍ਹ ਸਾਡੇ ਨਾਲ ਕੁਝ ਇੱਦਾਂ ਦਾ ਇੰਸੀਡੈਂਟ ਹੋਇਆ ਕਿ ਸਾਡਾ ਜਿਹੜਾ ਦਿਨ ਹੈ ਉਹ ਖਰਾਬ ਗਿਆ ਸੀ, ਜਾਂ ਫਿਰ ਰਾਤ ਨੂੰ ਆਪਾਂ ਜਿਹੜਾ ਅਪਸੈਟ ਹੋ ਕੇ ਸੋਏ ਹਾਂ, ਜਾਂ ਸਾਡਾ ਮੂਡ ਖਰਾਬ ਸੀ, ਅਤੇ ਅੱਜ ਸਵੇਰ ਨੂੰ ਆਪਾਂ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਚੰਗੀ ਗੁੱਡ ਮਾਰਨਿੰਗ ਦੇ ਨਾਲ, ਅਤੇ ਜਿਹੜਾ ਕੱਲ੍ਹ ਦਾ ਦਿਨ ਹੈ ਉਸਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰਨੀ ਮੈਂ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਸਾਡੇ ਦੋਸਤ ਹਜੇ ਵੀ ਸੋ ਰਹੇ ਨੇ, ਇਹ ਜਿਹੜਾ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ, ਕਰ ਦਿੱਤਾ ਹੈ ਮੈਂ, ਇਹ ਉਹਨਾਂ ਵਾਸਤੇ ਕੀਤਾ। ਫਟਾਫਟ ਉੱਠ ਜਾਓ ਕਿਉਂਕਿ ਸੁਬਹ ਹੋ ਗਈ ਮਾਮੂ।

ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੀ ਦੋਸਤ ਆਰਜੀ ਸ਼ਾਹੀਨ ਦੇ ਨਾਲ। ਵੈਸੇ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇੱਕ ਪੋਜ਼ਿਟਿਵ ਥੋਟ ਦੇ ਨਾਲ ਵੀ ਕਰਦੇ ਹਾਂ। ਕਈ ਵਾਰ ਆਪਾਂ ਸੋਚਦੇ ਹਾਂ, ਕਈ ਵਾਰ ਇੱਦਾਂ ਦੀ ਸਾਡੀ ਖੁਆਇਸ਼ਾਂ ਹੁੰਦੀਆਂ ਨੇ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਭ ਕੁਝ ਬਹੁਤ ਜਲਦੀ ਮਿਲ ਜਾਵੇ। ਲੇਕਿਨ ਜ਼ਿੰਦਗੀ ਸਾਨੂੰ ਕੀ ਕਹਿੰਦੀ ਹੈ? ਜ਼ਿੰਦਗੀ ਕਹਿੰਦੀ ਹੈ ਕਿ ਥੋੜ੍ਹਾ ਰੁੱਕ, ਥੋੜ੍ਹਾ ਸਬਰ ਕਰ। ਅਤੇ ਜਿਹੜਾ ਸਬਰ ਹੈਗਾ ਉਹ ਇੰਨਾ ਜ਼ਰੂਰੀ ਕਿਉਂ ਹੈ? ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਬਰ ਹੈ, ਇੰਨੀ ਵੱਡੀ ਤਾਕਤ ਕਿਉਂ ਮੰਨਿਆ ਜਾਂਦਾ ਹੈ ਉਸਨੂੰ? ਸਬਰ ਦਾ ਮਤਲਬ ਸਿਰਫ ਇੰਤਜ਼ਾਰ ਕਰਨਾ ਨਹੀਂ ਹੁੰਦਾ, ਸਬਰ ਦਾ ਅਸਲੀ ਮਤਲਬ ਹੁੰਦਾ ਹੈ ਮੁਸ਼ਕਿਲ ਹਾਲਾਤਾਂ ਵਿੱਚ ਆਪਣਾ ਜਿਹੜਾ ਮਨ ਹੈ ਉਸਨੂੰ ਸ਼ਾਂਤ ਰੱਖਣਾ। ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ, ਸਾਨੂੰ ਛੋਟੀ ਜਿਹੀ ਜੇ ਮੁਸ਼ਕਿਲ ਆ ਜਾਂਦੀ ਹੈ ਜਾਂ ਫਿਰ ਕੋਈ ਇੱਦਾਂ ਦੀ ਪ੍ਰੋਬਲਮ ਹੈ ਜਿਸ ਦਾ ਆਪਾਂ ਸਾਹਮਣਾ ਕਰਦੇ ਹਾਂ, ਅਤੇ ਜਿਹੜਾ ਸਬਰ ਹੈ ਉਹ ਬਹੁਤ ਜਲਦੀ ਆਪਾਂ ਛੱਡ ਦਿੰਦੇ ਹਾਂ। ਸਾਡਾ ਜਿਹੜਾ ਮਨ ਹੈ ਉਹ ਬੜਾ ਅਸ਼ਾਂਤ ਰਹਿੰਦਾ। ਗੁੱਸੇ ਨੂੰ ਕੰਟਰੋਲ ਕਰਨਾ, ਸਹੀ ਸਮੇਂ 'ਤੇ ਇੰਤਜ਼ਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ, ਜਿਨ੍ਹਾਂ ਦੀ ਲਾਈਫ ਬਹੁਤ ਜ਼ਿਆਦਾ ਫਾਸਟ ਚੱਲ ਰਹੀ ਹੈ, ਮੋਬਾਈਲ 'ਤੇ ਆਪਾਂ ਕਲਿੱਕ ਕਰਦੇ ਹਾਂ ਸਭ ਕੁਝ ਸਾਨੂੰ ਮਿਲ ਜਾਂਦਾ ਹੈ, ਘਰ ਬੈਠੇ ਬੈਠੇ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਹਾਂ। ਪਰ ਜ਼ਿੰਦਗੀ ਦੀ ਹਰ ਚੀਜ਼ ਇੱਕ ਕਲਿੱਕ ਨਾਲ ਨਹੀਂ ਹੁੰਦੀ, ਕੁਝ ਚੀਜ਼ਾਂ ਲਈ ਮਿਹਨਤ ਕਰਨੀ ਪੈਂਦੀ ਹੈ, ਨਾਲ ਨਾਲ ਸਬਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਘਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਘਰ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਾਸਤੇ ਸਬਰ ਦੇਖੋ ਕਿੰਨਾ ਜ਼ਿਆਦਾ ਜ਼ਰੂਰੀ ਹੈ। ਮਾਂ ਬਾਪ ਹੋ ਗਏ, ਭੈਣ ਭਰਾ ਹੋ ਗਏ, ਜੀਵਨ ਸਾਥੀ ਹੋ ਗਏ, ਕਿਸੇ ਵੀ ਗੱਲ 'ਤੇ ਜਿਹੜਾ ਹੈਗਾ ਹੈ ਉਹ ਮਤ, ਜਿਹੜਾ ਵੀ ਥੋੜ੍ਹੀ ਜਿਹੀ ਵੀ ਜਦੋਂ ਵੀ ਕੋਈ ਆਰਗੂਮੈਂਟ ਹੁੰਦੀ ਹੈ ਜਾਂ ਫਿਰ ਸਾਡੀ ਬਹਿਸ ਹੋ ਜਾਂਦੀ ਹੈ ਅਤੇ ਅਸੀਂ ਤੁਰੰਤ ਗੁੱਸੇ ਵਿੱਚ ਬਹੁਤ ਜ਼ਿਆਦਾ ਕੜਵਾ ਜਿਹੜਾ ਹੈਗਾ ਜਵਾਬ ਦੇ ਦਿੰਦੇ ਹਾਂ ਅਤੇ ਗੱਲ ਵਿਗੜ ਜਾਂਦੀ ਹੈ। ਪਰ ਜੇ ਥੋੜ੍ਹਾ ਜਿਹਾ ਆਪਾਂ ਸਬਰ ਕਰੀਏ ਅਤੇ ਦੂਜੇ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੀਏ, ਉਸਦੀ ਥਾਂ ਆਪਣੇ ਆਪ ਨੂੰ ਅਤੇ ਆਪਣੀ ਥਾਂ ਉਸਨੂੰ ਰੱਖ ਕੇ ਵੇਖੀਏ, ਅਤੇ ਮੈਂ ਕਹਿੰਦੀ ਹਾਂ ਕਿ ਜਿਹੜੀ ਸਿਚੁਏਸ਼ਨ ਹੈ ਉਹ ਬਹੁਤ ਜਲਦੀ ਆਪਾਂ ਹੈਂਡਲ ਕਰ ਸਕਦੇ ਹਾਂ।

ਬਿਲਕੁਲ ਇਸੇ ਤਰ੍ਹਾਂ ਸਕੂਲ ਤੇ ਕਾਲਜ ਵਿੱਚ ਵੀ ਜਿਹੜਾ ਸਬਰ ਹੈ ਜਿਹੜਾ ਪੇਸ਼ੈਂਸ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਸਪੋਜ਼ ਹੁਣ ਜੇ ਸਾਨੂੰ ਕੋਈ ਟੈਸਟ ਮਿਲ ਗਿਆ ਸਾਡੇ ਟੀਚਰ ਨੇ ਦੇ ਤਾ ਜਾਂ ਫਿਰ ਸਾਡਾ ਐਗਜ਼ਾਮ ਹੈ, ਕਈ ਵਾਰ ਆਪਾਂ ਬਹੁਤ ਜ਼ਿਆਦਾ ਪੈਨਿਕ ਕਰਨ ਲੱਗ ਪੈਂਦੇ ਹਾਂ ਅਤੇ ਸਾਨੂੰ ਜਿਹੜੀ ਚੀਜ਼ਾਂ ਨੇ ਉਹ ਸਮਝ ਵੀ ਨਹੀਂ ਆਉਂਦੀ ਅਤੇ ਜਦੋਂ ਟੈਸਟ ਵਿੱਚ ਸਾਡੇ ਮਾਰਕਸ ਕਮ ਜਾਂ ਘੱਟ ਆਉਂਦੇ ਨੇ ਅਤੇ ਘਰ ਜਾ ਕੇ ਸਾਨੂੰ ਇਹ ਡਰ ਹੁੰਦਾ ਕਿ ਸਾਨੂੰ ਡਾਂਟ ਪਏਗੀ ਜਾਂ ਫਿਰ ਸਾਨੂੰ ਟੀਚਰ ਤੋਂ ਵੀ ਡਾਂਟ ਪਏਗੀ, ਸਾਡੀ ਇੰਸਲਟ ਹੋ ਜਾਏਗੀ, ਸਾਡੀ ਬੇਇੱਜ਼ਤੀ ਹੋ ਜਾਏਗੀ, ਅਤੇ ਕਲਾਸ ਦੇ ਵਿੱਚ ਅਤੇ ਕਾਲਜ ਦੇ ਵਿੱਚ ਇੱਕ ਵੱਖਰਾ ਹੀ ਕੰਪੀਟੀਸ਼ਨ ਸਾਰਿਆਂ ਦੇ ਨਾਲ ਹੁੰਦਾ, ਇਹ ਜ਼ਿੰਦਗੀ ਦਾ ਹਿੱਸਾ ਹੈ। ਉੱਥੇ ਸਬਰ ਸਾਨੂੰ ਸਿਖਾਉਂਦਾ ਹੈ ਕਿ ਹਾਰ ਤੋਂ ਸਿੱਖ ਕੇ ਦੁਬਾਰਾ ਖੜ੍ਹੇ ਕਿੱਦਾਂ ਹੋਣਾ ਹੈ। ਅਤੇ ਅੱਜ ਕੱਲ੍ਹ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ, ਸਭ ਤੋਂ ਇੰਪੋਰਟੈਂਟ ਥਾਂ 'ਤੇ ਜਿਹੜਾ ਸਬਰ ਸਾਨੂੰ ਦਿਖਾਉਣਾ ਚਾਹੀਦਾ, ਉਹ ਹੈਗੀ ਹੈ ਕੰਮ ਵਾਲੀ ਜਗ੍ਹਾ। ਹਰ ਇੰਪਲਾਈ ਚਾਹੁੰਦਾ ਹੈ ਕਿ ਉਸਦੀ ਮਿਹਨਤ ਦਾ ਫਲ ਜਲਦੀ ਮਿਲੇ, ਪ੍ਰਮੋਸ਼ਨ ਹੋਵੇ, ਐਪਰੀਸੀਏਸ਼ਨ ਮਿਲੇ, ਪਰ ਹਰ ਚੀਜ਼ ਦਾ ਇੱਕ ਸਮੇਂ ਹੁੰਦਾ, ਠੀਕ ਸਮੇਂ। ਜਿਸ ਇਨਸਾਨ ਕੋਲ ਸਬਰ ਹੁੰਦਾ ਉਹ ਪ੍ਰੈਸ਼ਰ ਦੇ ਵਿੱਚ ਵੀ ਕੰਮ ਕਰ ਲੈਂਦਾ ਵਧੀਆ, ਅਤੇ ਜਿਹੜਾ ਟੀਮ ਦੇ ਲਈ ਡਿਸੀਜ਼ਨ ਹੈ ਉਹ ਵੀ ਬਹੁਤ ਵਧੀਆ ਲੈਂਦਾ, ਅਤੇ ਆਪਣੇ ਲਈ ਵੀ। ਕੁਦਰਤ ਤੋਂ ਵੀ ਸਬਰ ਸਿੱਖ ਸਕਦੇ ਹਾਂ ਅਸੀਂ। ਇੱਕ ਬੀਜ ਜਦੋਂ ਮਿੱਟੀ ਵਿੱਚ ਬੋਇਆ ਜਾਂਦਾ ਹੈ ਤਾਂ ਉਹ ਅਗਲੇ ਦਿਨ ਦਰਖਤ ਨਹੀਂ ਬਣ ਜਾਂਦਾ, ਉਸਨੂੰ ਪਾਣੀ ਹੀ ਦੇਣਾ

ਹੈ, ਆਪਾਂ ਪਾਣੀ ਦਿੰਦੇ ਹਾਂ, ਹਵਾ ਅਤੇ ਸਮੇਂ ਚਾਹੀਦਾ ਹੁੰਦਾ ਹੈ ਉਸਨੂੰ। ਬਿਲਕੁਲ ਇਸੇ ਤਰ੍ਹਾਂ ਸਾਡੇ ਸੁਪਨੇ ਵੀ ਸਮੇਂ ਮੰਗਦੇ ਨੇ। ਜੇ ਅਸੀਂ ਹਰ ਰੋਜ਼ ਮਿਹਨਤ ਕਰਦੇ ਹਾਂ ਤਾਂ ਆਖਿਰ ਦੇ ਵਿੱਚ ਸਬਰ ਸਾਨੂੰ ਜ਼ਰੂਰ ਮਿਲ ਜਾਂਦਾ ਹੈ, ਪਰ ਸਾਨੂੰ ਰੁਕਣਾ ਨਹੀਂ ਚਾਹੀਦਾ ਕਦੇ ਵੀ।

ਨਹੀਂ ਬਿਲਕੁਲ ਸਹੀ ਗੱਲ ਹੈ, ਕੋਈ ਵੀ ਪਲ ਹੋਵੇ, ਕੋਈ ਵੀ ਸਿਚੁਏਸ਼ਨ ਹੋਵੇ, ਸਾਨੂੰ ਕਦੇ ਵੀ ਹਾਰ ਮੰਨ ਕੇ ਨਹੀਂ ਰੁਕਣਾ ਚਾਹੀਦਾ। ਅਤੇ ਇਹ ਤਾਂ ਗੱਲਾਂ ਹੋ ਗਈਆਂ ਪੋਜ਼ੀਟਿਵ, ਜਿਹੜੀ ਮੋਟੀਵੇਸ਼ਨਲ, ਕਿਉਂਕਿ ਸ਼ੁਰੂਆਤ ਜਦੋਂ ਪੋਜ਼ੀਟਿਵ ਹੋ ਜਾਂਦੀ ਹੈ, ਮੈਂ ਹਰ ਵਾਰ ਕਹਿੰਦੀ ਹਾਂ ਕਿ ਉਸ ਤੋਂ ਬਾਅਦ ਦਿਨ ਆਪਣੇ ਆਪ ਪੋਜ਼ੀਟਿਵ ਬਣ ਜਾਂਦਾ ਹੈ। ਅਤੇ ਅੱਜ ਇੱਕ ਖਾਸ ਇੱਦਾਂ ਦਾ ਦਿਨ ਹੈ ਜਿਹੜਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਕੁਝ ਲੋਕ ਹਰ ਮਹੀਨੇ ਆਪਣੇ ਪਰਿਵਾਰ ਦੀ ਰਸੋਈ, ਬੱਚਿਆਂ ਦੀ ਪੜ੍ਹਾਈ, ਮਾਪਿਆਂ ਦੀ ਦਵਾਈ ਦਾ ਇੰਤਜ਼ਾਮ ਕਰਦੇ ਨੇ। ਅੱਜ ਦਾ ਦਿਨ ਅਜਿਹੇ ਲੋਕਾਂ ਨੂੰ ਸਲਾਮ ਕਰਨ ਦਾ ਦਿਨ ਹੈ। ਅੱਜ 16 ਜੂਨ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਪਰਿਵਾਰਕ ਪੈਸੇ ਭੇਜਣ ਦਿਵਸ ਯਾਨੀ ਕਿ ਇੰਟਰਨੈਸ਼ਨਲ ਡੇ ਆਫ ਫੈਮਿਲੀ ਰੈਮਿਟੈਂਸਿਸ ਮਨਾਇਆ ਜਾ ਰਿਹਾ ਹੈ। ਕਦੇ ਸੋਚਿਆ ਹੋਵੇਗਾ ਤੁਸੀਂ ਕਿ ਇਹ ਜਿਹੜਾ ਦਿਨ ਹੈ ਇਹ ਵੀ ਕਿਸੇ ਟਾਈਮ 'ਤੇ ਸੈਲੀਬ੍ਰੇਟ ਹੋਏਗਾ। ਕੋਈ ਵੀ ਸਪੈਸ਼ਲ ਡੇ ਜਦੋਂ ਆਪਾਂ ਉਸਦੀ ਗੱਲ ਕਰਦੇ ਹਾਂ ਜਾਂ ਫਿਰ ਉਹ ਦਿਨ ਸੈਲੀਬ੍ਰੇਟ ਕਰਦੇ ਹਾਂ, ਉਸਦੇ ਪਿੱਛੇ ਮਨਾਉਣ ਦਾ ਇੱਕ ਕਾਰਨ ਹੁੰਦਾ, ਇੱਕ ਜ਼ਰੂਰਤ ਹੁੰਦੀ ਹੈ। ਖਾਸ ਕਰਕੇ ਪੰਜਾਬ ਦੇ ਲੋਕ ਇਸ ਦਿਨ ਦੀ ਅਹਿਮੀਅਤ ਨੂੰ ਬਹੁਤ ਚੰਗੀ ਤਰ੍ਹਾਂ, ਮੈਂ ਕਹਿੰਦੀ ਹਾਂ ਕਿ ਸਮਝ ਸਕਦੇ ਹਾਂ, ਕਿਉਂਕਿ ਸਾਡੇ ਬਹੁਤ ਸਾਰੇ ਆਪਣੇ ਜਿਹੜੇ ਨੇ ਉਹ ਫੋਰਨ ਕੰਟਰੀ 'ਚ ਬੈਠੇ ਨੇ। ਕੋਈ ਕੈਨੇਡਾ, ਕੋਈ ਆਸਟ੍ਰੇਲੀਆ, ਇੰਗਲੈਂਡ, ਅਮੈਰੀਕਾ, ਹੋਰ ਦੇਸ਼ਾਂ ਵਿੱਚ ਰਹਿ ਕੇ ਇੱਦਾਂ ਮਿਹਨਤ ਕਰ ਰਹੇ ਨੇ ਅਤੇ ਕੁਝ ਪੈਸੇ ਜਿਹੜੇ ਨੇ ਉਹ ਘਰ ਖਰਚਣ ਵਾਸਤੇ, ਘਰ ਦਾ ਜਿਹੜਾ ਖਰਚਾ ਚਲਾਉਣ ਵਾਸਤੇ ਘਰ ਭੇਜ ਰਹੇ ਨੇ ਪਰਿਵਾਰ ਨੂੰ। ਇਹ ਪੈਸੇ ਸਿਰਫ ਬੈਂਕ ਖਾਤੇ ਵਿੱਚ ਆਈ ਇੱਕ ਰਕਮ ਨਹੀਂ ਹੁੰਦੇ, ਇਹ ਮਾਂ ਜਿਹੜੇ ਨੇ, ਮਾਪੇ ਨੇ ਉਹਨਾਂ ਦੀ ਸੁਰੱਖਿਆ, ਬੱਚਿਆਂ ਦੀ ਪੜ੍ਹਾਈ, ਪਰਿਵਾਰ ਦੀਆਂ ਲੋੜਾਂ, ਬਿਹਤਰ ਭਵਿੱਖ ਬਣਾਉਣ ਦਾ ਇੱਕ ਸਹਾਰਾ ਹੈ ਬਹੁਤ ਵੱਡਾ। ਹੁਣ ਇਹ ਦਿਨ ਸਾਨੂੰ ਕਿਉਂ ਮਨਾਉਣਾ ਪਿਆ, ਕਿਉਂ ਆਪਾਂ ਸੈਲੀਬ੍ਰੇਟ ਕਰਦੇ ਨੇ? ਇਹ ਦਿਨ ਉਹਨਾਂ ਕਰੋੜਾਂ ਪ੍ਰਵਾਸੀ ਲੋਕਾਂ ਦੇ ਯੋਗਦਾਨ ਨੂੰ ਸਨਮਾਨ ਕਰਨ ਵਾਸਤੇ ਮਨਾਇਆ ਜਾਂਦਾ ਹੈ, ਜੋ ਆਪਣੇ ਘਰਾਂ ਤੋਂ ਦੂਰ ਰਹਿ ਕੇ ਆਪਣੇ ਪਰਿਵਾਰ ਲਈ ਕਮਾਉਂਦੇ ਨੇ, ਨਿਯਮਿਤ ਤੌਰ 'ਤੇ ਪੈਸੇ ਭੇਜਦੇ ਨੇ। ਅੱਜ ਪ੍ਰੈਜ਼ੈਂਟ ਟਾਈਮ ਦੇ ਵਿੱਚ ਦੁਨੀਆ ਭਰ ਵਿੱਚ 20 ਕਰੋੜ ਤੋਂ ਵੱਧ ਲੋਕ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਨੇ ਅਤੇ ਲਗਭਗ 80 ਕਰੋੜ ਲੋਕ ਇਸ ਤੋਂ ਲਾਭ ਪ੍ਰਾਪਤ ਕਰ ਰਹੇ ਨੇ, ਉਹਨਾਂ ਨੂੰ ਬੈਨੀਫਿਟ ਹੋ ਰਿਹਾ। ਇਹ ਪੈਸੇ ਪਰਿਵਾਰਾਂ ਲਈ ਕਿਵੇਂ ਮਦਦਗਾਰ ਹੋ ਸਕਦੇ ਨੇ? ਘਰ ਦਾ ਰਾਸ਼ਨ, ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਦਵਾਈਆਂ ਦਾ ਖਰਚਾ, ਨਵੀਂ ਕਾਰੋਬਾਰ, ਰੁਜ਼ਗਾਰ, ਪਿੰਡਾਂ ਦੀ ਆਰਥਿਕ ਮਜ਼ਬੂਤੀ ਲਈ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। 2026 ਦਾ ਜਿਹੜਾ ਸੰਦੇਸ਼ ਹੈ, ਇਸ ਸਾਲ ਦਾ ਜਿਹੜਾ ਥੀਮ ਹੈ, ਇਸ ਸਾਲ ਦਾ ਮੁੱਖ ਫੋਕਸ ਹੈ ਕਿ ਪੇਂਡੂ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੇ ਰਹਿੰਦੇ ਪਰਿਵਾਰ ਨੇ ਉਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਆਤਮ ਨਿਰਭਰ ਉਹਨਾਂ ਨੂੰ ਬਣਾਇਆ ਜਾਵੇ। ਨਾਲ ਹੀ ਇਹ ਕੋਸ਼ਿਸ਼ ਹੈ ਕਿ ਪੈਸੇ ਭੇਜਣ ਦੀ ਲਾਗਤ ਘੱਟ ਹੋਵੇ, ਟ੍ਰਾਂਸਫਰ ਪ੍ਰਕਿਰਿਆ ਆਸਾਨ ਬਣੇ ਅਤੇ ਹਰ ਪਰਿਵਾਰ ਨੂੰ ਬੈਂਕਿੰਗ ਸੇਵਾਵਾਂ ਦੀ ਜਿਹੜੀ ਸਹੂਲਤ ਹੈ ਉਹ ਟਾਈਮ ਸਿਰ ਮਿਲੇ।

ਵਾਰ ਜਦੋਂ ਪੈਸੇ ਨੇ ਜਿਹੜੇ ਬਾਹਰੋਂ ਸਾਨੂੰ ਟਾਈਮ ਟੂ ਟਾਈਮ ਆਉਂਦੇ ਨੇ, ਜਿਹੜੇ ਜੇ ਇੱਕ ਦੋ ਜਾਂ ਤਿੰਨ ਮਹੀਨੇ ਵੀ ਗੈਪ ਪੈ ਜਾਂਦਾ, ਮਤਲਬ ਇੱਕ ਮਹੀਨੇ ਵੀ ਗੈਪ ਪੈ ਗਿਆ, ਸਾਨੂੰ ਟਾਈਮ ਸਿਰ ਪੈਸੇ ਨਹੀਂ ਆਏ, ਆਪਾਂ ਇੱਦਾਂ ਪਰੇਸ਼ਾਨ ਹੋ ਜਾਂਦੇ ਨੇ। ਹਰ ਮਹੀਨੇ ਘਰ ਆਉਣ ਵਾਲੇ ਜਿਹੜੇ ਪੈਸੇ ਨੇ ਉਹਨਾਂ ਪਿੱਛੇ ਆਪਣੀਆਂ ਦੀਆਂ ਮਿਹਨਤ ਹੁੰਦੀਆਂ ਨੇ, ਤਿਆਗ, ਪਰਿਵਾਰ ਲਈ ਬੇਅੰਤ ਪਿਆਰ ਹੁੰਦਾ। ਇਸ ਲਈ ਅੱਜ ਦੇ ਦਿਨ ਆਓ ਉਹਨਾਂ ਸਾਰੇ ਲੋਕਾਂ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਜਿਹੜੇ ਆਪਣਾ ਪਰਿਵਾਰ ਛੱਡ ਕੇ ਆਪਣੇ ਪਰਿਵਾਰ ਵਾਸਤੇ ਬਾਹਰ ਗਏ ਹੋਏ ਨੇ ਅਤੇ ਇੰਨੀ ਮਿਹਨਤ ਕਰ ਰਹੇ ਨੇ।

ਅੱਜ ਕੱਲ ਜਦੋਂ ਵੀ ਅਸੀਂ ਕਾਲਜ ਪਾਸ ਕਰਦੇ ਹਾਂ ਜਾਂ ਸਾਡੀ ਡਿਗਰੀ ਕੰਪਲੀਟ ਹੁੰਦੀ ਹੈ, ਸਾਡੇ ਸਾਰਿਆਂ ਦੇ ਦਿਮਾਗ 'ਚ ਇੱਕ ਹੀ ਟੈਨਸ਼ਨ ਸਭ ਤੋਂ ਪਹਿਲਾਂ ਹੁੰਦੀ ਹੈ ਕਿ ਹੁਣ ਅੱਗੇ ਕਰਨਾ ਕੀ ਹੈ, ਕਿਹੜੀ ਜੋਬ ਅਸੀਂ ਹੁਣ ਅੱਗੇ ਕਰਨੀ ਹੈ। ਅਤੇ ਘਰ ਦੇ ਵਿੱਚ ਵੀ ਇਹੀ ਜਿਹੜੇ ਟੌਪਿਕ ਨੇ ਉਹਨਾਂ 'ਤੇ ਗੱਲਾਂ ਹੁੰਦੀਆਂ ਨੇ, ਅਤੇ ਹਰ ਗਲੀ 'ਤੇ ਨੌਜਵਾਨ ਦੇ ਦਿਲ ਵਿੱਚ ਇੱਕੋ ਹੀ ਸਵਾਲ ਘੁੰਮ ਰਿਹਾ ਹੁੰਦਾ ਹੈ, ਨੌਕਰੀ ਮੈਨੂੰ ਕਦੋਂ ਮਿਲੇਗੀ, ਕਿੱਥੇ ਮਿਲੇਗੀ, ਕਿਵੇਂ ਮਿਲੇਗੀ, ਕਿਹੜੇ ਫੋਰਮ ਭਰਨੇ ਪੈਣਗੇ, ਜਾਂ ਕਿਹੜੇ ਲੇਟੈਸਟ ਜਿਹੜੇ ਅਲੱਗ ਅਲੱਗ ਜਿਹੜੀ ਫੀਲਡ ਉਹਦੇ ਵਿੱਚ ਜੋਬ ਜਿਹੜੀ ਹੈਗੀ ਆ ਸਾਨੂੰ ਓਪਰਚੁਨਿਟੀ ਮਿਲੇਗੀ। ਪੰਜਾਬ ਵਿੱਚ ਨਿਕਲੀਆਂ ਕਾਫੀ ਐਸੇ ਸਰਕਾਰੀ ਭਰਤੀਆਂ ਨੇ ਜਿਨ੍ਹਾਂ ਵਿੱਚੋਂ ਅੱਜ ਮੈਂ ਸਿਰਫ ਇੱਕ ਦੀ ਗੱਲ ਕਰਾਂਗੀ। ਹਾਲ ਫਿਲਹਾਲ ਸਭ ਤੋਂ ਪਹਿਲਾਂ ਗੱਲ ਕਰਦੀ ਹਾਂ PCPCL ਅਸਿਸਟੈਂਟ ਲਾਈਨਮੈਨ ਭਰਤੀ ਦੀ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਯਾਨੀ PSPCL ਵੱਲੋਂ ਅਸਿਸਟੈਂਟ ਲਾਈਨਮੈਨ ਦੀਆਂ 6,280 ਅਸਾਮੀਆਂ ਲਈ ਭਰਤੀ ਕੱਢੀ ਗਈ ਹੈ। ਇਸ ਸਾਲ ਦੀਆਂ ਸਭ ਤੋਂ ਵੱਡੀਆਂ ਭਰਤੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਅਸਿਸਟੈਂਟ ਲਾਈਨਮੈਨ ਬਿਜਲੀ ਦੀਆਂ ਲਾਈਨਾਂ ਦੀ ਦੇਖਭਾਲ, ਖੰਭਿਆਂ ਦੀ ਮੁਰੰਮਤ, ਬਿਜਲੀ ਸਪਲਾਈ ਨੂੰ ਸੁਚਾਰੂ ਬਣਾਈ ਰੱਖਣ ਅਤੇ ਫੋਲਟ ਠੀਕ ਕਰਨ ਵਾਲੇ ਜਿਹੜੇ ਕੰਮ ਹੈਗੇ ਇਹਨਾਂ ਵਿੱਚ ਇਹ ਫੋਲ ਕਰਦਾ।

ਤੇ ਇਸ ਦੀ ਜੇ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤੇ 10ਵੀਂ ਪਾਸ ਹੋਣਾ ਲਾਜ਼ਮੀ ਹੈ ਤੇ ਇਸ ਦੇ ਨਾਲ ਹੀ ਲਾਈਨਮੈਨ ਟ੍ਰੇਡ ਵਿੱਚ NAC ਸਰਟੀਫਿਕੇਟ ਹੋਣਾ ਚਾਹੀਦਾ, ਉਸਦੇ ਕੋਲ ਪੰਜਾਬੀ ਵਿਸ਼ਾ ਮੈਟ੍ਰਿਕ ਪੱਧਰ ਤੱਕ ਪੜ੍ਹਿਆ ਹੋਣਾ ਚਾਹੀਦਾ ਹੈ ਤੇ ਇਸ ਦੀ ਤਨਖਾਹ ਹੈ ਜਿਹੜੀ ਬਾਕੀ ਡਿਟੇਲਸ ਹੈ ਉਹ ਜਿਹੜੀ PSPCL ਦੀ ਜਿਹੜੀ ਵੈਬਸਾਈਟ ਹੈ ਓਫੀਸ਼ੀਅਲ ਵੈਬਸਾਈਟ PSPCL.in ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਤੇ ਆਖਰੀ ਮਿਤੀ ਜਿਹੜੀ ਆ ਫਾਰਮ ਜਮ੍ਹਾਂ ਕਰਵਾਉਣ ਦੀ ਹੈ ਜੁਲਾਈ ਦਾ ਜਿਹੜਾ ਪਹਿਲਾ ਹਫ਼ਤਾ ਹੈ ਉਸ ਜੁਲਾਈ ਦੇ ਪਹਿਲੇ ਹਫ਼ਤੇ ਦੀ ਆਖਰੀ ਮਿਤੀ ਹੈ ਫਾਰਮ ਜਮ੍ਹਾਂ ਕਰਵਾਉਣ ਦੀ। ਮੈਂ ਤਾਂ ਵੈਸੇ ਤੁਹਾਡੇ ਨਾਲ ਇਹ ਜਿਹੜੀ ਗੱਲ ਹੈਗੀ ਹੈ ਜਿਹੜੀ ਇਨਫੋਰਮੇਸ਼ਨ ਸਾਂਝਾ ਕਰਤੀ, ਬਾਕੀ ਜਿਹੜਾ ਕੰਮ ਹੈਗਾ ਉਹ ਤੁਹਾਡਾ ਹੈ ਕਿਉਂਕਿ ਸਾਡੇ ਇੱਕ ਲਿਸਨਰ ਨੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜਿਹੜੀਆਂ ਜੋਬਸ ਵਗੈਰਾ ਨਿਕਲਦੀਆਂ ਰਹਿੰਦੀਆਂ ਨੇ ਜਿਹੜੀ ਵੈਕੈਂਸੀਜ਼ ਅਲੱਗ ਅਲੱਗ ਫੀਲਡ ਦੇ ਵਿੱਚ ਉਸਦੇ ਬਾਰੇ ਵੀ ਥੋੜ੍ਹੀ ਬਹੁਤ ਸਾਨੂੰ ਜਾਣਕਾਰੀ ਦਿਆ ਕਰੋ। ਮੈਂ ਸੋਚਿਆ ਤੁਹਾਡੇ ਨਾਲ ਅੱਜ ਮੈਂ ਸਾਂਝਾ ਕਰ ਦਿੰਦੀ ਹਾਂ। ਮੈਂ ਕੱਲ੍ਹ ਪਰਸੋਂ ਆਈ ਗੈਸ ਇਹ ਜਿਹੜੀ ਨਿਊਜ਼ ਹੈਗੀ ਹੈ ਉਹ ਰੀਡ ਕੀਤੀ ਸੀ। ਐਂਟਰਟੇਨਮੈਂਟ ਦੇ ਨਾਲ ਇਨਫੋਰਮੇਸ਼ਨ ਜਿਹੜੀ ਇੰਪੋਰਟੈਂਟ ਹੈ ਉਹ ਵੀ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ।

ਸੈਲੀਬ੍ਰੇਟ ਕਰ ਰਹੀ ਹਾਂ। ਇੱਕ ਐਸਾ ਦਿਨ ਜੋ ਸਾਨੂੰ ਯਾਦ ਕਰਵਾਉਂਦਾ ਕੁਦਰਤ ਨੇ ਸਾਨੂੰ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ, ਫਰੈਸ਼ ਸਬਜ਼ੀਆਂ ਦਾ, ਫਰੈਸ਼ ਵੈਜੀਜ਼ ਡੇ, ਯਾਨੀ ਤਾਜ਼ੀਆਂ ਸਬਜ਼ੀਆਂ ਦੇ ਦਿਨ। ਇਹ ਦਿਨ ਹਰ ਸਾਲ 16 ਜੂਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਸਿਹਤਮੰਦ ਖੁਰਾਕ, ਤਾਜ਼ੀਆਂ ਸਬਜ਼ੀਆਂ ਦੀ ਜਿਹੜੀ ਮਹੱਤਤਾ ਹੈ, ਜਿਹੜੀ ਇੰਪੋਰਟੈਂਟਸ ਹੈ, ਉਸ ਬਾਰੇ ਜਾਗਰੂਕ ਕਰਨਾ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਸੀਂ ਅਕਸਰ ਜੰਕ ਫੂਡ ਬਹੁਤ ਜ਼ਿਆਦਾ ਖਾਂਦੇ ਹਾਂ, ਹੈ ਨਾ। ਪੈਕਟ ਫੂਡ ਹੋ ਗਿਆ, ਬਾਹਰਲਾ ਜਿਹੜਾ ਓਇਲੀ ਹੋ ਗਿਆ, ਉਹ ਬਹੁਤ ਜ਼ਿਆਦਾ ਖਾਂਦੇ ਹਾਂ, ਕਿਉਂਕਿ ਸਾਡੀ ਜਿਹੜੀ ਜੀਭ ਹੈਗੀ ਉਹ ਬਹੁਤ ਜ਼ਿਆਦਾ ਚਟੋਰੀ ਹੈ। ਉਸਨੂੰ ਖਾਣ ਪੀਣ ਲਈ ਮਸਾਲੇਦਾਰ ਤਲਿਆ ਹੋਇਆ ਜਿਹੜਾ ਇਹ ਖਾਣਾ ਹੈ, ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ। ਲੇਕਿਨ ਫਰੈਸ਼ ਸਬਜ਼ੀਆਂ ਜਿਹੜਾ ਦਿਨ ਹੈਗਾ ਹੈ, ਇਹ ਸਾਨੂੰ ਯਾਦ ਕਰਵਾਉਂਦਾ ਹੈ ਅਸਲ ਤਾਕਤ, ਤੰਦਰੁਸਤੀ, ਲੰਮੀ ਉਮਰ ਦਾ ਰਾਜ ਕੀ ਹੈ। ਥਾਲੀ ਵਿੱਚ ਪਈਆਂ ਸਬਜ਼ੀਆਂ ਦੇ ਵਿੱਚ ਲੁਕਿਆ ਹੋਇਆ ਉਹਨਾਂ ਦਾ ਹੁਨਰ। ਹੁਣ ਜੇ ਮੈਂ ਗੱਲ ਕਰਾਂ ਕਿ ਕਿੰਨੀਆਂ ਸਾਰੀਆਂ ਸਬਜ਼ੀਆਂ ਨੇ, ਉਹਨਾਂ ਦੇ ਆਪਣੇ ਆਪਣੇ ਅਲੱਗ ਅਲੱਗ ਬੈਨੀਫਿਟ ਨੇ। ਗਾਜਰਾਂ ਦੀ ਗੱਲ ਕਰਾਂ ਤਾਂ ਗਾਜਰ ਵਿੱਚ ਵਿਟਾਮਿਨ ਏ ਭਰਪੂਰ ਪਾਇਆ ਜਾਂਦਾ, ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੈ। ਇਹ ਜਿਹੜੀ ਸਾਡੀ ਸਕਿਨ ਹੈ ਉਸਨੂੰ ਵੀ ਬਹੁਤ ਜ਼ਿਆਦਾ ਤੰਦਰੁਸਤ ਰੱਖਦਾ ਹੈ ਅਤੇ ਸਰੀਰ ਦੇ ਵਿੱਚ ਰੋਗ ਪ੍ਰਤੀਰੋਧਕ ਸਮੱਸਿਆ ਜਿਹੜੀ ਹੈ, ਜਿਹੜੀ ਸਮਰੱਥਾ ਹੈ, ਉਸਨੂੰ ਜ਼ਿਆਦਾ ਬਹੁਤ ਜ਼ਿਆਦਾ ਵਧਾਉਂਦਾ ਹੈ ਅਤੇ ਬਾਕੀ ਸਾਰੀ ਸਮੱਸਿਆਵਾਂ ਖਤਮ ਕਰ ਦਿੰਦਾ ਹੈ। ਜੇ ਮੈਂ ਟਮਾਟਰ ਦੀ ਗੱਲ ਕਰਾਂ, ਲਾਲ ਲਾਲ ਟਮਾਟਰ ਦਿਲ ਦੀ ਰੱਖਿਆ ਲਈ ਬਹੁਤ ਜ਼ਿਆਦਾ ਇਹ ਫਾਇਦੇਮੰਦ ਹੈ। ਟਮਾਟਰ ਵਿੱਚ ਲਾਈਕੋਪੀਨ ਨਾਮ ਦਾ ਇੱਕ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। ਪਾਲਕ, ਤਾਕਤ ਦਾ ਖਜ਼ਾਨਾ। ਪਾਲਕ ਵਿੱਚ ਆਇਰਨ, ਕੈਲਸ਼ੀਅਮ ਹੈਗੇ, ਇਹ ਭਰਪੂਰ ਮਾਤਰਾ ਵਿੱਚ ਮੌਜੂਦ ਹੈ। ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ, ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜੇ ਖੀਰੇ ਦੀ ਗੱਲ ਕਰਾਂ, ਮੈਂ ਕਹਿੰਦੀ ਹਾਂ ਖੀਰਾ ਇੱਦਾਂ ਦਾ ਹੈ ਕਿ ਗਰਮੀਆਂ ਦੇ ਵਿੱਚ ਖੀਰੇ ਤੋਂ ਬਿਨਾਂ, ਸੈਲਡ ਤੋਂ ਬਿਨਾਂ ਸਾਡਾ ਜਿਹੜਾ ਪੂਰਾ ਦਿਨ ਹੈਗਾ ਉਹ ਕਿਤੇ ਨਾ ਕਿਤੇ ਸਾਨੂੰ ਅਧੂਰਾ ਲੱਗਦਾ ਹੈ। ਅਤੇ ਜੇ ਆਪਾਂ ਡੀਹਾਈਡਰੇਸ਼ਨ ਸਾਨੂੰ ਹੋ ਰਹੀ ਹੈ, ਸਾਨੂੰ ਵੈਸੇ ਖੀਰਾ ਖਾਣਾ ਚਾਹੀਦਾ। ਜੇ ਸਰੀਰ ਨੂੰ ਠੰਡਕ ਦੀ ਜ਼ਰੂਰਤ ਹੈ ਤਾਂ ਵੀ ਸਾਨੂੰ ਖੀਰਾ ਖਾਣਾ ਚਾਹੀਦਾ, ਕਿਉਂਕਿ ਖੀਰੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਗਰਮੀਆਂ ਵਿੱਚ ਠੰਡਕ ਸਾਨੂੰ ਦਿੰਦਾ ਹੈ। ਅਤੇ ਗੱਲ ਕਰਾਂ ਬਹੁਤ ਜ਼ਿਆਦਾ ਇੱਕ ਜਿਹੜੀ ਵਲੈਤੀ ਸਬਜ਼ੀ ਹੈ, ਬਰੋਕਲੀ ਦੀ, ਜਿਹੜੀ ਗੋਭੀ ਅਤੇ ਕਹਿ ਸਕਦੇ ਹਾਂ ਫੁੱਲ ਗੋਭੀ ਹੈਗੀ ਹੈ, ਉਸਦੀ ਦੂਰ ਦੀ ਰਿਸ਼ਤੇਦਾਰ ਲੱਗਦੀ ਹੈ, ਪਰ ਸੋਹਣੀ ਹੈ, ਮਹਿੰਗੀ ਹੈ। ਬਰੋਕਲੀ ਵਿੱਚ ਵਿਟਾਮਿਨ ਸੀ, ਫਾਈਬਰ ਅਤੇ ਐਂਟੀਆਕਸੀਡੈਂਟ ਭਰਪੂਰ ਪਾਇਆ ਜਾਂਦਾ, ਇਹ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਰੱਖਦਾ ਹੈ। ਰਹੀ ਗੱਲ ਪਿਆਜ਼ ਦੀ, ਜਿਹੜਾ ਕਿ ਸਾਰਿਆਂ ਨੂੰ ਰਵਾ ਦਿੰਦਾ ਜਦੋਂ ਵੀ ਆਪਾਂ ਕੱਟਦੇ ਹਾਂ, ਜਿੰਨਾ ਮਰਜ਼ੀ ਆਪਾਂ ਟਰਾਈ ਕਰੀਏ ਕਿ ਹਾਂ ਆਪਾਂ ਨਹੀਂ ਰੋਣਾ ਨਹੀਂ ਰੋਣਾ, ਕਿਤੇ ਨਾ ਕਿਤੇ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਹੀ ਜਾਂਦਾ। ਇਹ ਸਬਜ਼ੀ ਬੜੀ ਖਤਰਨਾਕ ਹੈ। ਪਿਆਜ਼ ਸਰੀਰ ਨੂੰ ਗਰਮੀ ਅਤੇ ਲੂਹ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸ ਵਿੱਚ ਮੌਜੂਦ ਜਿਹੜੇ ਤੱਤ ਨੇ ਉਹ ਦਿਲ ਦੀ ਜਿਹੜੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਸਬਜ਼ੀਆਂ ਨੇ, ਜੇ ਮੈਂ ਸਾਰੀਆਂ ਸਬਜ਼ੀਆਂ ਦੇ ਨਾਂ ਲੈ ਕੇ ਉਹਨਾਂ ਦੇ ਬੈਨੀਫਿਟ ਤੁਹਾਨੂੰ ਦੱਸੂੰਗੀ, ਮੈਂ ਕਹਿੰਦੀ ਹਾਂ ਕਿ ਪੂਰਾ ਪ੍ਰੋਗਰਾਮ ਜਿਹੜਾ ਗੁੱਡ ਮੋਰਨਿੰਗ ਹੈਗਾ, ਗੁੱਡ ਮੋਰਨਿੰਗ ਪ੍ਰੋਗਰਾਮ ਉਸਦੀ ਜਿਹੜੀ ਐਂਡਿੰਗ ਹੀ ਹੋ ਜਾਏਗੀ। ਬਾਕੀ ਜਿੰਨੀਆਂ ਸਬਜ਼ੀਆਂ ਨੇ, ਹਰੀ ਸਬਜ਼ੀਆਂ ਨੇ, ਸਾਰਿਆਂ ਦੇ ਆਪਣੇ ਆਪਣੇ ਬੈਨੀਫਿਟ ਹੁੰਦੇ ਆ, ਬਸ ਇਹ ਹੈ ਕਿ ਸਾਨੂੰ ਲਿਮਿਟ ਦੇ ਵਿੱਚ ਖਾਣੀ ਚਾਹੀਦੀ। ਇਹ ਗੱਲ ਨਹੀਂ ਹੈ, ਬਹੁਤ ਸਾਰੇ ਮੈਂ ਕਹਿੰਦੀ ਸੋਸ਼ਲ ਮੀਡੀਆ 'ਤੇ ਇਨਫਲੂਐਂਸਰਸ ਜਿਹੜੇ ਨੇ, ਉਹਨਾਂ ਦੇ ਜਿਹੜੇ ਆਪਾਂ ਵੀਡੀਓਜ਼ ਵਗੈਰਾ ਦੇਖਦੇ, ਉਹਨਾਂ ਨੂੰ ਜਦੋਂ ਆਪਾਂ ਫੋਲੋ ਕਰਦੇ ਹਾਂ, ਸਾਨੂੰ ਉਹ ਇੰਸਪਾਇਰ ਕਰਦੇ ਨੇ, ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਕਿ ਹਾਂ ਸਾਡੀ ਜਿਹੜੀ ਲਾਈਫ ਹੈ ਉਹ ਇਹਨਾਂ ਵਾਂਗ ਹੋਣੀ ਚਾਹੀਦੀ। ਇਹਨਾਂ ਦੀ ਜਿਹੜੀ ਸਕਿਨ ਗਲੋ ਕਰਦੀ ਹੈ ਉਹ ਸਿਰਫ ਖਾਣੇ ਦੇ ਨਾਲ ਨਹੀਂ ਹੁੰਦਾ, ਬਾਕੀ ਵੀ ਜਿਹੜਾ ਉਹਨਾਂ ਦਾ ਇੱਕ ਰੂਟੀਨ ਹੈ ਉਹ ਫੋਲੋ ਕਰਦੇ ਨੇ, ਉਹ ਪ੍ਰੋਪਰ ਐਕਸਰਸਾਈਜ਼ ਕਰਦੇ ਨੇ, ਵਧੀਆ ਖਾਂਦੇ ਨੇ, ਜਿਹੜੇ ਪਾਣੀ ਹੈ ਭਰਪੂਰ ਪੀਂਦੇ ਨੇ, ਜਿੰਨਾ ਸਾਨੂੰ ਇੱਕ ਦਿਨ ਵਿੱਚ ਪੀਣਾ ਚਾਹੀਦਾ। ਅਤੇ ਜਿਹੜੀ ਸਬਜ਼ੀਆਂ ਨੇ, ਜਿਹੜਾ ਖਾਣਾ ਪੀਣਾ ਹੈ ਉਹ ਵੀ ਇੱਕ ਲਿਮਿਟ ਤੱਕ। ਇਹ ਨਹੀਂ ਕਿ ਜੇ ਮੈਂ ਕਿਹਾ ਕਿ ਜਿਹੜੀ ਹਰੀ ਸਬਜ਼ੀਆਂ ਨੇ ਉਹ ਸਰੀਰ ਲਈ ਬਹੁਤ ਵਧੀਆ ਨੇ, ਅਤੇ ਆਪਾਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਵੀ, ਲੰਚ ਦੇ ਵਿੱਚ ਵੀ, ਡਿਨਰ ਦੇ ਵਿੱਚ ਵੀ ਹਰੀ ਸਬਜ਼ੀਆਂ ਹੀ ਖਾਈਏ, ਨਹੀਂ। ਸਾਰੀ ਜਿਹੜੀ ਪਲੇਟ ਹੈਗੀ ਉਹਦੇ ਵਿੱਚ ਸਾਰੇ ਜਿਹੜੇ ਤੱਤ ਨੇ, ਜਿਹੜੇ ਸਾਰੇ ਇਨਗਰੀਡੀਐਂਟਸ ਨੇ, ਜ਼ਰੂਰੀ ਨੇ, ਟਾਈਮ ਦੇ ਅਕੋਰਡਿੰਗ ਉਹ ਹੋਣੇ ਚਾਹੀਦੇ ਆ। ਹੁਣ ਸਬਜ਼ੀਆਂ ਦੇ, ਜਿਹੜਾ ਸਬਜ਼ੀਆਂ ਦਾ ਦਿਨ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਉਹ ਤਾਂ ਮੈਂ ਤੁਹਾਨੂੰ ਦੱਸਤਾ, ਅਤੇ ਸਬਜ਼ੀਆਂ ਦੇ ਕੁਝ ਬੈਨੀਫਿਟ ਵੀ ਮੈਂ ਤੁਹਾਨੂੰ ਦੱਸਦੇ ਨੇ, ਲੇਕਿਨ ਇੱਕ ਜਿਹੜੀ ਇੱਦਾਂ ਦੀ ਰੈਸਪੀ ਹੈ ਉਹ ਤੁਹਾਡੇ ਨਾਲ ਹਜੇ ਵੀ ਸਾਂਝੀ ਕਰਨੀ ਰਹਿੰਦੀ ਹੈ। ਸਬਜ਼ੀਆਂ ਦੇ ਰਿਲੇਟਿਡ ਇੱਕ ਇੱਦਾਂ ਦੀ ਰੈਸਪੀ ਹੈ ਉਹ ਤੁਹਾਡੇ ਨਾਲ ਸਾਂਝਾ ਕਰੂੰਗੀ, ਲੇਕਿਨ ਲੇਕਿਨ ਲੇਕਿਨ ਫਿਲਹਾਲ ਤੁਸੀਂ ਇਹ ਗੀਤ ਇੰਜੋਏ ਕਰੋ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ, ਕਿਉਂਕਿ ਜੇ ਆਪਾਂ ਹਰੀ ਸਬਜ਼ੀਆਂ ਖਾਵਾਂਗੇ ਤਾਂ ਸਾਡੀ ਕਿਤੇ ਨਾ ਕਿਤੇ ਇੱਕ ਦਾਵਤ ਹੀ ਆਪਾਂ ਮੰਨ ਸਕਦੇ ਹਾਂ, ਜਿਸ ਦੇ ਨਾਲ ਸਾਨੂੰ ਇਸ਼ਕ ਹੋ ਜਾਵੇਗਾ।

ਦੋਸਤੋ ਅੱਜ ਅਸੀਂ ਇੱਕ ਹੋਰ ਖਾਸ ਦਿਨ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਆਪਾਂ ਮਨਾ ਰਹੇ ਹਾਂ ਤਾਜ਼ੀਆਂ ਸਬਜ਼ੀਆਂ ਦਾ ਜਸ਼ਨ। ਜੇ ਤੁਹਾਡੀ ਥਾਲੀ ਦੇ ਵਿੱਚ ਰੰਗ ਬਿਰੰਗੀਆਂ ਸਬਜ਼ੀਆਂ ਹਨ ਤਾਂ ਸਮਝੋ ਤੁਹਾਡੀ ਸਿਹਤ ਵੀ ਰੰਗਾਂ ਨਾਲ ਭਰਪੂਰ ਹੈ, ਦਵਾਈਆਂ ਤੋਂ ਦੂਰ ਹੈ। ਅਤੇ ਆਪਣੀ ਰਸੋਈ ਦੀਆਂ ਸਬਜ਼ੀਆਂ ਨਾਲ ਸਾਨੂੰ ਸਾਰਿਆਂ ਨੂੰ ਦੋਸਤੀ ਕਰਨੀ ਚਾਹੀਦੀ ਹੈ। ਜੇ ਸਬਜ਼ੀਆਂ ਸਾਡੀ ਗਾਰਡਨ ਦੇ ਵਿੱਚ ਲਾਉਣ ਦੇ ਵਿੱਚ ਲੱਗੀਆਂ ਨੇ ਫਿਰ ਵੀ ਦੋਸਤੀ ਕਰਨੀ ਚਾਹੀਦੀ ਹੈ। ਅੱਜ 16 ਜੂਨ ਨੂੰ ਆਪਾਂ ਫਰੈਸ਼ ਵੈਜੀਜ਼ ਡੇ

ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਨਾ, ਜਿਹੜੇ ਛੋਟੇ ਬੱਚੇ ਨੇ, ਉਹਨਾਂ ਨੂੰ ਸਬਜ਼ੀਆਂ ਖਾਣਾ ਬਿਲਕੁਲ ਨਹੀਂ ਪਸੰਦ, ਅਤੇ ਘਰ ਦੇ ਵਿੱਚ ਹਮੇਸ਼ਾ ਜਿਹੜੀ ਉਹਨਾਂ ਦੀ ਮੰਮੀ ਨੇ, ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਹਾਂ ਬੱਚਿਆਂ ਨੂੰ ਸਬਜ਼ੀਆਂ ਕਿਸ ਤਰ੍ਹਾਂ ਆਪਾਂ ਖਵਾ ਸਕਦੇ ਹਾਂ। ਅਤੇ ਈਜ਼ੀ ਤਰੀਕਾ ਹੈ ਵੈਸੇ ਤਾਂ, ਸਬਜ਼ੀਆਂ ਦੇ ਵਿੱਚ ਬੱਚਿਆਂ ਨੂੰ ਕੋਈ ਵੀ ਇੱਦਾਂ ਦੀ ਚੀਜ਼ ਹੈਗੀ ਜਿਹੜੀ ਪਸੰਦ ਹੈ, ਸਪੋਜ਼ ਉਹਨਾਂ ਨੂੰ ਪੀਜ਼ਾ ਪਸੰਦ ਹੈ, ਪੀਜ਼ਾ ਦੇ ਵਿੱਚ ਆਪਾਂ ਮੈਦੇ ਦਾ ਪੀਜ਼ਾ ਨਹੀਂ ਖਾਣਾ, ਆਪਾਂ ਰੋਟੀ ਦਾ ਪੀਜ਼ਾ ਬਣਾ ਕੇ ਉਹਦੇ ਵਿੱਚ ਸਬਜ਼ੀਆਂ ਪਾ ਕੇ, ਥੋੜ੍ਹਾ ਜਿਹਾ ਬਿਲਕੁਲ ਬਿਲਕੁਲ ਥੋੜ੍ਹਾ ਜਿਹਾ ਉਹਦੇ ਵਿੱਚ ਘਿਓ, ਦੇਸੀ ਘਿਓ ਪਾ ਕੇ, ਸੌਸ ਲਾ ਕੇ ਪੀਜ਼ਾ ਦੀ ਫੋਰਮ ਦੇ ਵਿੱਚ ਬੱਚਿਆਂ ਨੂੰ ਦੇ ਸਕਦੇ ਨੇ। ਵੈਸੇ ਜਿਹੜੀ ਸਵੇਰ ਦੇ ਨਾਸ਼ਤੇ ਦੇ ਵਿੱਚ ਆਪਾਂ ਸਬਜ਼ੀਆਂ ਦੇ ਨਾਲ ਥੋੜ੍ਹਾ ਜਿਹਾ ਐਕਸਪੈਰੀਮੈਂਟ ਕਰਕੇ ਡਿਸ਼ ਬਣਾ ਸਕਦੇ ਹਾਂ, ਵੈਜ ਕਟਲਟ, ਜੋ ਇੱਕ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਪੌਸ਼ਟਿਕ ਜਿਹੜਾ ਸਨੈਕ ਮੰਨਿਆ ਜਾਂਦਾ ਹੈ ਵੈਸੇ ਤਾਂ, ਪਰ ਸਵੇਰ ਨੂੰ ਆਪਾਂ ਇਸ ਨੂੰ ਚਾਹ ਦੇ ਨਾਲ ਵੀ ਖਾ ਸਕਦੇ ਹਾਂ। ਇਹਦੇ ਵਾਸਤੇ ਜਿਹੜੇ ਇਨਗਰੀਡੀਐਂਟ ਨੇ ਸਾਨੂੰ ਚਾਹੀਦੇ ਨੇ, ਸਾਨੂੰ ਆਲੂ ਚਾਹੀਦੇ, ਉਹ ਵੀ ਉਬਲੇ ਹੋਏ, ਕਿਉਂਕਿ ਕੱਚੇ ਆਲੂ ਤਾਂ ਕਿਸੇ ਦੇ ਵਿੱਚ ਵੀ ਨਹੀਂ ਜਾ ਸਕਦੇ, ਕਿਸੇ ਸਬਜ਼ੀ ਦੇ ਵਿੱਚ ਵੀ ਨਹੀਂ, ਉਸ ਤੋਂ ਕੁਝ ਬਣ ਵੀ ਨਹੀਂ ਸਕਦਾ। ਫਿਰ ਇੱਕ ਗਾਜਰ, ਅੱਧਾ ਕੱਪ ਸਾਨੂੰ ਉਬਲੇ ਹੋਏ ਮਟਰ, ਪਿਆਜ਼, ਹਰੀਆਂ ਮਿਰਚਾਂ। ਹੁਣ ਦੇਖੋ, ਹਰ ਵਾਰ ਜਦੋਂ ਵੀ ਕੋਈ ਨਾ ਕੋਈ ਇੱਦਾਂ ਦੀ ਡਿਸ਼ ਹੁੰਦੀ ਹੈ, ਜੇ ਵੈਜ ਕਟਲੇਟ ਹੋ ਗਿਆ ਜਾਂ ਚੀਲਾ ਹੋ ਗਿਆ, ਜੋ ਵੀ ਸਬਜ਼ੀਆਂ ਤੁਹਾਨੂੰ ਪਸੰਦ ਹੈ ਉਹ ਸਾਰੀ ਸਬਜ਼ੀਆਂ ਤੁਸੀਂ ਪਾ ਸਕਦੇ ਹੋ। ਮੈਂਡੇਟਰੀ ਹਰਾ ਧਨੀਆ, ਇੰਡੀਅਨ ਜਿਹੜੇ ਡਿਸ਼ਿਜ਼ ਨੇ ਉਹਨਾਂ ਦੇ ਵਿੱਚ ਹਰਾ ਧਨੀਆ ਮੈਂਡੇਟਰੀ ਹੁੰਦਾ, ਉੱਪਰ ਗਾਰਨਿਸ਼ ਵਾਸਤੇ ਜਾਂ ਉਹਦੇ ਵਿੱਚ ਪਾਉਣ ਵਾਸਤੇ, ਕਿਉਂਕਿ ਉਹਦਾ ਸਵਾਦ ਬਹੁਤ ਵੱਖਰਾ ਹੁੰਦਾ। ਫਿਰ ਉਸ ਤੋਂ ਬਾਅਦ ਮਸਾਲੇ ਸਾਨੂੰ ਚਾਹੀਦਾ, ਮਿਰਚ, ਲਾਲ ਮਿਰਚ 1 ਚਮਚ, ਅੱਧਾ ਚਮਚ ਗਰਮ ਮਸਾਲਾ, ਨਮਕ ਸਵਾਦ ਅਨੁਸਾਰ। ਉਸ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਆਲੂ ਦਾ ਬੋਇਲ ਕਰਨ ਤੋਂ ਬਾਅਦ ਉਹਦੇ ਵਿੱਚ ਆਪਾਂ ਗਾਜਰਾਂ ਪਾਉਣੀਆਂ ਨੇ, ਜਿਹੜੀਆਂ ਵੀ ਸਬਜ਼ੀਆਂ ਤੁਹਾਨੂੰ ਪਸੰਦ ਹੈ ਸਬਜ਼ੀਆਂ ਪਾ ਕੇ ਮਿਕਸ ਕਰਨਾ ਉਸਨੂੰ। ਕਟਲੇਟ ਦੀ ਸ਼ੇਪ ਦੇ ਵਿੱਚ ਤੁਹਾਨੂੰ ਦਿਲ ਪਸੰਦ ਹੈ ਤੁਸੀਂ ਦਿਲ ਦੀ ਸ਼ੇਪ ਬਣਾ ਲਓ, ਤੁਹਾਨੂੰ ਰਾਊਂਡ ਸ਼ੇਪ ਪਸੰਦ ਹੈ ਤੁਸੀਂ ਗੋਲ ਸ਼ੇਪ ਬਣਾ ਲਓ। ਉਸ ਤੋਂ ਬਾਅਦ ਤਵੀ ਜੋ ਪੈਨ 'ਤੇ ਤੁਸੀਂ ਥੋੜ੍ਹਾ ਜਿਹਾ ਘਿਓ ਪਾਉਣਾ ਜਾਂ ਤੇਲ ਪਾਉਣਾ ਹੈ, ਕਟਲੇਟ ਨੂੰ ਦੋਵੇਂ ਪਾਸਿਓਂ ਤੋਂ ਸੇਕ ਲੈਣਾ ਹੈ, ਸੁਨਹਿਰਾ ਕਰਨਾ ਹੈ, ਕ੍ਰਿਸਪੀ ਕਰਨਾ। ਲਓ ਜੀ, ਗਰਮ ਗਰਮ ਤੁਹਾਡਾ ਜਿਹੜਾ ਵੈਜ ਕਟਲੇਟ ਹੈ ਉਹ ਤਿਆਰ ਹੋ ਗਿਆ, ਅਤੇ ਉਸ ਤੋਂ ਬਾਅਦ ਤੁਸੀਂ ਚਾਹ ਦੇ ਨਾਲ ਤਾਂ ਇਹ ਖਾ ਸਕਦੇ ਹੋ, ਨਾਲ ਹੀ ਤੁਸੀਂ ਹਰੀ ਚਟਨੀ ਦੇ ਨਾਲ ਵੀ ਇਸਨੂੰ ਖਾ ਸਕਦੇ ਹੋ। ਸਵੇਰੇ ਸਵੇਰੇ ਬਹੁਤ ਜ਼ਿਆਦਾ ਤਲਿਆ ਹੋਇਆ ਖਾਣ ਤੋਂ ਤਾਂ ਚੰਗਾ ਹੈ ਇਹ ਜਿਹੜੀਆਂ ਰੈਸਪੀਜ਼ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹਾਂ, ਤੁਸੀਂ ਇਹ ਬਣਾ ਕੇ ਖਾ ਸਕਦੇ ਹੋ, ਨਾਲ ਹੀ ਸਿਹਤ ਹੈ ਅਤੇ ਨਾਲ ਹੀ ਤੁਸੀਂ ਪ੍ਰੋਗਰਾਮ ਵੀ ਸਾਥ ਨਾਲ ਨਾਲ ਇੰਜੋਏ ਕਰਦੇ ਹੋ। ਲੇਕਿਨ ਸਾਡੇ ਇੰਡੀਅਨਸ ਦੇ ਨਾ ਇੱਕ ਗੱਲ ਹੈ, ਸਾਡੇ ਲਈ ਜਿਹੜੀ ਸਭ ਤੋਂ ਮੈਂਡੇਟਰੀ, ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਸਵੇਰ ਦੀ ਚਾਹ। ਬਿਨਾਂ ਸਵੇਰ ਦੀ ਚਾਹ ਪੀਤੇ ਸਾਡੇ ਸਾਰਿਆਂ ਦੀ ਜਿਹੜੀਆਂ ਅੱਖਾਂ ਨੇ ਉਹ ਖੁੱਲਦੀਆਂ ਨਹੀਂ। ਅੱਖਾਂ ਤਾਂ ਛੋੜੋ, ਮੈਂ ਕਹਿੰਦੀ ਹਾਂ ਦੂਰ ਦੀ ਗੱਲ ਹੈ, ਸਾਡਾ ਦਿਮਾਗ ਵੀ ਚਾਰਜ ਨਹੀਂ ਹੁੰਦਾ ਸਾਡੇ ਨੂੰ ਇੱਕ ਜਿਵੇਂ ਮੋਬਾਈਲ ਨੂੰ ਬੈਟਰੀ ਚਾਰਜ ਕਰਨ ਵਾਸਤੇ ਚਾਰਜਰ ਦੀ ਜ਼ਰੂਰਤ ਹੁੰਦੀ ਹੈ ਨਾ, ਬਿਲਕੁਲ ਇਸੇ ਤਰ੍ਹਾਂ ਸਾਡੀ ਬੋਡੀ ਨੂੰ ਚਾਰਜ ਕਰਨ ਵਾਸਤੇ ਸਾਨੂੰ ਸਵੇਰ ਨੂੰ ਚਾਹ ਦੀ ਜ਼ਰੂਰਤ ਹੁੰਦੀ ਹੈ। ਹੁਣ ਚਾਹ ਵੀ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਕਿਸੇ ਨੂੰ ਮਸਾਲੇ ਵਾਲੀ ਚਾਹ ਪਸੰਦ ਹੈ, ਕਿਸੇ ਨੂੰ ਦੁੱਧ ਵਾਲੀ ਚਾਹ ਪਸੰਦ ਹੈ ਉਹਦੇ ਵਿੱਚ ਪੱਤੀ ਘੱਟ, ਦੁੱਧ ਠੋਕ ਕੇ, ਚੀਨੀ ਪੱਤੀ ਰੋਕ ਕੇ, ਅਤੇ ਕਿਸੇ ਨੂੰ ਬਲੈਕ ਟੀ ਪਸੰਦ ਹੈ, ਕਿਸੇ ਨੂੰ ਵੈਸੇ ਕੌਫੀ, ਕਈ ਕੌਫੀ ਲਵਰਸ ਵੀ ਨੇ।

ਦੋਸਤੋ ਸੋਚੋ ਕਿਸੇ ਕਿਤਾਬ ਨੂੰ ਪੜ੍ਹਨ ਵਿੱਚ ਜੇ ਥੋੜ੍ਹੀ ਜਿਹੀ ਵੱਧ ਮਿਹਨਤ ਲੱਗੇ ਗਣਿਤ ਦੇ ਜਿਹੜੇ ਅੰਕ ਨੇ ਸਮਝਣ ਵਿੱਚ ਮੁਸ਼ਕਿਲ ਆਵੇ, ਲਿਖਣ ਪੜ੍ਹਨ ਦਾ ਤਰੀਕਾ ਦੂਜਿਆਂ ਤੋਂ ਵੱਖਰਾ ਹੋਵੇ, ਕੀ ਇਸਦਾ ਮਤਲਬ ਇਹ ਹੈ ਕਿ ਸਾਡੇ ਵਿੱਚ ਘੱਟ ਹੁਨਰ ਹੈ ਜਾਂ ਫਿਰ ਅਸੀਂ ਟੈਲੈਂਟਡ ਨਹੀਂ ਹਾਂ? ਬਿਲਕੁਲ ਨਹੀਂ। ਹਰ ਇਨਸਾਨ ਦੇ ਸਿੱਖਣ ਦੀ ਰਫ਼ਤਾਰ ਅਤੇ ਉਸਦਾ ਤਰੀਕਾ ਬਿਲਕੁਲ ਵੱਖਰਾ ਹੁੰਦਾ ਹੈ। ਜਦੋਂ ਐਗਜ਼ਾਮ ਆਉਂਦੇ ਨੇ, ਕਿਸੇ ਦਾ ਤਰੀਕਾ ਇਹ ਹੁੰਦਾ ਹੈ ਕਿ ਐਗਜ਼ਾਮ ਦੇ ਬਿਲਕੁਲ ਸਟਾਰਟਿੰਗ ਡੇਜ਼ ਦੇ ਵਿੱਚ ਪੂਰਾ ਸਿਲੇਬਸ ਖਤਮ ਕਰਨਾ, ਲੇਕਿਨ ਕਿਸੇ ਦਾ ਪੜ੍ਹਨ ਦਾ ਤਰੀਕਾ ਇਹ ਹੁੰਦਾ ਹੈ ਕਿ ਕਲਾਸ ਦੇ ਵਿੱਚ ਜਿੰਨਾ ਵੀ ਟੀਚਰ ਨੇ ਸਿਲੇਬਸ ਕਵਰ ਕਰਵਾਇਆ ਸਿਰਫ ਉਹਦੀ ਰਿਵੀਜ਼ਨ ਕਰਨਾ। ਅਤੇ

ਦਾ ਤਰੀਕਾ ਇਹ ਹੁੰਦਾ ਹੈ ਕਿ ਆਪਣੇ ਜਿਹੜੇ ਨੋਟਸ ਨੇ ਉਹ ਬਣਾਉਣਾ, ਸੈਲਫ ਸਟੱਡੀ ਕਰਨਾ। ਬਿਲਕੁਲ ਇਸੇ ਤਰ੍ਹਾਂ ਸਾਰਿਆਂ ਦੇ ਪੜ੍ਹਨ ਦੇ ਤਰੀਕੇ, ਕੰਮ ਕਰਨ ਦੇ ਤਰੀਕੇ ਬਿਲਕੁਲ ਵੱਖਰੇ ਹੁੰਦੇ ਨੇ। ਕੱਲ੍ਹ ਤੋਂ 15 ਜੂਨ ਤੋਂ ਇੱਕ ਜਿਹੜਾ ਵੀਕ ਹੈਗਾ ਹੈ ਉਹ ਸੈਲੀਬ੍ਰੇਟ ਆਪਾਂ ਕਰ ਰਹੇ ਹਾਂ। 15 ਜੂਨ ਤੋਂ ਲੈ ਕੇ 21 ਜੂਨ 2026 ਤੱਕ ਲਰਨਿੰਗ ਡਿਸਬਿਲਿਟੀ ਵੀਕ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ। ਇਹ ਜਿਹੜਾ ਹਫ਼ਤਾ ਹੈ ਇਹ ਆਪਾਂ ਕਿਉਂ ਸੈਲੀਬ੍ਰੇਟ ਕਰੇ, ਉਹਨਾਂ ਲੋਕਾਂ ਨੂੰ ਡੈਡੀਕੇਟ ਕੀਤਾ ਗਿਆ ਜਿਨ੍ਹਾਂ ਨੂੰ ਸਿੱਖਣ ਸਮਝਣ ਦੇ ਵਿੱਚ ਕੁਝ ਚੈਲੇਂਜਸ ਫੇਸ ਕਰਨੇ ਪੈਂਦੇ ਨੇ, ਪਰ ਉਹਨਾਂ ਦੇ ਜਿਹੜੇ ਸੁਪਨੇ ਨੇ ਉਹ ਬਹੁਤ ਜ਼ਿਆਦਾ ਵੱਡੇ ਨੇ ਅਤੇ ਉਹਨਾਂ ਦੇ ਵਿੱਚ ਟੈਲੈਂਟ ਦੀ ਬਿਲਕੁਲ ਕਮੀ ਨਹੀਂ ਹੈ। ਲਰਨਿੰਗ ਡਿਸਬਿਲਿਟੀ ਕੋਈ ਬਿਮਾਰੀ ਨਹੀਂ ਹੈ, ਇਹ ਦਿਮਾਗ 'ਤੇ ਜਾਣਕਾਰੀ ਨੂੰ ਸਮਝਣ ਅਤੇ ਪ੍ਰੋਸੈਸ ਕਰਨ ਦੇ ਜਿਹੜੇ ਤਰੀਕੇ ਨਾਲ ਜੁੜੀ ਇੱਕ ਸਥਿਤੀ ਹੈ, ਇੱਕ ਕੰਡੀਸ਼ਨ ਹੈ। ਇਸ ਕਾਰਨ ਕੁਝ ਲੋਕਾਂ ਨੂੰ ਪੜ੍ਹਨ ਦੇ ਵਿੱਚ, ਲਿਖਣ ਦੇ ਵਿੱਚ, ਸਪੈਲਿੰਗ ਦੇ ਵਿੱਚ ਜਾਂ ਫਿਰ ਮੈਥਸ ਦੇ ਜਿਹੜੇ ਮੈਥਸ ਦੇ ਜਿਹੜੇ ਡਿਜਿਟਸ ਨੇ ਉਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ। ਇਸ ਦਿਨ ਨੂੰ, ਇਸ ਹਫ਼ਤੇ ਨੂੰ ਮਨਾਉਣ ਦਾ ਮਕਸਦ ਇਹ ਹੈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ, ਗਲਤ ਜਿਹੜੇ ਇਸ ਦੇ ਮਿੱਥ ਬਣੇ ਹੋਏ ਨੇ ਉਹਨਾਂ ਨੂੰ ਦੂਰ ਕਰਨਾ ਅਤੇ ਲਰਨਿੰਗ ਡਿਸੇਬਿਲਿਟੀ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਬਰਾਬਰ ਜਿਹੜੇ ਮੌਕੇ ਮਿਲਣੇ ਚਾਹੀਦੇ ਨੇ। ਦੁਨੀਆ ਭਰ ਵਿੱਚ ਵੱਖ ਵੱਖ ਸੰਸਥਾਵਾਂ ਵਿੱਚ ਕਈ ਸਾਲਾਂ ਤੋਂ ਲਰਨਿੰਗ ਡਿਸੇਬਿਲਿਟੀ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ। ਇਸ ਦਾ ਮੁੱਖ ਉਦੇਸ਼ ਸਮਾਜ ਵਿੱਚ ਇਹ ਜਿਹੜੇ ਇੱਦਾਂ ਦੇ ਲੋਕ ਨੇ ਉਹਨਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਓਨੀ ਹੀ ਓਪਰਚੁਨਿਟੀਜ਼ ਦੇਣਾ ਜਿੰਨਾ ਕਿ ਨੋਰਮਲ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਇਹਦਾ ਮਤਲਬ ਇਹ ਨਹੀਂ ਕਿ ਇਹ ਨੋਰਮਲ ਨਹੀਂ, ਬਸ ਸਮਝਣ ਦਾ ਜਿਹੜਾ ਤਰੀਕਾ ਹੈ ਉਹ ਥੋੜ੍ਹਾ ਜਿਹਾ ਸਲੋ ਹੈ। ਸਭ ਤੋਂ ਪਹਿਲਾਂ ਉਹਨਾਂ ਨਾਲ ਸਾਨੂੰ, ਵੈਸੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਇੱਦਾਂ ਦੇ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਇੱਦਾਂ ਦੇ ਬੱਚੇ ਜਦੋਂ ਸਾਨੂੰ ਮਿਲਦੇ ਨੇ ਸਾਨੂੰ ਇੱਕ ਤਰ੍ਹਾਂ ਦੀ ਸਿੰਪਥੀ ਹੁੰਦੀ ਹੈ। ਸਾਨੂੰ ਇੰਝ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਕੋਈ ਬਿਮਾਰੀ ਹੈ ਜਾਂ ਫਿਰ ਕਿਸੇ ਨਾ ਕਿਸੇ ਚੀਜ਼ ਤੋਂ ਉਹ ਫੇਸ ਕਰ ਰਹੇ ਨੇ। ਸਾਨੂੰ ਉਹਨਾਂ ਨੂੰ ਸਿੰਪਥੀ ਕਰਕੇ ਉਹ ਹਮਦਰਦੀ ਨਹੀਂ ਜਤਾਉਣੀ ਚਾਹੀਦੀ, ਉਹਨਾਂ ਨੂੰ ਇੱਕ ਰਿਸਪੈਕਟ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ। ਉਹਨਾਂ ਦੀ ਜਿਹੜੀ ਗੱਲ ਹੈ ਉਸਨੂੰ ਧਿਆਨ ਨਾਲ ਸੁਣਨਾ ਚਾਹੀਦਾ, ਮਜ਼ਾਕ ਨਹੀਂ ਉਡਾਉਣਾ ਚਾਹੀਦਾ ਉਹਨਾਂ ਦਾ। ਸਾਨੂੰ ਆਰਾਮ ਦੇ ਨਾਲ, ਪੇਸ਼ੈਂਸ ਦੇ ਨਾਲ ਉਹਨਾਂ ਦੀ ਜਿਹੜੀ ਗੱਲ ਹੈਗੀ ਹੈ ਉਸਨੂੰ ਸਮਝ ਕੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਜਿਹੜੀਆਂ ਖੂਬੀਆਂ ਨੇ ਉਹਨਾਂ ਨੂੰ ਪਛਾਣਨ ਵਾਸਤੇ ਅਤੇ ਉਹਨਾਂ ਨੂੰ ਦੱਸਣ ਵਾਸਤੇ ਵੀ ਉਹਨਾਂ ਦਾ ਹੌਸਲਾ ਹੈ, ਉਸਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ।

ਮਨਾਲੀ, ਸ਼ਿਮਲਾ, ਧਰਮਸ਼ਾਲਾ, ਉੱਤਰਾਖੰਡ ਜਾਣ ਦਾ ਸਾਡਾ ਸਾਰਿਆਂ ਦਾ ਪਲਾਨ ਬਣ ਜਾਂਦਾ ਇਹ ਹੋ, ਹੈ ਨਾ? ਅਤੇ ਪਰ ਇਸ ਵਾਰ ਟਿਕਟ ਬੁੱਕ ਕਰਨ ਤੋਂ ਪਹਿਲਾਂ ਜਾਂ ਫਿਰ ਪਲਾਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਹਜੇ ਵੀ ਬਣਾਉਣ ਦਾ ਸੋਚ ਰਹੇ ਹੋ ਤਾਂ ਸਾਨੂੰ ਥੋੜ੍ਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਉਹਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਸ਼ਿਮਲਾ, ਕਾਂਗੜਾ, ਕੁੱਲੂ, ਮੰਡੀ ਅਤੇ ਚੰਬਾ ਵਰਗੇ ਇਲਾਕਿਆਂ ਵਿੱਚ ਬਾਰਿਸ਼ ਗੜੇਮਾਰੀ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਹੋ ਰਹੇ ਨੇ ਅਤੇ ਮੌਸਮ ਵਿਭਾਗ ਨੇ 21 ਜੂਨ ਤੱਕ ਹੋਰ ਮੀਂਹ ਦੀ ਸੰਭਾਵਨਾ ਵੈਸੇ ਜਤਾਈ ਹੈ। ਜਿੱਥੇ ਵੀ ਪਹਾੜਾਂ 'ਚ ਭਾਰੀ ਮੀਂਹ ਪੈਂਦਾ ਹੈ, ਲੈਂਡ ਸਲਾਈਡ, ਪੱਥਰ ਡਿੱਗਣਾ, ਸੜਕਾਂ ਬੰਦ ਹੋਣੀਆਂ ਹੋਣ ਦੀਆਂ ਜਿਹੜੀ ਘਟਨਾਵਾਂ ਨੇ ਨਿਊਜ਼ ਹੈ ਉਹ ਆਪਾਂ ਸੁਣਦੇ ਰਹਿੰਦੇ ਹਾਂ। ਅਤੇ ਜਾਣ ਤੋਂ ਪਹਿਲਾਂ, ਪਲਾਨ ਬਣਾਉਣ ਤੋਂ ਪਹਿਲਾਂ ਸਾਨੂੰ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਰਵਾਨਾ ਹੋਣ ਤੋਂ ਪਹਿਲਾਂ ਵੈਦਰ ਅਪਡੇਟ ਜ਼ਰੂਰ ਚੈੱਕ ਕਰੋ। ਹੈਵੀ ਰੇਨ ਅਲਰਟ ਵਾਲੇ ਦਿਨ ਯਾਤਰਾ ਨਾ ਕਰੋ। ਰਾਤ ਵੇਲੇ ਪਹਾੜੀ ਸੜਕਾਂ 'ਤੇ ਡਰਾਈਵਿੰਗ ਤੋਂ ਬਚੋ। ਐਮਰਜੈਂਸੀ ਕਿੱਟ, ਪਾਵਰ ਬੈਂਕ ਅਤੇ ਫਸਟ ਏਡ ਨਾਲ ਰੱਖੋ। ਲੋਕਲ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਸਾਨੂੰ ਨਹੀਂ ਕਰਨਾ ਚਾਹੀਦਾ। ਪਹਾੜਾਂ ਦੀ ਖੂਬਸੂਰਤੀ ਤਾਂ ਹਮੇਸ਼ਾ ਰਹੇਗੀ ਪਰ ਸੁਰੱਖਿਆ ਦਾ ਕੋਈ ਵੀ ਜਿਹੜਾ ਹੈਗਾ ਹੈ ਉਹ ਆਪਾਂ ਬਾਅਦ 'ਚ ਸੋਲਿਊਸ਼ਨ ਨਹੀਂ ਕੱਢ ਸਕਦੇ। ਸਭ ਤੋਂ ਪਹਿਲਾਂ ਸੁਰੱਖਿਆ ਹੈ। ਜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਹੀ ਸੁਰੱਖਿਅਤ ਆ ਵੀ ਸਕਦੇ ਹਾਂ, ਜਾ ਵੀ ਸਕਦੇ ਹਾਂ, ਆਪਣੀ ਮੰਜ਼ਿਲ ਨੂੰ ਪਹੁੰਚ ਵੀ ਸਕਦੇ ਹਾਂ। ਅਤੇ ਇੱਕ ਸਮਝਦਾਰ ਟਰੈਵਲ ਉਹੀ ਹੈ ਜੋ ਡੈਸਟੀਨੇਸ਼ਨ ਤੋਂ ਪਹਿਲਾਂ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸਮਝੇ। ਉਮੀਦ ਕਰਦੀ ਹਾਂ ਦੋਸਤੋ, ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਸੀਂ ਮੇਰੇ ਨਾਲ ਇੰਜੋਏ ਕੀਤਾ ਹੋਏਗਾ ਆਪਣੀ ਦੋਸਤ ਆਰਜੇ ਸ਼ਾਹੀਨ ਦੇ ਨਾਲ। ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਠੀਕ 8:30 'ਤੇ ਤੁਸੀਂ ਇੰਜੋਏ ਕਰੋਗੇ ਜੀ ਪੰਜਾਬੀ 'ਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

0: ਭਾਰਤ ਤੇ ਸਲੋਵਾਕੀਆ ਦਰਮਿਆਨ ਦੋਸਤੀ ਤੇ ਮਜ਼ਬੂਤ ਰਿਸ਼ਤੇ ਦਾ ਸਨਮਾਨ ਹੈ। ਸ੍ਰੀ ਮੋਦੀ ਨੇ ਇਸ ਪੁਰਸਕਾਰ ਨੂੰ ਭਾਰਤ ਅਤੇ ਸਲੋਵਾਕੀਆ ਦੇ ਲੋਕਾਂ ਨੂੰ ਇਕਜੁੱਟ ਕਰਨ ਵਾਲੇ ਨਿੱਘ ਵਿਸ਼ਵਾਸ ਤੇ ਪਿਆਰ ਦਾ ਸਬੂਤ ਦੱਸਿਆ। ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਨਮਾਨ ਦੋਵਾਂ ਮੁਲਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਸ਼ੇਸ਼ ਦੋਸਤੀ ਜਾਰੀ ਰੱਖਣ ਲਈ ਪ੍ਰੇਰਿਤ ਕਰੇਗਾ। 52ਵਾਂ G7 ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਵਿਆਨ 'ਚ ਸ਼ੁਰੂ ਹੋ ਗਿਆ। ਦੁਨੀਆ ਦੇ ਪ੍ਰਮੁੱਖ ਅਰਥਚਾਰਿਆਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਸ੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਸੰਮੇਲਨ 'ਚ ਰਸਮੀ ਤੌਰ 'ਤੇ ਸਵਾਗਤ ਕੀਤਾ। 3 ਦਿਨਾਂ ਸਿਖਰ ਸੰਮੇਲਨ ਦੌਰਾਨ ਨੇਤਾਵਾਂ ਤੋਂ ਆਲਮੀ ਅਸੰਤੁਲਨ ਨੂੰ ਘਟਾਉਣ ਅਤੇ ਵੱਡੇ ਭੂ ਰਾਜਨੀਤਿਕ ਸੰਕਟਾਂ ਨੂੰ ਹੱਲ ਕਰਨ, ਬੱਚਿਆਂ ਨਾਲ ਸਬੰਧਤ ਮੁੱਦਿਆਂ ਅਤੇ ਸੰਗਠਿਤ ਅਪਰਾਧ ਅਤੇ ਮਨੀ ਲਾਂਡਰਿੰਗ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨ ਦੀ ਉਮੀਦ ਹੈ। G7 ਸਿਖਰ ਸੰਮੇਲਨ ਇੱਕ ਅੰਤਰਰਾਸ਼ਟਰੀ ਮੰਚ ਹੈ ਜੋ ਹਰ ਸਾਲ G7 ਮੈਂਬਰ ਦੇਸ਼ਾਂ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਇੰਗਲੈਂਡ ਅਤੇ ਅਮਰੀਕਾ ਦੇ ਨੇਤਾਵਾਂ ਵੱਲੋਂ ਕਰਵਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦੇਸ਼ਾਂ ਦੇ ਦੌਰੇ ਦੇ 3ਜੇ ਗੇੜ 'ਚ ਅੱਜ ਫਰਾਂਸ ਦੇ ਵਿਆਨ ਪਹੁੰਚਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਕਰਨਗੇ। ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਹੋਣ ਵਾਲੇ ਸੰਮੇਲਨ ਦੇ ਕਾਰਜਕਾਰੀ ਸੈਸ਼ਨ 'ਚ ਸ਼ਿਰਕਤ ਕਰਨਗੇ। ਇਸ ਸੈਸ਼ਨ ਵਿੱਚ G7 ਦੇਸ਼ਾਂ ਦੇ ਨੇਤਾ, ਭਾਈਵਾਲ ਦੇਸ਼ਾਂ ਦੇ ਮੁਖੀ ਅਤੇ ਵਿਸ਼ਵ ਬੈਂਕ ਅਤੇ ਅਫਰੀਕੀ ਵਿਕਾਸ ਬੈਂਕ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਮੀਟਿੰਗ ਦੌਰਾਨ ਸ੍ਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ, ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਦਵੰਲੀਆ ਮੀਟਿੰਗਾਂ ਵੀ ਕਰਨਗੇ। ਬਾਅਦ ਵਿੱਚ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਆਯੋਜਿਤ ਰਾਤ ਦੇ ਖਾਣੇ 'ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੱਦੇ 'ਤੇ ਫਰਾਂਸ ਦੇ ਸ਼ਹਿਰ ਏਵੀਆਨ ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ G7 ਸੰਮੇਲਨ 'ਚ ਭਾਰਤ ਦੀ 13ਵੀਂ ਭਾਗੀਦਾਰੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ 7ਵੀਂ ਵਾਰ G7 ਸੰਮੇਲਨ 'ਚ ਭਾਰਤ ਦੀ ਨਿਯਮਿਤ ਭਾਗੀਦਾਰੀ ਸ਼ਾਂਤੀ, ਸੁਰੱਖਿਆ, ਵਿਕਾਸ ਅਤੇ ਵਾਤਾਵਰਣ ਸਥਿਰਤਾ ਨਾਲ ਸੰਬੰਧਿਤ ਆਲਮੀ ਚੁਣੌਤੀਆਂ ਨੂੰ ਹੱਲ ਕਰਨ 'ਚ ਭਾਰਤ ਦੀ ਭੂਮਿਕਾ ਅਤੇ ਯੋਗਦਾਨ ਦੀ ਵੱਧਦੀ ਮਾਨਤਾ ਨੂੰ ਦਰਸਾਉਂਦੀ ਹੈ। ਸਰਕਾਰ ਨੇ ਆਪਣੀ ਤਾਜ਼ਾ ਸਮੀਖਿਆ ਵਿੱਚ ਡੀਜ਼ਲ ਤੇ ਹਵਾਬਾਜ਼ੀ ਟਰਬਾਈਨ ਈਂਧਨ ATF ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵਧਾ ਦਿੱਤੀ ਹੈ। ਡੀਜ਼ਲ ਉੱਤੇ ਬਰਾਮਦ ਡਿਊਟੀ 13.05 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਗਈ ਹੈ। ATF ਬਰਾਮਦ ਤੇ ਡਿਊਟੀ 9.05 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 12.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ। ਪੈਟਰੋਲ ਤੇ ਬਰਾਮਦ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਘਰੇਲੂ ਖਪਤ ਵਾਸਤੇ ਪੈਟਰੋਲ ਤੇ ਡੀਜ਼ਲ ਦੇ ਮੌਜੂਦਾ ਡਿਊਟੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪੱਛਮੀ ਏਸ਼ੀਆ 'ਚ ਚੱਲ ਰਹੇ ਸੰਕਟ ਦੌਰਾਨ ਪੈਟਰੋਲੀਅਮ ਉਤਪਾਦਾਂ ਦੀ ਢੁਕਵੀਂ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਚੱਲ ਰਹੇ ਉਪਰਾਲਿਆਂ ਦਰਮਿਆਨ ਸੋਧ ਕੀਤੀ ਗਈ ਹੈ। ਸਰਕਾਰ ਨੇ ਵਿਦੇਸ਼ੀ ਸ਼ਿਪਮੈਂਟਾਂ ਨੂੰ ਘੱਟ ਕਰਨ ਅਤੇ ਘਰੇਲੂ ਬਾਜ਼ਾਰ 'ਚ ਸਪਲਾਈ ਨੂੰ ਤਰਜੀਹ ਦੇਣ ਲਈ 27 ਮਾਰਚ ਤੋਂ ਪੈਟਰੋਲੀਅਮ ਉਤਪਾਦਾਂ 'ਤੇ ਬਰਾਮਦ ਡਿਊਟੀ ਲਗਾਈ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਫੇਸਬੁੱਕ ਪੇਜ ਹੈ RNU-AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ 'ਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖ਼ਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਹੇ। ਅੱਜ ਦੇ ਅੰਕ 'ਚ ਅਸੀਂ ਦਹਿਸ਼ਤਗਰਦੀ ਖਿਲਾਫ਼ ਸਰਕਾਰ ਦੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ ਸਾਲ 6 ਅਤੇ 7 ਮਈ ਦੀ ਵਿਚਕਾਰਲੀ ਰਾਤ ਨੂੰ ਆਪਰੇਸ਼ਨ ਸਿੰਧੂਰ ਨੇ ਦੁਨੀਆ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਕਿ ਭਾਰਤ ਜੰਗ ਨਹੀਂ ਚਾਹੁੰਦਾ ਪਰ ਦਹਿਸ਼ਤਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਰੇਸ਼ਨ ਸਿੰਧੂਰ ਨੇ ਇੱਕ ਨਵੀਂ ਲਾਲ ਲਕੀਰ ਖਿੱਚੀ ਕਿ ਜੇਕਰ ਦਹਿਸ਼ਤਗਰਦੀ ਇੱਕ ਰਾਜਨੀਤੀ ਹੈ ਤਾਂ ਇਸ ਦਾ ਸਿੱਧਾ ਅਤੇ ਜ਼ਬਰਦਸਤ ਜਵਾਬ ਦਿੱਤਾ ਜਾਵੇਗਾ। ਲਸ਼ਕਰ ਏ ਤਾਇਬਾ, ਜੈਸ਼ ਏ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਸਥਿਤ 9 ਵੱਡੇ ਦਹਿਸ਼ਤਗਰਦੀ ਟਿਕਾਣਿਆਂ ਨੂੰ ਸਫਲਤਾ ਪੂਰਵਕ ਤਬਾਹ ਕਰ ਦਿੱਤਾ। ਇਸ ਆਪਰੇਸ਼ਨ ਵਿੱਚ 100 ਤੋਂ ਵੱਧ ਦਹਿਸ਼ਤਗਰਦ ਮਾਰੇ ਗਏ। 9 ਅਤੇ 10 ਮਈ ਨੂੰ ਭਾਰਤ ਇੱਕ ਹੀ ਆਪਰੇਸ਼ਨ ਵਿੱਚ ਪਰਮਾਣੂ ਹਥਿਆਰਬੰਦ ਰਾਜ ਦੇ 11 ਏਅਰ ਬੇਸਾਂ ਤੇ ਹਮਲਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਇਸ ਦੇ ਨਤੀਜੇ ਵਜੋਂ ਪਾਕਿਸਤਾਨੀ ਹਵਾਈ ਸੈਨਾ ਦੇ 20% ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ। ਕਈ ਵਿਸ਼ਵ ਨੇਤਾਵਾਂ ਵੱਲੋਂ ਭਾਰਤ ਨੂੰ ਵਿਆਪਕ ਆਲਮੀ ਸਮਰਥਨ ਪ੍ਰਾਪਤ ਹੋਇਆ। ਇਹ ਭਾਰਤ ਦੀ ਵਧੀ ਹੋਈ ਮਜ਼ਬੂਤ ਆਲਮੀ ਸਥਿਤੀ ਦਰਸਾਉਂਦਾ ਹੈ। ਆਕਾਸ਼ਵਾਣੀ ਖ਼ਬਰਾਂ ਨਾਲ ਗੱਲ ਕਰਦੇ ਹੋਏ ਸੇਵਾ ਮੁਕਤ ਲੈਫਟੀਨੈਂਟ ਜਨਰਲ KGS ਢਿੱਲੋਂ, ਜੋ ਜੰਮੂ ਕਸ਼ਮੀਰ ਵਿੱਚ 15ਵੀਂ ਕੋਰ ਦੇ ਕਮਾਂਡਰ ਰਹੇ ਨੇ, ਉਹਨਾਂ ਨੇ ਆਪਰੇਸ਼ਨ ਸਿੰਧੂਰ ਦੌਰਾਨ ਸਰਕਾਰੀ ਏਜੰਸੀਆਂ ਦੀ ਖੁਫੀਆ ਜਾਣਕਾਰੀ ਦੀ ਪ੍ਰਸ਼ੰਸਾ ਕੀਤੀ।
2: ਮੈਨੂੰ ਇਹ ਬਹੁਤ ਗਰਵ ਹੈ ਇਸ ਗੱਲ ਦਾ, ਹਿੰਦੁਸਤਾਨ ਦੀ ਸਰਕਾਰ ਨੇ, ਹਿੰਦੁਸਤਾਨ ਦੇ ਫੌਜ ਨੇ, ਆਰਮੀ ਨੇਵੀ ਏਅਰ ਫੋਰਸ ਨੇ ਇੱਕ ਇੰਨਾ ਵਧੀਆ ਮਿਲਟਰੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇੰਟੈਲੀਜੈਂਸ

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ ਵੇਲਾ ਹੋ ਗਿਆ ਹੈ ਜੀ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਦਾ ਅੱਡੀ ਟੱਪਾ ਜਿਹਦੇ ਵਿੱਚ ਮੈਨੂੰ ਪਤਾ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ ਉਹਨਾਂ ਗੀਤਾਂ ਦਾ ਜਿਹੜੇ ਕਿ

ਬੀਟ ਤੇ ਪੰਜਾਬੀ ਬੀਟ ਤੇ ਤੁਹਾਡੇ ਵਾਸਤੇ ਬੈਕ ਟੂ ਬੈਕ ਪਲੇ ਕੀਤੇ ਜਾਂਦੇ ਨੇ ਅੱਡੀ ਟੱਪਾ ਪ੍ਰੋਗਰਾਮ। ਇੰਜੋਏ ਤੁਸੀਂ ਕਰੋਗੇ ਆਪਣੀ ਦੋਸਤ ਆਰਜੀ ਸ਼ਾਹਿਦ ਨਾਲ, ਅਤੇ ਬਹੁਤ ਵਧੀਆ ਵਧੀਆ ਜਿਹੜੇ ਗਾਣੇ ਨੇ ਅੱਜ ਆਪਣੀ ਪਲੇਲਿਸਟ ਦੇ ਵਿੱਚ ਮੈਂ ਐਡ ਕੀਤੇ ਹੋਏ, ਜਿਹੜੇ ਕਿ ਤੁਹਾਡੇ ਵਾਸਤੇ ਮੈਂ ਪਲੇ ਕਰੂੰਗੀ। ਨੱਚਣ ਲਈ, ਟੱਪਣ ਲਈ ਤਿਆਰ ਹੋ ਜਾਓ। ਜਿਨ੍ਹਾਂ ਨੇ ਐਕਸਰਸਾਈਜ਼ ਨਹੀਂ ਕੀਤੀ, ਇਹਨਾਂ ਗੀਤਾਂ ਦੇ ਨਾਲ ਨਾਲ ਸੁਣਦੇ ਸੁਣਦੇ ਤੁਸੀਂ ਐਕਸਰਸਾਈਜ਼ ਵੀ ਕਰ ਸਕਦੇ ਹੋ, ਇੰਜੋਏ ਵੀ ਕਰ ਸਕਦੇ ਹੋ। ਲਓ ਜੀ, ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਪਹਿਲਾ ਗੀਤ ਪ੍ਰੋਗਰਾਮ ਅੱਡੀ ਟੱਪਾ ਦਾ।

102.7 MHz ਤੇ 103.6 MHz ਤੇ ਤੁਸੀਂ ਟਿਊਨ ਕੀਤਾ ਹੋਇਆ। ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਅੱਡੀ ਟੱਪਾ, ਜਿਹਦੇ ਵਿੱਚ ਤੁਸੀਂ ਸੁਣੇ ਬਹੁਤ ਸੋਹਣੇ ਸੋਹਣੇ ਪੰਜਾਬੀ ਹਾਈ ਬੀਟਸ ਵਾਲੇ ਗੀਤ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 9 ਵੱਜ ਗਏ ਨੇ ਤੇ ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ। ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਵ ਉੱਚ ਸਨਮਾਨ ਦੀ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਸ੍ਰੀ ਨਰਿੰਦਰ ਮੋਦੀ ਕੈਨੇਡਾ, ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਦੇ ਬਰਾਮਦ ਡਿਊਟੀ ਵਧਾਈ, ਪੈਟਰੋਲ ਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹੋਰਮੁਸ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜ਼ਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜੀ ਸਾਹਿਬ, ਫਿਰੋਜ਼ਪੁਰ 'ਚ ਹੁਸੈਨੀ ਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਿਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ।

ਐਫਐਮ ਬੈਂਡ 102.7 ਮੈਗਾਹਰਟਸ 103.6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਵੇਲਾ ਹੋ ਗਿਆ ਜੀ, ਮੈਨੂੰ ਪਤਾ ਹੈ ਜਿਸ ਪ੍ਰੋਗਰਾਮ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ। ਦਿਲ ਆਪਣਾ ਪੰਜਾਬੀ, ਸਾਡਾ ਦਿਲ ਤਾਂ ਪੰਜਾਬੀ ਹੈ, ਤੁਹਾਡਾ ਦਿਲ ਵੀ ਪੰਜਾਬੀ ਹੈ। ਪੰਜਾਬ ਦੇ ਵਿੱਚ ਰਹਿੰਦੇ ਹੋਏ ਪੰਜਾਬੀ ਕਲਚਰ ਨੂੰ ਆਪਾਂ ਕਿੰਨਾ ਫੋਲੋ ਕਰਦੇ ਹਾਂ, ਕਿੰਨੀ ਸਾਨੂੰ ਨੌਲੇਜ ਹੈ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ। ਕਿਵੇਂ? ਕਿਉਂਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਨੂੰ ਮੈਸੇਜਿਸ ਰਾਹੀਂ ਆਪਣੇ ਜਿਹੜੇ ਮੈਸੇਜ ਨੇ ਉਹ ਸਾਨੂੰ ਭੇਜਦੇ ਹੋ 98 55 10 10 27 'ਤੇ। ਸਾਡਾ ਵਟਸਐਪ ਨੰਬਰ ਹੈ, ਤੁਸੀਂ ਸਾਨੂੰ ਵੋਇਸ ਨੋਟ ਵੀ ਭੇਜ ਸਕਦੇ ਹੋ। ਕੋਈ ਵੀ ਵਧੀਆ ਜਿਹੀ ਗੱਲ, ਕੋਈ ਵੀ ਟੈਲੈਂਟ ਜਿਹੜਾ ਤੁਸੀਂ ਸਾਨੂੰ ਸੁਣਾਉਣਾ ਚਾਹੁੰਦੇ ਹੋ, ਦਿਖਾਉਣਾ ਚਾਹੁੰਦੇ ਹੋ, ਸਾਨੂੰ ਫੋਟੋ ਵੀ ਭੇਜ ਸਕਦੇ ਹੋ। ਕੋਈ ਵਧੀਆ ਜੀ, ਕੋਈ ਸਵੇਰੇ ਉੱਠੀ ਹੋਈ ਤੁਹਾਡੇ ਆਲੇ ਦੁਆਲੇ ਦਰਖਤ ਹੀ ਦਰਖਤ ਨੇ, ਤੁਹਾਡੇ ਆਲੇ ਦੁਆਲੇ ਜਿਹੜੀਆਂ ਚਿੜੀਆਂ ਨੇ, ਜਿਹੜੇ ਪੰਛੀ ਨੇ, ਉਹਨਾਂ ਦੀ ਤੁਸੀਂ ਤਸਵੀਰ ਭੇਜ ਸਕਦੇ ਹੋ। ਕੋਈ ਤੁਹਾਡੇ ਘਰ ਇੱਦਾਂ ਦੀ ਜਿਹੜੀ ਪੰਜਾਬੀ ਕਲਚਰ ਦੇ ਨਾਲ ਰਿਲੇਟਿਡ ਕੋਈ ਘਰ ਦੀ ਜਿਹੜੀ ਚੀਜ਼ ਹੈਗੀ ਹੈ, ਜਿਹੜਾ ਸਮਾਨ ਹੈਗਾ ਤੁਹਾਡੇ ਘਰ ਰੱਖਿਆ ਹੋਇਆ ਹੈ, ਉਹਦੀ ਫੋਟੋ ਤੁਸੀਂ ਸਾਨੂੰ ਭੇਜ ਸਕਦੇ ਹੋ। ਕਿੰਨਾ ਟਾਈਮ ਹੋ ਗਿਆ, ਉਸਨੂੰ ਕਿਵੇਂ ਤੁਸੀਂ ਸੰਭਾਲ ਕੇ ਰੱਖਿਆ ਹੋਇਆ, ਉਹ ਜਿਹੜੀ ਹੈਗੀ ਕਿਸ ਦੀ ਨਿਸ਼ਾਨੀ ਹੈ। ਕਿਉਂਕਿ ਘਰ ਦੇ ਵਿੱਚ ਕਈ ਵਾਰ ਹੁੰਦੇ ਆ ਨਾ ਕਿ ਸਾਡੇ ਜਿਹੜੇ ਵੱਡੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਉਹ ਕੋਈ ਨਾ ਕੋਈ ਸਾਨੂੰ ਆਪਣੀ ਨਿਸ਼ਾਨੀਆਂ ਦੇ ਦਿੰਦੇ ਨੇ, ਅਤੇ ਉਹ ਜਿਹੜੀਆਂ ਨਿਸ਼ਾਨੀਆਂ ਨੇ ਆਪਾਂ ਸਾਂਭ ਕੇ ਰੱਖਦੇ ਹਾਂ ਕਈ ਸਾਲਾਂ ਤੱਕ। ਜੇ ਉਹ ਨਿਸ਼ਾਨੀਆਂ ਤੁਹਾਡੇ ਘਰ ਦੇ ਵਿੱਚ ਵੀ ਰੱਖੀਆਂ ਹੋਈਆਂ ਨੇ, ਤੁਸੀਂ ਸਾਨੂੰ ਉਹਨਾਂ ਦੀ ਫੋਟੋ ਭੇਜ ਸਕਦੇ ਹੋ, ਆਪਣੀ ਕੋਈ ਯਾਦ ਸਾਡੇ ਨਾਲ ਤਾਜ਼ਾ ਕਰ ਸਕਦੇ ਹੋ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਮੋਟੀਵੇਸ਼ਨਲ ਕੋਟਸ ਆਪਾਂ ਪੜ੍ਹਦੇ ਹਾਂ, ਸਾਰੇ ਵੱਡੇ ਵੱਡੇ ਸਪੀਕਰਾਂ ਦੀਆਂ ਜਿਹੜੀਆਂ ਗੱਲਾਂ ਨੇ ਮੋਟੀਵੇਸ਼ਨਲ, ਉਹ ਆਪਾਂ ਸੁਣਦੇ ਹਾਂ। ਪਰ ਇੱਕ ਸਮਾਂ ਸੀ ਜਦੋਂ ਸਾਡੇ ਘਰ ਦੇ ਸਿਆਣੇ ਸਿਰਫ ਇੱਕ ਅਖਾਣ ਜਾਂ ਕਹਾਵਤ ਨਾਲ ਪੂਰੀ ਜ਼ਿੰਦਗੀ ਦਾ ਸਬਕ ਸਾਨੂੰ ਦੇ ਦਿੰਦੇ ਸੀ। ਕਦੇ ਧਿਆਨ ਕੀਤਾ ਹੋਵੇਗਾ, ਜਦੋਂ ਅਸੀਂ ਕੋਈ ਗਲਤੀ ਕਰਦੇ ਸੀ ਤਾਂ ਸਾਡੀ ਦਾਦੀ, ਨਾਨੀ, ਦਾਦਾ ਜੀ ਸਿੱਧਾ ਲੈਕਚਰ ਨਹੀਂ ਸਾਨੂੰ ਦਿੰਦੇ ਸੀ, ਉਹ ਇੱਕ ਅਖਾਣ ਬੋਲਦੇ ਸੀ ਅਤੇ ਫਿਰ ਹੱਸਦੇ ਹੱਸਦੇ ਉਸਦਾ ਮਤਲਬ ਸਾਨੂੰ ਸਮਝਾ ਦਿੰਦੇ ਸੀ। ਸਾਨੂੰ ਸਾਰਿਆਂ ਨੂੰ ਇਹ ਬੈਨੀਫਿਟ ਹੈ ਕਿ ਪੰਜਾਬ ਦੇ ਘਰਾਂ ਵਿੱਚ ਇੱਕ ਅਜਿਹੀ ਯੂਨੀਵਰਸਿਟੀ ਹੁੰਦੀ ਹੈ ਜਿੱਥੇ ਨਾ ਕੋਈ ਫੀਸ ਲੱਗਦੀ ਹੈ, ਨਾ ਕੋਈ ਡਿਗਰੀ ਹੁੰਦੀ ਹੈ, ਪਰ ਉੱਥੋਂ ਮਿਲਿਆ ਗਿਆਨ ਸਾਰੀ ਉਮਰ ਕੰਮ ਆਉਂਦਾ ਹੈ। ਜੀ ਹਾਂ, ਬਿਲਕੁਲ, ਦਾਦਾ, ਨਾਨੀ, ਨਾਨਾ, ਨਾਨੀ ਜਾਂ ਫਿਰ ਸਾਡੇ ਜਿੰਨੇ ਵੀ ਬਜ਼ੁਰਗ ਇੱਦਾਂ ਦੇ ਸਿਆਣੇ ਨੇ ਸਾਡੇ ਘਰ ਦੇ ਵਿੱਚ, ਉਹਨਾਂ ਦੀ ਜਿਹੜੀਆਂ ਗੱਲਾਂ ਨੇ। ਪੰਜਾਬੀ ਸੱਭਿਆਚਾਰ ਵਿੱਚ ਸਿਆਣਿਆਂ ਨੂੰ ਘਰ ਦਾ ਥੰਮ ਮੰਨਿਆ ਜਾਂਦਾ, ਯਾਨੀ ਕਿ ਇਹ ਪਿੱਲਰ। ਪਹਿਲਾਂ ਜਦੋਂ ਕੋਈ ਮੁਸ਼ਕਿਲ ਆਉਂਦੀ ਸੀ ਤਾਂ ਲੋਕ ਨੈੱਟ 'ਤੇ ਉਸਦਾ ਸਲਿਊਸ਼ਨ ਨਹੀਂ ਲੱਭਦੇ ਸੀ, ਸਗੋਂ ਘਰ ਦੇ ਵੱਡਿਆਂ ਕੋਲ ਬੈਠ ਕੇ ਸਲਾਹ ਲੈਂਦੇ ਸੀ। ਅਤੇ ਮਜ਼ੇ ਦੀ ਗੱਲ ਇਹ ਹੈ, ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਅੱਜ ਵੀ 100% ਸੱਚ ਸਾਬਿਤ ਹੁੰਦੀਆਂ ਨੇ। ਕੁਝ ਇੱਦਾਂ ਦੀ ਜਿਹੜੀ ਅਖਾਣ ਨੇ ਟਾਈਮ ਟੂ ਟਾਈਮ ਸਾਨੂੰ ਸੁਣੇ ਆਪਣੇ ਘਰ ਦੇ ਵਿੱਚ,

ਉਹ ਅੱਜ ਆਪਾਂ ਸ਼ੇਅਰ ਕਰਾਂਗੇ। ਜੇ ਤੁਹਾਡੇ ਘਰ ਦੇ ਵਿੱਚ ਸਿਆਣਿਆਂ ਨੇ ਕੋਈ ਇੱਦਾਂ ਦੀ ਜਿਹੜੀ ਕਹਾਵਤ ਹੈ, ਕੋਈ ਅਖਾਣ ਹੈ, ਉਹ ਤੁਹਾਨੂੰ ਅੱਜ ਵੀ ਯਾਦ ਹੈ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ 98 55 10 10 27 'ਤੇ ਸਾਡਾ ਵਟਸਐਪ ਨੰਬਰ। ਬਿਲਕੁਲ, ਇਹ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਕਿਤੇ ਨਹੀਂ ਮਿਲਣਗੀਆਂ, ਆਪਾਂ ਜਿੰਨਾ ਮਰਜ਼ੀ ਨੈੱਟ 'ਤੇ ਸਰਚ ਕਰ ਲਈਏ ਕਿਤੇ ਨਹੀਂ ਮੈਂ ਕਹਿੰਦੀ ਹਾਂ ਲੱਭ ਸਕਦੀਆਂ, ਕਿਉਂਕਿ ਇਹ ਜਿਹੜਾ ਖਜ਼ਾਨਾ ਹੈ ਇਹ ਸਾਡੇ ਸਾਰਿਆਂ ਦੀ ਯਾਦਾਂ ਦੇ ਵਿੱਚ ਹੈ, ਸਾਡੇ ਦਿਮਾਗ ਦੇ ਵਿੱਚ ਹੈ। ਫਟਾਫਟ ਸਾਨੂੰ ਮੈਸੇਜ ਕਰੋ, ਮੈਂ ਇੱਥੇ ਤੁਹਾਡੀ ਉਡੀਕ ਕਰ ਰਹੀ ਹਾਂ। ਸੋਹਣੀਆਂ ਸੋਹਣੀਆਂ ਤੁਹਾਡੀਆਂ ਜਿਹੜੀਆਂ ਆਵਾਜ਼ਾਂ ਨੇ, ਸੋਹਣੇ ਸੋਹਣੇ ਤੁਹਾਡੇ ਜਿਹੜੇ ਮੈਸੇਜ ਨੇ ਖੂਬਸੂਰਤ ਆਵਾਜ਼ਾਂ ਦੇ ਵਿੱਚ, ਉਹ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਸ਼ਾਮਿਲ ਕਰਾਂਗੀ। ਦਿਲ ਆਪਣਾ ਪੰਜਾਬੀ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੀ ਦੋਸਤ ਆਰਜੇ ਸ਼ਾਹਿਨ ਦੇ ਨਾਲ ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਇੱਦਾਂ ਦੀ ਸਿਆਣੀਆਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਜਿਹੜੀ ਕਹਾਵਤ ਨੇ ਉਹ ਅੱਜ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੁਸੀਂ ਸਾਨੂੰ ਕਹਾਵਤ ਤਾਂ ਭੇਜਣੀ ਹੈ, ਦੱਸ ਕੇ ਨਾਲ ਹੀ ਉਸਦਾ ਜਿਹੜਾ ਮਤਲਬ ਕੀ ਹੈ, ਆਪਣੀ ਜਿਹੜੇ ਜਿਵੇਂ ਤੁਸੀਂ ਬਚਪਨ ਤੋਂ ਸੁਣਦੇ ਆ ਰਹੇ ਹੋ ਆਪਣੇ ਵੱਡਿਆਂ ਦੇ ਮੂੰਹੋਂ, ਤੁਸੀਂ ਬਿਲਕੁਲ ਉਸੇ ਅੰਦਾਜ਼ ਦੇ ਵਿੱਚ ਕੁਝ ਕੁਝ ਸਾਨੂੰ ਉਹ ਜਿਹੜੀਆਂ ਗੱਲਾਂ ਨੇ ਉਹ ਸਾਂਝਾ ਕਰਨੀਆਂ ਨੇ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਵੈਸੇ ਸਾਨੂੰ ਮੈਸੇਜਸ ਆਉਣੇ ਸ਼ੁਰੂ ਹੋ ਗਏ ਨੇ ਸਾਡੇ ਦੋਸਤਾਂ ਦੇ, ਲਿਸਨਰਸ ਦੇ। ਸਾਨੂੰ ਪਹਿਲਾਂ ਮੈਸੇਜ ਆਇਆ ਹੈ ਜੀ ਰਾਮ ਸਰੂਪ ਅਰੋੜਾ ਚੌਂਕ ਚੱਲਿਆਂ ਸੁਲਤਾਨਪੁਰ ਲੋਧੀ ਤੋਂ, ਲਿਖਿਆ ਜਨਾਬ ਨੇ ਚੰਗਾ ਲੱਗਦਾ ਹੈ ਮੈਨੂੰ ਉਹਨਾਂ ਲੋਕਾਂ ਦਾ ਸਵੇਰ ਦਾ ਅਭਿਵਾਦਨ ਕਰਨਾ ਜੋ ਮੇਰੇ ਸਨਮੁੱਖ ਨਾ ਹੁੰਦੇ ਹੋਏ ਵੀ ਮੇਰੇ ਦਿਲ ਦੇ ਬਹੁਤ ਨੇੜੇ ਹੋਣ ਦਾ ਅਹਿਸਾਸ ਦਿਵਾਉਂਦੇ ਨੇ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਜਿਹੜਾ ਇਹ ਇਹਨਾਂ ਨੇ ਸਾਡੇ ਨਾਲ ਗੱਲ ਸਾਂਝਾ ਕੀਤੀ ਹੈ ਰਾਮ ਸਰੂਪ ਜੀ ਨੇ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਇੱਕ ਸਾਨੂੰ ਅਗਲਾ ਵੋਇਸ ਨੋਟ ਆਇਆ ਹੈ, ਵੋਇਸ ਨੋਟ ਤਾਂ ਵੈਸੇ 5 ਮਿੰਟ 4 ਸੈਕਿੰਡ ਦਾ ਹੈ, ਪਤਾ ਨਹੀਂ ਇੰਨੀ ਕਿਹੜੀਆਂ ਗੱਲਾਂ ਨੇ ਜਿਹੜੇ ਸਾਡੇ ਦੋਸਤ ਸਾਡੇ ਨਾਲ ਕਰ ਰਹੇ ਨੇ। ਦੇਖਦੇ ਹਾਂ ਕੌਣ ਜਨਾਬ ਹੈ ਅਤੇ ਕੀ ਗੱਲ ਸਾਡੇ ਨਾਲ ਇਹਨਾਂ ਨੇ ਅੱਜ ਸਾਂਝਾ ਕੀਤੀ ਹੈ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ।
1: ਜਿਸ ਵੇਲੇ ਵੈਰੀਆਂ ਦਾ ਹਾਥੀ ਲੋਹਗੜ ਦਾ ਕਿਲਾ ਢਾਉਣ ਵਾਸਤੇ ਆਉਣਾ ਸੁਣਿਆ ਅਤੇ ਸਿੱਖਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਜੇ ਵੈਰੀਆਂ ਦਾ ਹਾਥੀ ਆ ਰਿਹਾ ਤਾਂ ਸਾਡਾ ਹਾਥੀ ਵੀ ਮੁਕਾਬਲਾ ਕਰਨ ਵਾਸਤੇ ਤਿਆਰ ਆ। ਦੁਨੀ ਚੰਦ ਵਾਲੇ ਇਸ਼ਾਰਾ ਕੀਤਾ ਤਾਂ ਦੁਨੀ ਚੰਦ ਨੇ ਆਪਣਾ ਨਾਮ ਸੁਣ ਕੇ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਹੋਇਆ ਕਿ ਆਖਿਰਕਾਰ ਕਿਲਾ ਛੱਡ ਕੇ ਸਾਥੀਆਂ ਸਮੇਤ ਭੱਜ ਗਿਆ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਹੁਣ ਹਾਥੀ ਦਾ ਮੁਕਾਬਲਾ ਕੌਣ ਕਰੇਗਾ? ਦੁਨੀ ਚੰਦ ਰਾਜ ਦਾ ਨੱਸ ਗਿਆ ਤੇ ਮਹਾਰਾਜ ਨੇ ਕਿਹਾ ਕਿ ਹੁਣ ਸਾਡਾ ਸ਼ੇਰ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰੇਗਾ। ਜਦੋਂ ਬਚਿੱਤਰ ਸਿੰਘ ਨੇ ਆਪਣਾ ਨਾਮ ਸੁਣਿਆ ਖੁਸ਼ੀ ਵਿੱਚ ਨੱਚ ਉੱਠਿਆ, ਨਗੜੀ ਹੱਥ ਵੇਚ ਲੈ ਕੇ ਨਮਸਕਾਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਆਗਿਆ ਲੈ ਕੇ ਜਿਸ ਤਰ੍ਹਾਂ ਹਾਥੀ ਨੂੰ ਭਜਾਉਂਦਾ ਉਸ ਵੇਲੇ ਦੀ ਲਿਖੀ ਹੋਈ ਵਾਰ ਲੇਖਕ ਜਰਨੈਲ ਸਿੰਘ ਮੌਜੀ ਪਿੰਡ ਕੋਟ ਈਸੇ ਖਾਂ ਵਾਲੇ ਦੀ ਕਲਮਰੀ ਪੇਸ਼ ਕਰਨ ਲੱਗੇ।

ਨਾਲ ਲਈ ਸੂਰਮਾ ਚੱਚ ਹੋਇਆ ਤੁਰ ਤਿਆਰੇ ਉਹਨੇ ਹੜ ਕੇ ਹੱਥਰੀ ਉਸ ਨਾਗਣੀ ਉਹਨੇ ਹੱਥ ਵਿੱਚ ਫੜ ਕੇ ਨਾਗਣੀ ਨਾਗਣੀ ਨਾਗਣੀ ਓ ਨਾਗਣੀ ਹੱਥ ਵਿੱਚ ਫੜ ਕੇ ਨਾਗਣੀ ਤੇ ਕਰਕੇ ਨਮਸਕਾਰ ਲੈ ਕੇ ਆ ਗਿਆ ਦਸਵੇਂ ਪਿਤਾ ਤੋਂ ਲੈ ਕੇ ਅੱਗੇ ਆ ਦਸਵੇਂ ਪਿਤਾ ਤੋਂ ਕਿਹਾ ਵੈਰੀ ਨੂੰ ਲਲਕਾਰ ਉਦੋਂ ਹੱਥੀ ਵੈਰੀਆਂ ਲੜ ਕੇ ਉਦੋਂ ਹੱਥੀ ਵੈਰੀਆਂ ਲੜ ਕੇ ਦਿੱਤੀ ਉਸ ਨੂੰ ਸ਼ਰਾਬ ਪਲਾ ਉਹਦੇ ਮੱਥੇ ਤਵੀਆਂ ਬੀੜ ਕੇ ਉਹਦੇ ਮੱਥੇ ਤਵੀਆਂ ਬੀੜ ਕੇ ਦਿੱਤੀ ਸੁਣ ਕਰ ਭਾਨ ਪੜਾ ਉਹ ਖੋਰੂ ਪਾਵੇ ਚੀਕਾ ਮਾਰਦਾ ਖੋਰੂ ਪਾਵੇ ਚੀਕਾ ਮਾਰਦਾ ਕਿਆ ਵੱਲ ਕਿਲੇ ਦੇ ਆ ਸਿੰਘ ਨੇ ਨਾਗਣੀ ਮਾਰੀ ਖਿੱਚ ਕੇ ਸਿੰਘ ਨੇ ਨਾਗਣੀ ਮਾਰੀ ਖਿੱਚ ਕੇ ਖਿੱਚ ਕੇ ਖਿੱਚ ਕੇ ਉਹ ਖਿੱਚ ਕੇ ਨਾਗਣੀ ਮਾਰੀ ਖਿੱਚ ਕੇ ਦਿੱਤੀ ਵਿੱਚ ਮੱਥੇ ਦੇਵਾ ਹਵਾ ਸਾਥੀ ਵਾਪਸੀ ਉਹ ਮੁੜ ਪਿਆ ਹਾਥੀ ਵਾਪਸੀ ਉਦੋਂ ਮੁੜ ਪਿਆ ਤੋਰੀ ਪਿਆਸੀ ਵਾਹੋ ਦਾ ਉਹਨੇ ਸੈਂਕੜੇ ਮੁਗਲ ਲਤਾੜ ਕੇ ਉਹਨੇ ਸੈਂਕੜੇ ਮੁਗਲ ਲਤਾੜ ਕੇ ਕਈ ਪਾਏ ਮੌਤ ਦੇਰਾ ਉਹ ਕਹਿ ਮਨਜੀਤ ਬਸਿੱਤਰ ਸਿੰਘ ਨੇ ਛਾਲ ਮਾਰ ਕੇ

0: ਤੇ ਜਦੋਂ ਲਗਾ ਕਸਮਾਕ ਮਸਾਨ ਦਾ ਜੰਗ ਹੋਵੇ ਸਾਰੇ ਮਾਰ ਕੇ ਨਿੱਤਰੇ ਕੋਈ ਕੋਈ ਤੇ ਜਦੋਂ ਲਗਾ ਕਮਸਾਨ ਦਾ ਜੰਗ ਹੋਵੇ ਬਿਰਲੀ ਨਾਲ ਕੋਈ ਪਤੀ ਦੀ ਕਰੇ ਸੇਵਾ ਤੇ ਜਦੋਂ ਚੁੱਲ੍ਹੇ ਵਿੱਚ ਪੁੱਜਦੀ ਭੰਗ ਹੋਵੇ ਤੇ ਵਿਰਲਾ ਸ਼ਹਿਰ ਕੋਈ ਕਵਿਤਾ ਨੂੰ ਸਿਰੇ ਚਾੜੇ ਤੇ ਜਦੋਂ ਕਵਿਤਾ ਦਾ ਕਾਫੀਆ ਤੰਗ ਹੋਵੇ ਮਨਜੀਤ ਬਚਿੱਤਰ ਸਿੰਘ ਨੇ ਦਿੱਤੇ ਵੈਸੀ ਨੂੰ ਹੱਥ ਵਿਖਾ ਦਿੱਤੇ ਹਾਥੀ ਨੂੰ ਹੱਥ ਵਿਖਾ ਮੋਜੀਆ ਹਾਥੀ ਨੂੰ ਹੱਥ ਵਿਖਾਓ ਹੋ ਸਾਡਾ ਦਿਲ ਪੰਜਾਬੀ ਮਨਜੀਤ ਖੰਡੂਰ ਵੱਲੋਂ ਸਭ ਨੂੰ ਨਮਸਕਾਰ ਬੇਨਤੀ ਹੈ ਮੁਲਾਜ਼ਮਾਂ ਦੇ ਚਰਨਾਂ ਦੇ ਵਿੱਚ ਸਾਰੇ ਅਫਸਰ ਸਾਹਿਬਾਨ ਸਾਡੇ ਤੋਂ ਸਾਰੇ ਸਿਆਣੇ ਸੂਝਵਾਨ ਸਰੋਤੇ ਵੀ ਸਾਰੇ ਅਤੇ ਬੇਨਤੀ ਇਹ ਹੈ ਕਿ ਇਹ ਛੇਤੀ ਦੇ ਵਿੱਚ ਕਵਿਤਾ ਗਾਉਣੀ ਪੈਂਦੀ ਹੈ ਅਤੇ ਸਾਜ ਇਸੇ ਤਰ੍ਹਾਂ ਸ਼ੋਰਟਕਾਟ ਰੱਖੀ ਦਾ ਮੈਂ ਕਿ ਜੇ ਸਾਜ ਵਜਾ ਕੇ ਗਾਈਏ ਤਾਂ ਫਿਰ ਪੰਜ ਮਿੰਟਾਂ ਦੀ ਕਵਿਤਾ ਪੂਰੀ ਹੁੰਦੀ ਹੈ ਅਤੇ ਛੇਤੀ ਛੇਤੀ ਤਾਂ ਗਾਉਣੀ ਪੈਂਦੀ ਹੈ ਕਿ ਕਵਿਤਾ ਨਾ ਰਹਿ ਜਾਵੇ ਤਾਂ ਉਹ ਇਸ ਵੇਲੇ ਜਦੋਂ ਕਵਿਤਾ ਵਿੱਚੋਂ ਕੱਢੀ ਜਾਂਦੀ ਹੈ ਉਹ ਲਿਖਦੇ ਦਿਲ ਨੂੰ ਸੱਟ ਥੋੜ੍ਹੀ ਜਿਹੀ ਲੱਗ ਰਹੀ ਹੈ ਇਸ ਕਰਕੇ ਮਾਫ਼ੀ ਦੇਣੀ ਕਿ ਛੇਤੀ ਛੇਤੀ ਦੇ ਵਿੱਚ ਗਾ ਦੇਣੇ ਅਤੇ ਮਾਫ਼ੀ ਵੀ ਜੇ ਜੋ ਜੇ ਕੋਈ ਗਲਤੀ ਹੋ ਗਈ ਹੋਵੇ ਨਮਸਕਾਰ ਹੈ ਜੀ
1: ਮਨਜੀਤ ਜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਕਵਿਤਾ ਹੈ ਸਾਜ਼ ਵਜਾ ਕੇ ਸਾਨੂੰ ਸੁਣਾਈ ਹੈ ਬਹੁਤ ਮਜ਼ਾ ਆਇਆ ਅਤੇ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ ਅਗਲਾ ਜੀ ਜਿਹੜਾ ਸਾਨੂੰ ਮੈਸੇਜ ਆਇਆ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਲਿਖਦੇ ਨੇ ਸੈਂਕੜੇ ਕੱਲ ਲੰਘ ਚੁੱਕੇ ਹਨ ਕਈ ਕੱਲ ਆਉਣ ਵਾਲੇ ਹਨ ਪਰ ਅੱਜ ਸਿਰਫ ਇੱਕ ਹੀ ਹੈ ਇਸ ਦਾ ਸਹੀ ਵਰਤੋਂ ਕਰੋ ਅਤੇ ਖੁਸ਼ ਰਹੋ ਬਿਲਕੁਲ ਸਹੀ ਗੱਲ ਹੈ ਜਿਹੜਾ ਟਾਈਮ ਲੰਘ ਗਿਆ ਉਹਦਾ ਵੀ ਆਪਾਂ ਕੁਛ ਨਹੀਂ ਕਰ ਸਕਦੇ ਉਹ ਸਾਡੇ ਹੱਥਾਂ ਦੇ ਵਿੱਚ ਨਹੀਂ ਹੈ ਉਹ ਜਿਹੜਾ ਸਮਾਂ ਹੈ ਉਹ ਲੰਘ ਗਿਆ ਉਹ ਆਪਾਂ ਮੁੜ ਕੇ ਵਾਪਸ ਨਹੀਂ ਲੈ ਕੇ ਆ ਸਕਦੇ ਜਿਹੜਾ ਆਉਣ ਵਾਲਾ ਸਮਾਂ ਹੈ ਜਿਹੜਾ ਪ੍ਰੈਜੈਂਟ ਸਾਡਾ ਟਾਈਮ ਹੈ ਆਉਣ ਵਾਲਾ ਸਮਾਂ ਕਿਸ 'ਤੇ ਡਿਪੈਂਡ ਕਰਦਾ ਹੈ ਸਾਡੇ ਪ੍ਰੈਜੈਂਟ ਟਾਈਮ 'ਤੇ ਜੇ ਅਸੀਂ ਅੱਜ ਕੰਮ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਤਾਂ ਆਉਣ ਵਾਲਾ ਟਾਈਮ 'ਤੇ ਸਾਨੂੰ ਉਸਦਾ ਫਲ ਜ਼ਰੂਰ ਮਿਲੇਗਾ ਦੋਸਤੋ ਫਟਾਫਟ ਮੈਨੂੰ ਮੈਸੇਜਿਸ ਭੇਜੋ ਮੈਂ ਇੱਥੇ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਅਤੇ ਗੱਲ ਮੈਂ ਕਰ ਰਹੀ ਸੀ ਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਅੱਜ ਜਿਹੜਾ ਆਪਾਂ ਟੋਪਿਕ ਲਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਸ ਟੋਪਿਕ ਦੇ ਰਿਲੇਟਿਡ ਨਾ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਨ੍ਹਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ਾ ਹੋ ਜਾਣਗੀਆਂ ਦੁਨੀਆ ਦੀਆਂ ਵੱਡੀਆਂ ਵੱਡੀਆਂ ਕਿਤਾਬਾਂ ਸਾਨੂੰ ਜਾਣਕਾਰੀ ਦੇ ਸਕਦੀਆਂ ਨੇ ਪਰ ਜ਼ਿੰਦਗੀ ਨੂੰ ਸਮਝਣ ਦਾ ਜਿਹੜਾ ਹੁਨਰ ਹੈ ਅਕਸਰ ਸਿਆਣਿਆਂ ਕੋਲ ਹੀ ਸਾਨੂੰ ਮਿਲਦਾ ਹੈ ਕਿਤਾਬ ਦੱਸੇਗੀ ਸਫਲਤਾ ਕਿੱਦਾਂ ਮਿਲਣੀ ਹੈ ਲੇਕਿਨ ਜਿਹੜੀ ਸਿਆਣਿਆਂ ਦੀਆਂ ਗੱਲਾਂ ਨੇ ਉਹ ਇਹ ਸਾਨੂੰ ਦੱਸਦੇ ਨੇ ਕਿ ਦੁਨੀਆ ਜਿਹੜੀ ਹੈਗੀ ਹੈ ਉਸਦੇ ਵਿੱਚ ਸਾਨੂੰ ਚੱਲਣਾ ਕਿਸ ਤਰ੍ਹਾਂ ਹੈ ਜਿਹੜੇ ਮੁਸ਼ਕਲਾਂ ਨੇ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਜਿਹੜੀ ਦਾਦੀ ਸੀ ਉਹ ਅਕਸਰ ਇੱਕ ਗੱਲ ਕਹਿੰਦੇ ਸੀ ਕਿ ਹਾਂ ਕੋਈ ਵੀ ਗੱਲ ਹੈ ਕਿਸੇ ਨਾਲ ਵੀ ਜੇ ਗੁੱਸਾ ਹੈ ਨਾ ਉਸਨੂੰ ਸ਼ਾਂਤ ਹੋ ਕੇ ਸਮਝ ਕੇ ਉਦੋਂ ਫੈਸਲਾ ਲੈਣਾ ਚਾਹੀਦਾ ਕਿਉਂਕਿ ਜਦੋਂ ਵੀ ਆਪਾਂ ਗੁੱਸੇ ਦੇ ਵਿੱਚ ਕੋਈ ਫੈਸਲਾ ਲੈਂਦੇ ਹਾਂ ਜਾਂ ਫਿਰ ਕਿਸੇ ਸਾਹਮਣੇ ਵਾਲੇ ਪਰਸਨ ਨੂੰ ਕੁਝ ਵੀ ਕਹਿੰਦੇ ਹਾਂ ਤਾਂ ਉਹ ਗੁੱਸੇ ਦੇ ਵਿੱਚ ਬਹੁਤ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਨਹੀਂ ਕਹਿਣੀਆਂ ਚਾਹੀਦੀਆਂ ਬਟ ਸਾਡੇ ਤੋਂ ਕਹਿ ਹੋ ਜਾਂਦੀਆਂ ਨੇ ਬਾਅਦ 'ਚ ਸਾਨੂੰ ਰਿਲਾਈਜ਼ ਹੁੰਦਾ ਕਿ ਹਾਂ ਇਹ ਜਿਹੜੀ ਗੱਲ ਹੈਗੀ ਸਾਨੂੰ ਨਹੀਂ ਕਹਿਣੀ ਚਾਹੀਦੀ ਕਈ ਵਾਰ ਅਸੀਂ ਲੋਕਾਂ ਦੇ ਵੀਕ ਪੁਆਇੰਟਸ ਚੱਕ ਕੇ ਉਹਨਾਂ ਨੂੰ ਟ੍ਰਿਗਰ ਕਰਦੇ ਹਾਂ ਗੁੱਸੇ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਵੈਸੇ ਜਿੰਨਾ ਆਪਣੇ ਗੁੱਸੇ 'ਤੇ ਕੰਟਰੋਲ ਰੱਖਾਂਗੇ ਜਿੰਨਾ ਸਕੂਨ ਦੇ ਨਾਲ ਆਰਾਮ ਦੇ ਨਾਲ ਅਸੀਂ ਗੱਲ ਕਰਾਂਗੇ ਮੈਂ ਕਹਿੰਦੀ ਹਾਂ ਉਨਾ ਹੀ ਠੀਕ ਹੈ ਅਗਲਾ ਜੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਸਾਨੂੰ ਮੈਸੇਜ ਆਇਆ ਹੈ ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ ਵਕਤ ਖੁਦ ਵਧੀਆ ਜਵਾਬ ਦੇਗਾ ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਉਹ ਸਗੋਂ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੋ ਸਭ ਵਿੱਚ ਨਹੀਂ ਹੁੰਦੀ ਮੈਸੇਜ ਸਾਨੂੰ ਭੇਜਿਆ ਹੈ ਜੀ ਰਾਜ ਸਿੰਘ ਜੀ ਨੇ ਕਿੱਥੋਂ ਭੇਜਿਆ ਇਹ ਜਨਾਬ ਨੇ ਨਹੀਂ ਲਿਖਿਆ ਹੈ ਚਲੋ ਕੋਈ ਗੱਲ ਨਹੀਂ ਰਾਜ ਜੀ ਸਾਨੂੰ ਮੈਸੇਜ ਭੇਜਣ ਵਾਸਤੇ ਬਹੁਤ ਬਹੁਤ ਧੰਨਵਾਦ ਸਵੇਰੇ ਆਪਾਂ ਸਬਰ ਦੀ ਗੱਲ ਕੀਤੀ ਸੀ ਅਤੇ ਸਬਰ ਸਾਨੂੰ ਹਰ ਫੀਲਡ ਦੇ ਵਿੱਚ ਹਰ ਸਿਚੁਏਸ਼ਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਅਗਲਾ ਜੀ ਸਾਨੂੰ ਇੱਕ ਵੋਇਸ ਨੋਟ

0: ਆਇਆ ਹੈ ਉਹ ਆਪਾਂ ਸੁਣਦੇ ਹਾਂ। ਸਾਡੇ ਜਿਹੜੇ ਦੋਸਤ ਨੇ ਕਿਸ ਨੇ ਸਾਨੂੰ ਮੈਸੇਜ ਭੇਜਿਆ ਹੈ ਤੇ ਕਿੱਥੋਂ ਭੇਜਿਆ ਹੈ?
1: ਮੈਡਮ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ। ਪਰਿੰਦੋਂ ਕੋ ਆਸਮਾਨ ਮੇਂ ਉੜਨੇ ਕੀ ਜੋ ਖੁਸ਼ੀ ਹੈ, ਪਿੰਜਰੇ ਕੀ ਕੈਦ ਮੇਂ ਕਹਾਂ ਹੋਤੀ ਹੈ। ਪੇੜ ਕੀ ਸ਼ਾਖਾ ਪਰ ਬੈਠਾ ਪੰਛੀ ਕਭੀ ਵੀ ਡਾਲ ਹਿਲਨੇ ਪਰ ਨਹੀਂ ਘਬਰਾਤਾ ਹੈ ਸਾਹਿਬ, ਕਿਉਂਕਿ ਪੰਛੀ ਡਾਲੀ ਪਰ ਨਹੀਂ ਆਪਣੇ ਪੰਖੋਂ ਪਰ ਭਰੋਸਾ ਕਰਤੇ ਹੈ। ਜਿਸ ਕੀ ਜੈਸੀ ਸੋਚ ਵੋ ਵੈਸੀ ਕਹਾਣੀ ਰੱਖਤਾ ਹੈ, ਕੋਈ ਪਰਿੰਦੋ ਕੇ ਲੀਏ ਬੰਦੂਕ ਤੋ ਕੋਈ ਪਰਿੰਦੋ ਕੇ ਲੀਏ
0: ਪਾਣੀ ਰੱਖਤਾ ਹੈ।
1: ਇਨਸਾਨੀਅਤ ਆਪਣੀ ਇਨਸਾਨ ਆਪਣੀ ਇਨਸਾਨੀਅਤ ਭੁੱਲਤੇ ਜਾ ਰਹੇ ਹੈ ਔਰ ਯੇ ਬੇਜ਼ੁਬਾਨ ਪੰਛੀ ਕਭੀ ਨਹੀਂ ਭੁੱਲਤੇ। ਪੰਛੀ ਕਭੀ ਆਪਣੇ ਬੱਚੋ ਕੇ ਭਵਿਸ਼ਯ ਕੇ ਲੀਏ ਘੌਂਸਲਾ ਬਣਾ ਕਰ ਨਹੀਂ ਦੇਤੇ, ਵੇ ਤੋ ਬਸ ਉਨ੍ਹੇ ਉੜਨੇ ਕੀ ਕਲਾ ਸਿਖਾਤੇ ਹੈ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਸਾਨੂੰ ਇੰਨੇ ਸਾਰੇ ਜਿਹੜੇ ਮੈਸੇਜਸ ਹੈ ਜਿਹੜੇ ਤੁਸੀਂ ਕੋਟ ਸਾਨੂੰ ਸੁਣਾਏ ਨੇ, ਬਹੁਤ ਵਧੀਆ ਜਿਹੜੀਆਂ ਗੱਲਾਂ ਨੇ ਸਾਡੇ ਨਾਲ ਇਹ ਸਾਂਝੀਆਂ ਕੀਤੀਆਂ ਨੇ। ਦੋਸਤੋ ਤੁਸੀਂ ਵੀ ਸਾਨੂੰ ਫਟਾਫਟ ਮੈਸੇਜ ਕਰੋ, 9855 10 10 27 ਸਾਡੇ ਵਟਸਐਪ ਨੰਬਰ 'ਤੇ ਤੁਸੀਂ ਸਾਨੂੰ ਕੋਈ ਵੀ ਇੱਦਾਂ ਦਾ ਜਿਹੜਾ ਟੈਲੈਂਟ, ਜਿਵੇਂ ਮਨਜੀਤ ਜਾਂ ਮਨਪ੍ਰੀਤ ਜੀ ਨੇ ਸਾਨੂੰ ਸਾਜ਼ ਦੇ ਨਾਲ ਜਿਹੜਾ ਇੱਕ ਕਵਿਤਾ ਹੈ ਸਾਡੇ ਨਾਲ ਉਹਨਾਂ ਨੇ ਸਾਂਝਾ ਕੀਤੀ ਸੀ, ਜੇ ਤੁਹਾਡੇ ਵਿੱਚ ਵੀ ਕੋਈ ਇੱਦਾਂ ਦਾ ਟੈਲੈਂਟ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤੁਹਾਡੇ ਵਾਸਤੇ ਇੱਕ ਪਲੈਟਫਾਰਮ ਹੈ। ਅਤੇ ਜੇ ਤੁਸੀਂ ਸਾਨੂੰ ਮੈਸੇਜ ਕਰ ਰਹੇ ਹੋ ਅਤੇ ਜੇ ਤੁਸੀਂ ਪੰਜਾਬੀ 'ਚ, ਕਿਉਂਕਿ ਪੰਜਾਬ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਵੀ ਦਿਲ ਆਪਣਾ ਪੰਜਾਬੀ ਚੱਲ ਰਿਹਾ, ਜੇ ਤੁਸੀਂ ਪੰਜਾਬੀ 'ਚ ਸਾਨੂੰ ਮੈਸੇਜ ਭੇਜੋਗੇ ਤਾਂ ਬਹੁਤ ਵਧੀਆ। ਸਾਡੇ ਜਿਹੜੇ ਸਿਆਣੇ ਨੇ ਉਹ ਅਕਸਰ ਇਹ ਕਹਿੰਦੇ ਨੇ ਕਿ ਹੌਲੀ ਹੌਲੀ ਚੱਲ ਪਰ ਸਹੀ ਚੱਲ। ਅੱਜ ਦੀ ਦੁਨੀਆ ਦੇ ਵਿੱਚ ਹਰ ਕੋਈ ਦੌੜ ਰਿਹਾ, ਕੋਈ ਪੈਸੇ ਦੇ ਪਿੱਛੇ, ਕੋਈ ਹੈਲਥ ਦੇ ਪਿੱਛੇ, ਕੋਈ ਕਿਸੇ ਪਿੱਛੇ, ਕੋਈ ਕਿਸੇ ਪਿੱਛੇ, ਪਰ ਬਜ਼ੁਰਗ ਸਾਨੂੰ ਯਾਦ ਦਿਵਾਉਂਦੇ ਨੇ ਕਿ ਜ਼ਿੰਦਗੀ ਕੋਈ 100 ਮੀਟਰ ਦੀ ਦੌੜ ਨਹੀਂ ਹੈ, ਸਗੋਂ ਲੰਮਾ ਇੱਕ ਸਫ਼ਰ ਹੈ ਜਿਸਨੂੰ ਆਰਾਮ ਦੇ ਨਾਲ ਸਾਨੂੰ ਤੈਅ ਕਰਨਾ। ਅਤੇ ਇੱਕ ਗੱਲ ਹੋਰ ਹੈ, ਜਦੋਂ ਦਾਦਾ ਜੀ ਕਹਿੰਦੇ ਸੀ ਕਿ ਬੱਤੀ ਬੰਦ ਕਰ ਦੇ, ਬਿਜਲੀ ਦਾ ਬਿੱਲ ਬਹੁਤ ਆਉਂਦਾ, ਅੱਜ ਵੀ ਘਰਾਂ ਦੇ ਵਿੱਚ ਮੈਨੂੰ ਲੱਗਦਾ ਕਈ ਇੱਦਾਂ ਦੇ ਮੈਂਬਰਸ ਨੇ ਜਿਹੜਾ ਧਿਆਨ ਰੱਖਦੇ ਨੇ ਕਿ ਫਜ਼ੂਲ ਜਿਹੜੀ ਕਮਰੇ ਦੇ ਵਿੱਚ ਏਸੀ ਜਿਹੜਾ ਕੂਲਰ ਹੈ, ਲਾਈਟ ਹੈ, ਉਹ ਜਗ ਰਹੀ ਹੈ ਅਤੇ ਉਸ ਨਾਲ ਦੀ ਨਾਲ ਕਹਿ ਦਿੰਦੇ ਨੇ ਕਿ ਫਟਾਫਟ ਬੱਤੀ ਬੰਦ ਕਰ ਦਿਉ, ਜਿਹੜਾ ਬਿਜਲੀ ਦਾ ਬਿੱਲ ਹੈ ਉਹ ਬਹੁਤ ਜ਼ਿਆਦਾ ਆਉਂਦਾ। ਉਦੋਂ ਸਾਨੂੰ ਲੱਗਦਾ ਕਿ ਕਿੰਨੀ ਵਾਰੀ ਇਹ ਜਿਹੜੀ ਗੱਲ ਹੈਗੀ ਹੈ ਰਿਪੀਟ 'ਤੇ ਸਾਨੂੰ ਬੋਲਦੇ ਨੇ, ਪਰ ਜਦੋਂ ਆਪਣਾ ਬਿਜਲੀ ਦਾ ਬਿੱਲ ਆਉਂਦਾ ਹੈ, ਜਦੋਂ ਸਾਡੀ ਪੋਕਿਟ ਤੋਂ ਬਿਜਲੀ ਦਾ ਬਿੱਲ ਸਾਨੂੰ ਪੇ ਕਰਨਾ ਪੈਂਦਾ, ਸਾਨੂੰ ਉਦੋਂ ਪਤਾ ਲੱਗਦਾ ਕਿ ਜਿਹੜੇ ਸਾਡੇ ਵੱਡੇ ਨੇ, ਭਾਵੇਂ ਉਹ ਸਾਡੇ ਦਾਦਾ ਨੇ, ਨਾਨਾ ਨੇ, ਜਾਂ ਫਿਰ ਸਾਡੇ ਫਾਦਰ ਸਾਹਿਬ ਨੇ, ਜਾਂ ਫਿਰ ਸਾਡੀ ਮੰਮੀ ਹੈ, ਵੱਡੇ ਜੋ ਵੀ ਕਹਿੰਦੇ ਨੇ, ਹਮੇਸ਼ਾ ਉਹਦੇ ਪਿੱਛੇ ਕੋਈ ਨਾ ਕੋਈ ਇੱਕ ਕਾਰਨ ਹੁੰਦਾ। ਬਟ ਇਹ ਹੈ ਕਿ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਐਕਸਪੀਰੀਅੰਸ ਹੁੰਦਾ। ਪਹਿਲਾਂ ਸਾਨੂੰ ਲੱਗਦਾ ਕਿ ਉਹ ਇੱਦਾਂ ਦੀ ਗੱਲ ਕਹਿ ਰਹੇ ਨੇ, ਪਤਾ ਨਹੀਂ ਕਿਉਂ ਬੋਲਦੇ ਰਹਿੰਦੇ ਨੇ, ਹਰ ਟਾਈਮ ਉਹਨਾਂ ਦਾ ਬੋਲਣ ਦਾ ਕੰਮ ਹੈ, ਸਾਨੂੰ ਸਮਝ ਨਹੀਂ ਲੱਗਦੀ। ਬਟ ਇੱਕ ਟਾਈਮ 'ਤੇ ਆ ਕੇ ਜਦੋਂ ਥੋੜ੍ਹਾ ਜਿਹਾ ਸਾਨੂੰ ਐਕਸਪੀਰੀਅੰਸ ਹੁੰਦਾ ਅਤੇ ਸਾਨੂੰ ਪਤਾ ਲੱਗਦਾ ਕਿ ਹਾਂ, ਸਾਡੇ ਸਿਆਣਿਆਂ ਨੇ ਜਿੰਨੀ ਵੀ ਗੱਲਾਂ ਕੀਤੀਆਂ ਨੇ, ਸਾਨੂੰ ਰੋਕਦੇ ਸੀ, ਸਾਨੂੰ ਟੋਕਦੇ ਸੀ, ਸਾਨੂੰ ਸਮਝਾਉਂਦੇ ਸੀ, ਉਸਦੇ ਪਿੱਛੇ ਇੱਕ ਕਾਰਨ ਹੁੰਦਾ ਸੀ ਅਤੇ ਇੱਕ ਟਾਈਮ 'ਤੇ ਆ ਕੇ ਸਾਨੂੰ ਉਹ ਜਿਹੜੀਆਂ ਚੀਜ਼ਾਂ ਨੇ ਸਾਡੇ ਕੰਮ ਵੀ ਆਉਂਦੀਆਂ ਨੇ, ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ।
2: ਪਿੰਡ ਮਹਿਰੂਮਪੁਰ SBS ਨਗਰ ਤਰਲੋਚਨ ਟੇਲਰ, ਮੈਡਮ ਜੀ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਮੈਡਮ ਜੀ, ਦਿਲ ਆਪਣੇ ਪੰਜਾਬੀ ਵਿੱਚ ਤੁਸੀਂ ਬਹੁਤ ਹੀ ਵਧੀਆ ਅਤੇ ਪਿਆਰੀਆਂ ਗੱਲਾਂ ਕਰਦੇ ਹੋ ਜੋ ਸਾਨੂੰ ਇੱਕ ਜ਼ਿੰਦਗੀ ਦਾ ਨਵਾਂ ਰਾਹ ਦਿਖਾਉਂਦੀਆਂ ਨੇ। ਸੋ ਮੈਸੇਜ ਮੈਂ ਮੈਡਮ ਆਪਣੇ ਨਾ ਦਾਇਰੇ ਵਿੱਚ ਰਹਿ ਕੇ ਕਰਦਾ ਹਰੇਕ ਵਾਰੀ, ਅਤੇ 2 ਕਲੈਨਾਂ ਮੈਂ ਲਿਖੀਆਂ। ਮੇਰੇ ਭੈਣ ਭਰਾ ਵੀ ਬਹੁਤ ਵਧੀਆ ਜਿਹੜਾ ਨਾ ਮੈਸੇਜ ਭੇਜਦੇ ਨੇ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ, ਬਹੁਤ ਡੂੰਘੀਆਂ ਗੱਲਾਂ ਲੈ ਕੇ ਭੇਜਦੇ ਨੇ ਕਿਉਂਕਿ ਸਾਰੇ FM ਦੇ ਦੀਵਾਨੇ ਹੋਏ ਨੇ। 2 ਕਲੈਨਾਂ ਮੈਂ ਲਿਖੀਆਂ, ਬੋਲਣ ਲੱਗਾ। ਆਪਾਂ ਰਲ ਕੇ ਰੁੱਖ ਲਗਾਉਣੇ ਤੇ ਪ੍ਰਦੂਸ਼ਣ ਭਜਾਉਣਾ ਹੈ। ਆਪਾਂ ਰਲ ਕੇ ਰੁੱਖ ਲਗਾਉਣੇ ਤੇ ਪ੍ਰਦੂਸ਼ਣ ਭਜਾਉਣਾ ਹੈ, ਹੋ ਸਕਿਆ ਤਾਂ ਨਸ਼ਿਆਂ ਦੀ ਦਲ ਦੇ ਵਿੱਚੋਂ ਆਪਾਂ ਗੱਭਰੂਆਂ ਨੂੰ ਬਚਾਉਣਾ ਹੈ। ਆਉਂਦੇ ਜਾਂਦੇ ਸਾਧੂ ਤੇ ਰਾਹੀ ਨੂੰ

0: ਕਦੇ ਭੋਜਨ ਵੀ ਛਕਾਉਣਾ ਹੈ। ਸਾਨੂੰ FM ਤੋਂ ਸਿੱਖਣ ਨੂੰ ਬੜਾ ਕੁਝ ਮਿਲਿਆ ਤੇ ਆਪਾਂ ਸਰੋਤਿਆਂ ਦੀ ਗਿਣਤੀ ਨੂੰ ਹੋਰ ਵੀ ਵਧਾਉਣਾ ਹੈ, ਸੋ ਜਿੰਨੇ ਵੀ ਸਰੋਤੇ ਮੇਰੇ ਭੈਣ ਭਰਾ ਸੁਣਦੇ ਨੇ, ਇੱਕ ਦੂਜੇ ਨੂੰ ਦੱਸ ਕੇ ਇਹੀ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਆਪਣਾ ਕੰਮ ਵੀ ਕਰੋ, ਉਹਦੇ ਨਾਲ ਜੋ FM ਰੇਨਬੋ ਸੁਣਨ ਦੇ ਵਿੱਚ ਮਜ਼ਾ ਆਉਂਦਾ ਉਹ ਵੱਖਰੀ ਹੀ ਗੱਲ ਹੈ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣਾ ਮੈਸੇਜ ਜਿਹੜਾ ਇੱਥੇ ਹੀ ਸਟੋਪ ਕਰਦਾ। ਥੈਂਕ ਯੂ ਵੈਰੀ ਮੱਚ।
1: ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਸਾਡੇ ਜਿਹੜੇ ਦੋਸਤ ਨੇ, ਜਦੋਂ ਇੰਨੇ ਐਕਸਾਈਟਮੈਂਟ ਜਿਹੜਾ ਉਹਨਾਂ ਦਾ ਲੈਵਲ ਹੈ ਉਹ ਪੀਕ 'ਤੇ ਹੋ ਜਾਂਦਾ ਹੈ ਅਤੇ ਇੰਨੇ ਪਿਆਰੇ ਪਿਆਰੇ ਖੂਬਸੂਰਤ ਮੈਸੇਜ ਤੁਸੀਂ ਸਾਨੂੰ ਭੇਜਦੇ ਹੋ ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰਦੇ ਹੋ ਸਾਡਾ, ਅਤੇ ਨਾਲ ਹੀ ਤੁਸੀਂ ਤਾਰੀਫਾਂ ਵੀ ਕਰਦੇ ਹੋ ਅਤੇ ਤੁਹਾਡੀ ਵੀ ਜਿਹੜੀਆਂ ਤਾਰੀਫਾਂ ਨੇ ਆਪਾਂ ਕਰਦੇ ਹਾਂ ਜਦੋਂ ਤੁਸੀਂ ਸਾਨੂੰ ਮੈਸੇਜਸ ਭੇਜਦੇ ਹੋ। ਵੈਸੇ ਮੈਨੂੰ ਪਤਾ ਕਿ ਸਾਡੇ ਜਿਹੜੇ ਦੋਸਤ ਨੇ ਬਹੁਤ ਜ਼ਿਆਦਾ ਟੈਲੈਂਟਿਡ ਨੇ, ਕਿਸੇ ਨੂੰ ਲਿਖਣ ਦਾ ਸ਼ੌਂਕ ਹੈ, ਕਿਸੇ ਨੂੰ ਗਾਉਣ ਦਾ ਸ਼ੌਂਕ ਹੈ ਅਤੇ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੈ। ਸ਼ੌਂਕ ਕਿਵੇਂ ਪਤਾ ਸਾਨੂੰ ਲੱਗੇਗਾ? ਜਦੋਂ ਤੁਸੀਂ ਸਾਡੇ ਨਾਲ ਸਾਂਝਾ ਕਰੋਗੇ। ਫਟਾਫਟ ਸਾਨੂੰ ਮੈਸੇਜ ਭੇਜੋ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਲਵਨਾ ਪੰਜਾਬੀ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਅਤੇ ਦੋਸਤੋ ਸਾਨੂੰ ਬਹੁਤ ਸਾਰੇ ਮੈਸੇਜਿਸ ਸਾਡੇ ਦੋਸਤਾਂ ਦੇ ਆਏ ਨੇ। ਪਹਿਲਾਂ ਮੈਂ ਕਹਿੰਦੀ ਹਾਂ ਕਿ ਫਟਾਫਟ ਮੈਸੇਜਿਸ ਆਪਾਂ ਸੁਣ ਲੈਂਦੇ ਹਾਂ, ਕਿਉਂਕਿ ਅੱਜ ਜਿਹੜੇ ਦੋਸਤ ਨੇ ਉਹ 3 ਮਿੰਟ 5 ਮਿੰਟ 2.5 ਮਿੰਟ ਦੇ ਜਿਹੜੇ ਮੈਸੇਜਿਸ ਨੇ ਉਹ ਵੋਇਸ ਨੋਟ ਨਹੀਂ ਉਹ ਸਾਨੂੰ ਭੇਜ ਰਹੇ ਨੇ। ਦੇਖਦੇ ਹਾਂ ਅਗਲੇ ਜਿਹੜੇ ਦੋਸਤ ਨੇ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਕਿ ਜਨਾਬ ਗੱਲ ਕਰ ਰਹੇ ਨੇ, ਉਹ ਤੁਹਾਡੇ ਤੱਕ ਵੀ ਮੈਂ ਪਹੁੰਚਾਉਂਦੀ ਹਾਂ।
1: ਦੁਨੀਆਂ ਦੇ ਦੋਸਤੋ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹੋਇਆ ਨਮਸਕਾਰ ਕਹਿ ਰਿਹਾ ਹੈ, ਸਵੀਕਾਰ ਕਰਿਆ ਜੇ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਤੇ ਸਾਡੀ ਧੀ ਰਾਣੀ ਸ਼ਾਹੀਨ ਡਟੇ ਹੋਏ ਨੇ, ਜਿਨ੍ਹਾਂ ਦੀ ਭੋਲੀ ਭਾਲੀ ਤੇ ਮਿੱਠੀ ਆਵਾਜ਼ ਹੈ। ਰੇਡੀਓ ਰੇਨਬੋ ਸਾਡਾ ਮਨੋਰੰਜਨ ਤੇ ਕਰਦਾ ਹੀ ਏ, ਇਹਦੇ ਨਾਲ ਨਾਲ ਸਾਨੂੰ ਜਾਗਰੂਕ ਵੀ ਕਰਦਾ ਏ ਕਿ ਸਾਡਾ ਕੋਈ ਆਰਥਿਕ ਨੁਕਸਾਨ ਨਾ ਹੋ ਜਾਏ। ਮੈਂ ਅੱਜ ਗੱਲ ਕਰਾਂਗਾ, ਇਹ ਡਾਕੂ, ਇਹ ਚੋਰ, ਇਹ ਠੱਗ ਬੜਾ ਸਮਾਂ ਪਹਿਲਾਂ ਹੁੰਦੇ ਸੀ ਤੇ ਹੁਣ ਸੋਹਣੀਆਂ ਸ਼ਕਲਾਂ ਵਾਲੇ ਪੜ੍ਹੇ ਲਿਖੇ ਚੋਰ ਤੇ ਠੱਗ ਹੋ ਗਏ ਨੇ, ਪਹਿਚਾਣ ਕਰਨਾ ਬੜਾ ਮੁਸ਼ਕਲ ਹੋ ਗਿਆ ਏ। ਮੇਰੇ ਦੋਸਤ ਦੀ ਸਾਲੀ ਰੇਲ ਗੱਡੀ ਦਾ ਸਫ਼ਰ ਕਰ ਰਹੀ ਸੀ, ਉਸਨੇ ਡਾਇਮੰਡ ਦਾ ਮੰਗਲ ਸੂਤਰ ਪਾਇਆ ਹੋਇਆ ਸੀ। ਇੱਕ ਸਟੇਸ਼ਨ ਤੋਂ ਦੋ ਕੁੜੀਆਂ ਚੜੀਆਂ, ਵੇਖਣ ਨੂੰ ਤੇ ਪੜ੍ਹੀਆਂ ਲਿਖੀਆਂ ਸੋਹਣੀਆਂ ਤੇ ਕਿਸੇ ਅਮੀਰ ਘਰ ਦੀਆਂ ਕੁੜੀਆਂ ਲੱਗਦੀਆਂ ਪਈਆਂ ਸੀ। ਆ ਕੇ ਮੇਰੇ ਦੋਸਤ ਦੀ ਸਾਲੀ ਨਾਲ ਬੈਠ ਗਈਆਂ, ਗੱਡੀ ਚੱਲ ਪਈ ਤੇ 5-7 ਮਿੰਟ ਵਿੱਚ ਹੀ ਦੋਵੇਂ ਕੁੜੀਆਂ ਤੇ ਮੇਰੇ ਦੋਸਤ ਦੀ ਸਾਲੀ ਨਾਲ ਜਿਸ ਤਰ੍ਹਾਂ ਪੁਰਾਣੀ ਜਾਣ ਪਹਿਚਾਣ ਹੋਵੇ ਇਸ ਤਰ੍ਹਾਂ ਆਪਸ ਵਿੱਚ ਘੁਲ ਮਿਲ ਗਈਆਂ। ਅੱਧਾ ਘੰਟਾ ਬੀਤਣ ਤੋਂ ਬਾਅਦ ਉਹਨਾਂ ਦੋ ਕੁੜੀਆਂ ਚੋਂ ਇੱਕ ਬੋਲੀ, ਦੀਦੀ ਤੁਹਾਡਾ ਮੰਗਲ ਸੂਤਰ ਤੇ ਬਹੁਤ ਹੀ ਸੋਹਣਾ ਹੈਗਾ ਏ, ਕੀ ਮੈਂ ਆਪਣੇ ਗਲੇ ਵਿੱਚ ਪਾ ਕੇ ਵੇਖ ਸਕਦੀ ਹਾਂ? ਮੇਰੇ ਦੋਸਤ ਦੀ ਸਾਲੀ ਨੇ ਆਖਿਆ, ਕਿਉਂ ਨੀ ਦੀਦੀ, ਲੋ ਇਹ ਲੋ ਪਾ ਕੇ ਵੇਖੋ। ਉਹਨਾਂ ਦੋਵਾਂ ਭੈਣਾਂ ਨੇ ਮੇਰੇ ਦੋਸਤ ਦੀ ਸਾਲੀ ਨੂੰ ਗੱਲਾਂ ਵਿੱਚ ਇੰਨਾ ਉਲਝਾ ਲਿਆ ਕਿ ਉਹ ਭੁੱਲੀ ਗਈ ਕਿ ਮੇਰਾ ਮੰਗਲ ਸੂਤਰ ਹੈਗਾ, ਮੈਂ ਮੰਗ ਲਵਾਂ। ਜਦੋਂ ਉਹਨਾਂ ਠੱਗਣੀਆਂ ਦਾ ਸਟੇਸ਼ਨ ਆਇਆ ਤੇ ਮੇਰੇ ਦੋਸਤ ਦੀ ਸਾਲੀ ਨੇ ਆਪਣਾ ਮੰਗਲ ਸੂਤਰ ਮੰਗਿਆ ਤੇ ਉਹ ਕੁੜੀ ਬੋਲੀ, ਕਿਹੜਾ ਮੰਗਲ ਸੂਤਰ ਦੀਦੀ, ਇਹ ਤੇ ਮੇਰਾ ਆਪਣਾ ਮੰਗਲ ਸੂਤਰ ਹੈਗਾ ਏ। ਰੌਲਾ ਪੈ ਗਿਆ, ਸਟੇਸ਼ਨ ਦੀ ਪੁਲਿਸ ਚੌਕੀ ਵਿੱਚ ਤਿੰਨਾਂ ਨੂੰ ਜਾਣਾ ਪਿਆ। ਠੱਗਣੀ ਪੁਲਿਸ ਅਫਸਰ ਨੂੰ ਬੋਲੀ ਕਿ ਇਹ ਔਰਤ ਮੇਰਾ ਮੰਗਲ ਸੂਤਰ ਆਪਣਾ ਕਹਿ ਰਹੀ ਏ, ਜਦਕਿ ਇਹ ਮੇਰਾ ਏ। ਇੱਥੇ ਪੁਲਿਸ ਅਫਸਰ ਵੀ ਪਰੇਸ਼ਾਨ ਕਿ ਕਿਹਨੂੰ ਸੱਚਾ ਆਖੇ ਤੇ ਕਿਹਨੂੰ ਝੂਠਾ। ਮੇਰੇ ਦੋਸਤ ਦੀ ਸਾਲੀ ਰੋਣ ਲੱਗ ਪਈ। ਠੱਗਣੀ ਬੋਲੀ, ਭੈਣ ਜੀ ਰੋ ਕੇ ਸੱਚੇ ਨਾ ਬਣੋ, ਤੁਸੀਂ ਕਹਿ ਰਹੇ ਹੋ ਨਾ ਕਿ ਮੰਗਲ ਸੂਤਰ ਤੁਹਾਡਾ ਏ, ਤੁਸੀਂ ਮੈਨੂੰ ਇਹੋ ਹੀ ਦੱਸ ਦਿਓ ਕਿ ਮੰਗਲ ਸੂਤਰ ਦੇ ਲੌਕਟ ਵਿੱਚ ਕਿੰਨੇ ਡਾਇਮੰਡ ਲੱਗੇ ਨੇ। ਪੁਲਿਸ ਅਫਸਰ ਕਹਿਣ ਲੱਗਾ, ਦੱਸ ਬੀਬੀ ਕਿੰਨੇ ਹੀਰੇ ਲੱਗੇ ਨੇ। ਮੇਰੇ ਦੋਸਤ ਦੀ ਸਾਲੀ ਬੋਲੀ, ਮੈਂ ਕਿਵੇਂ ਦੱਸ ਸਕਦੀ ਹਾਂ, ਮੈਂ ਕਿਹੜੇ ਗਿਣ ਕੇ ਲਵਾਏ ਸੀ। ਠੱਗਣੀ ਬੋਲੀ, ਥਾਣੇਦਾਰ ਅੰਕਲ ਜੀ ਇਸ ਲੌਕਟ ਵਿੱਚ 32 ਡਾਇਮੰਡ ਲੱਗੇ ਨੇ, ਜਿਸ ਦੇ ਵਿੱਚ 16 ਬਰੀਕ ਤੇ 16 ਪੀਸ ਵੱਡੇ ਸਾਈਜ਼ ਦੇ ਨੇ, ਜਿਹੜੇ ਕਿ ਉਹਨੇ ਠੱਗਣੀ ਨੇ ਗੱਲਾਂ ਗੱਲਾਂ ਵਿੱਚ ਗਿਣ ਲਏ ਸੀ। ਥਾਣੇਦਾਰ ਬੋਲਿਆ, ਲਓ ਜੀ ਫੈਸਲਾ ਹੋ ਗਿਆ, ਇਹ ਮੰਗਲ ਸੂਤਰ ਇਸੇ ਕੁੜੀ ਦਾ ਹੈਗਾ ਏ, ਜੇ ਇਹ ਕੁੜੀ ਕਵੇ ਤੇ ਮੈਨੂੰ ਆਪ ਜੀ ਨੂੰ ਹਵਾਲਾਤ ਵਿੱਚ ਬੰਦ ਕਰਨਾ ਪਏਗਾ। ਠੱਗਣੀ ਬੋਲੀ, ਰਹਿਣ ਦਿਓ ਥਾਣੇਦਾਰ ਜੀ, ਗਰੀਬ ਔਰਤਾਂ ਦਾ ਵਧੀਆ ਚੀਜ਼ ਵੇਖ ਕੇ ਮਨ ਲਲਚਾ ਹੀ ਜਾਂਦਾ ਏ, ਮੈਂ ਇਸ ਦੇ ਖਿਲਾਫ ਕੋਈ ਕਾਰਵਾਈ ਦਰਜ ਨਹੀਂ ਕਰਾਉਣੀ। ਮੇਰੇ ਦੋਸਤ ਦੀ ਸਾਲੀ ਨੂੰ ਮਾਫ਼ੀ ਮੰਗ ਕੇ ਜਾਨ ਛਡਾਉਣੀ ਪਈ। ਉਮੀਦ ਕਰਦਾ ਹਾਂ ਕਿ ਮੇਰੀ ਇਹ ਵਾਲੀ ਘਟਨਾ ਸੁਣ ਕੇ ਸਾਰੇ ਅਸੀਂ ਜਾਗਰੂਕ ਹੋ ਜਾਵਾਂਗੇ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਬਹੁਤ ਬਹੁਤ ਧੰਨਵਾਦ ਉਦੇ ਚੰਦਰ ਜੀ, ਤੁਸੀਂ ਇੰਨੀ ਇੰਪੋਰਟੈਂਟ ਜਿਹੜੀ ਇਹ ਇਨਫੋਰਮੇਸ਼ਨ ਵੀ ਸਾਡੇ ਨਾਲ ਸਾਂਝਾ ਕਰ ਦਿੱਤੀ, ਅਤੇ ਨਾਲ ਹੀ ਨਾਲ ਜਿਹੜਾ ਤੁਹਾਡੇ ਰਿਲੇਟਿਵਸ ਦੇ ਨਾਲ ਇਹ ਇੰਸੀਡੈਂਟ ਵਾਪਰਿਆ ਇਹ ਵੀ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ। ਅੱਜ ਕੱਲ੍ਹ ਅਸੀਂ ਕਿਸੇ 'ਤੇ ਬਿਲੀਵ ਨਹੀਂ ਕਰ ਸਕਦੇ, ਬਲਾਈਂਡ ਟਰੱਸਟ ਤਾਂ ਬਿਲਕੁਲ ਨਹੀਂ ਕਰ ਸਕਦੇ। ਜਦੋਂ ਵੀ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਪ੍ਰੋਪਰ ਉਸਦੀ ਮਤਲਬ ਇਹ ਚੀਜ਼ ਹੈ ਕਿ ਸਪੋਜ਼

0: ਜੇ ਕਿਸੇ ਨੇ ਸਾਡੇ ਤੋਂ ਹੈਲਪ ਮੰਗੀ ਹੈ, ਅਸੀਂ ਕਈ ਵਾਰ ਸਾਡੇ ਦਿਮਾਗ 'ਚ ਇਹ ਆਉਂਦਾ ਹੈ ਕਿ ਹਾਂ ਉਸਦੀ ਹੈਲਪ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ, ਕਿਉਂਕਿ ਅੱਜ ਕੱਲ੍ਹ ਜਿਵੇਂ ਇਹਨਾਂ ਉਦੇ ਚੰਦਰ ਜੀ ਨੇ ਦੱਸਿਆ ਹੈ ਕਿ ਉਹ ਜਿਹੜੀਆਂ ਦੋ ਕੁੜੀਆਂ ਸੀ ਟ੍ਰੇਨ ਦੇ ਵਿੱਚ ਚੜ੍ਹੀਆਂ ਅਤੇ ਉਹਨਾਂ ਨੂੰ ਗੱਲਾਂ ਵਿੱਚ ਲਾ ਕੇ ਅਤੇ ਉਹਨਾਂ ਦਾ ਜਿਹੜਾ ਮੰਗਲ ਸੂਤਰ ਆਪਣੇ ਗਲ ਵਿੱਚ ਪਾ ਕੇ ਬਾਅਦ 'ਚ ਦਿੱਤਾ ਹੀ ਨਹੀਂ, ਅਤੇ ਜਿਹੜਾ ਸ਼ਰੀਫ ਬੰਦਾ ਹੈ ਜਿਹੜਾ ਇਨਸੈਂਟ ਹੈ ਉਹ ਉਹਨਾਂ ਦਾ ਅੱਜ ਕੱਲ੍ਹ ਜ਼ਮਾਨਾ ਨਹੀਂ, ਕਿਉਂਕਿ ਅੱਜ ਕੱਲ੍ਹ ਠੱਗੀ ਦੇ ਬਹੁਤ ਆਪਾਂ ਕੇਸਿਸ ਦੇਖਣ ਨੂੰ ਸਾਨੂੰ ਮਿਲ ਰਹੇ ਨੇ। ਪਹਿਲਾਂ ਟਾਈਮ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਜਿਹੜੇ ਚੋਰ ਡਾਕੂ ਉਹ ਮਤਲਬ ਜਿਹੜਾ ਰਾਤ ਨੂੰ ਚੋਰੀ ਕਰਦੇ ਸੀ ਜਾਂ ਹਮਲਾ ਕਰਦੇ ਸੀ, ਲੇਕਿਨ ਅੱਜ ਕੱਲ੍ਹ ਤਾਂ ਟੈਕਨੋਲੋਜੀ ਦੇ ਨਾਲ ਨਾਲ ਜਿਹੜੇ ਲੋਕ ਹੈ ਇੰਨੇ ਜ਼ਿਆਦਾ ਤੇਜ਼ ਹੋ ਗਏ ਨੇ, ਫਰੋਡ ਦੇ ਇੰਨੇ ਮਾਮਲੇ ਸਾਡੇ ਸਾਹਮਣੇ ਆਪਾਂ ਅੱਜ ਕੱਲ੍ਹ ਰੋਜ਼ ਨਿਊਜ਼ ਪੇਪਰ 'ਚ ਸੁਣਦੇ ਹਾਂ, ਵੇਖਦੇ ਹਾਂ, ਨਿਊਜ਼ 'ਚ ਆਪਾਂ ਸੁਣ ਰਹੇ ਹਾਂ, ਅਤੇ ਇਹ ਜਦੋਂ ਆਪਾਂ ਇਹ ਸੁਣਦੇ ਹਾਂ ਨਾ ਤਾਂ ਇਹਨਾਂ ਤੋਂ ਸਾਨੂੰ ਅਵੇਅਰ ਵੀ ਹੋਣਾ ਚਾਹੀਦਾ, ਕਿਹੜੇ ਕਿਹੜੇ ਸਕੈਮ ਚੱਲ ਰਹੇ ਨੇ, ਕਿਹੜੇ ਕਿਹੜੇ ਫਰੋਡ ਚੱਲ ਰਹੇ ਨੇ, ਆਪਾਂ ਕਿੱਥੇ ਸ਼ਿਕਾਇਤ ਕਰ ਸਕਦੇ ਹਾਂ, ਕੀ ਪ੍ਰੋਸੀਜਰ, ਇਸ ਬਾਰੇ ਸਾਨੂੰ ਸਾਰਿਆਂ ਨੂੰ ਨੌਲੇਜ ਹੋਣੀ ਚਾਹੀਦੀ, ਕਿਉਂਕਿ ਆਪਾਂ ਆਪ ਤਾਂ ਅਵੇਅਰ ਰਹੀਏ, ਆਪਣਾ ਨੁਕਸਾਨ ਹੋਣ ਤੋਂ ਵੀ ਬਚਾਈਏ ਅਤੇ ਨਾਲ ਹੀ ਸਾਹਮਣੇ ਵਾਲੇ ਦਾ ਜਿਹੜਾ ਨੁਕਸਾਨ ਹੈ ਉਹ ਹੋਣ ਤੋਂ ਵੀ ਬਚਾਈਏ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਮਾਨ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਦਾ, ਅਤੇ ਲਿਖਿਆ ਮੈਡਮ ਜੀ ਨਮਸਕਾਰ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਅੱਜ ਅੰਤਰਰਾਸ਼ਟਰੀ ਸਬਜ਼ੀ ਦਿਵਸ ਹੈ, ਸਾਨੂੰ ਕਈ ਸਬਜ਼ੀਆਂ ਦਾ ਇਸਤੇਮਾਲ ਕਰਨਾ ਚਾਹੀਦਾ, ਇਸ ਨਾਲ ਸਾਨੂੰ ਪ੍ਰੋਟੀਨ, ਵਾਈਟਾਮਿਨ, ਫਾਈਬਰ ਮਿਲਦਾ, ਪਾਲਕ, ਲੌਕੀ, ਤੋਰੀ, ਮਸ਼ਰੂਮ, ਸਰਦੀਆਂ ਵਿੱਚ ਚੁਕੰਦਰ, ਖੀਰਾ, ਪਿਆਜ਼ ਆਦਿ ਦਾ ਸੇਵਨ ਕਰਨਾ ਚਾਹੀਦਾ, ਬਿਲਕੁਲ ਸਹੀ ਗੱਲ ਹੈ। ਗਰਮੀਆਂ ਵਿੱਚ ਪੁਦੀਨੇ ਦਾ ਇਸਤੇਮਾਲ ਵੀ ਕਰਨਾ ਚਾਹੀਦਾ ਹੈ, ਮੈਂ ਹਰ ਰੋਜ਼ ਚਟਨੀ ਦਾ ਪ੍ਰਯੋਗ ਕਰਦੀ ਹਾਂ, ਭਾਵੇਂ ਸਬਜ਼ੀ ਦੋ ਬਣੀ ਹੋਵੇ ਜਾਂ ਇੱਕ ਬਣੀ ਹੋਵੇ, ਚਟਨੀ ਮੈਂ ਰੋਜ਼ ਖਾਂਦਾ ਹਾਂ, ਭਾਵੇਂ ਪੁਦੀਨੇ ਦੀ ਹੋਵੇ ਜਾਂ ਧਨੀਏ ਦੀ, ਅਤੇ ਹਰੀ ਮਿਰਚ ਸਾਨੂੰ ਤਾਜ਼ੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਜਿਸ ਨਾਲ ਸਾਡਾ ਸਰੀਰ ਠੀਕ ਰਹੇ, ਸਾਨੂੰ ਪੌਸ਼ਟਿਕ ਆਹਾਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਬਿਲਕੁਲ ਸਹੀ ਗੱਲ ਹੈ, ਜਿੰਨਾ ਹੋ ਸਕੇ ਸਾਨੂੰ ਪੌਸ਼ਟਿਕ ਜਿੰਨੇ ਵੀ ਫਾਈਬਰ ਨੇ, ਕਾਰਬਸ ਨੇ, ਸਾਨੂੰ ਇੱਕ ਮਾਤਰਾ ਦੇ ਵਿੱਚ ਸਹੀ ਟਾਈਮ 'ਤੇ ਲੈਣੇ ਚਾਹੀਦੇ ਨੇ, ਅਤੇ ਨਾਲ ਹੀ ਇਹਨਾਂ ਨੇ ਜਿਹੜਾ ਸਾਂਝਾ ਸਾਡੇ ਨਾਲ ਕੀਤਾ ਕਿ ਰੋਜ਼ ਇਹ ਪੁਦੀਨੇ ਦੀ ਜਿਹੜੀ ਚਟਨੀ ਹੈ ਭਾਵੇਂ ਧਨੀਏ ਦੀ ਚਟਨੀ ਹੋਵੇ ਉਹ ਰੋਟੀ ਦੇ ਨਾਲ ਜ਼ਰੂਰ ਖਾਂਦੇ ਨੇ। ਮੈਂ ਆਪਣੇ ਘਰ ਦੀ ਜੇ ਗੱਲ ਦੱਸਾਂ ਤਾਂ ਜੇ ਸਾਡੇ ਘਰ ਵਿੱਚ ਵੀ ਵੈਸੇ ਪੁਦੀਨੇ ਦੀ ਅਤੇ ਧਨੀਏ ਦੀ ਚਟਨੀ ਹਮੇਸ਼ਾ ਬਣੀ ਰਹਿੰਦੀ ਹੈ, ਅੱਜ ਕੱਲ੍ਹ ਤਾਂ ਅੰਬਾਂ ਦਾ ਸੀਜ਼ਨ ਹੈ ਨਾ, ਤਰ੍ਹਾਂ ਤਰ੍ਹਾਂ ਦੇ ਜਿਹੜੇ ਡਿਫਰੈਂਟ ਡਿਫਰੈਂਟ ਵਰਾਇਟੀਜ਼ ਵਾਲੇ ਜਿਹੜੇ ਮੈਂਗੋ ਨੇ ਉਹ ਮਾਰਕੀਟ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ, ਕਦੇ ਤੁਸੀਂ ਟਰਾਈ ਕੀਤਾ ਪੁਦੀਨੇ ਦੀ ਚਟਨੀ ਦੇ ਨਾਲ ਜਿਹੜਾ ਅੰਬ ਹੈਗਾ ਉਹ ਰੋਟੀ ਦੇ ਨਾਲ ਖਾਣਾ? ਮੈਂ ਕਹਿੰਦੀ ਇੰਨਾ ਸਵਾਦ ਲੱਗਦਾ ਹੈ ਨਾ, ਘਰ ਵਿੱਚ ਜਦੋਂ ਮੇਰੀ ਵੀ ਫੇਵਰੇਟ ਸਬਜ਼ੀ ਨਹੀਂ ਬਣੀ ਹੁੰਦੀ ਨਾ, ਮੈਂ ਵੀ ਇੱਦਾਂ ਹੀ ਕਰਦੀ ਹਾਂ, ਪੁਦੀਨੇ ਦੀ ਚਟਨੀ ਲੈ ਕੇ ਨਾ ਅੰਬ ਦੇ ਨਾਲ ਰੋਟੀ ਖਾ ਲੈਂਦੀ ਹਾਂ। ਅਗਲਾ ਜੀ ਸਾਨੂੰ ਇੱਕ ਵੀਡੀਓ ਆਈ ਹੈ ਲੋਹਾ ਬਾਜ਼ਾਰ ਮਲੇਰਕੋਟਲਾ, ਰਾਕੇਸ਼ ਕੁਮਾਰ ਜੀ ਨੇ ਇਹ ਸਾਨੂੰ ਭੇਜੀ ਹੈ, ਦੇਖਦੇ ਹਾਂ ਇਹਨਾਂ ਨੇ ਇਹਦੇ ਵਿੱਚ ਹੀ ਆਪਣਾ ਜਿਹੜਾ ਮੈਸੇਜ ਹੈ ਸਾਨੂੰ ਭੇਜਿਆ ਹੋਏਗਾ।
1: ਹੈਲੋ ਮੈਡਮ ਜੀ, ਪਲਾਸਟਿਕ ਦਾ ਵਿੱਚ ਆ ਹਰਿਆਲੀ ਹੈ, ਸਾਰਾ ਪਾਰਕ ਹੈ ਜਿੱਥੇ ਅਸੀਂ ਕੰਮ ਕਰਦੇ ਹਾਂ, ਫੈਕਟਰੀ ਆ ਫੈਕਟਰੀ ਹੈ ਸਾਡੀ, ਆ ਕੰਮ ਚੱਲਦਾ ਪਿਆ ਪਲਾਸਟਿਕ ਦਾ ਸਾਡਾ, ਆ ਨਟ ਬੰਦੇ ਨੇ ਪੱਖਾ ਚੱਲਦਾ, ਗਰਮੀ ਜ਼ਿਆਦਾ ਬਹੁਤ ਜ਼ਿਆਦਾ ਆ,
0: ਬਿਲਕੁਲ ਗਰਮੀ ਤਾਂ ਬਹੁਤ ਜ਼ਿਆਦਾ ਹੈ,
1: ਬਾਕੀ ਹੋਰ ਵੀ ਹੈ ਸਮਾਨ, ਲੋਹੇ ਦਾ ਸਮਾਨ ਬਣਦਾ, ਆ ਲੋਹੇ ਦੇ ਕਾਬਲਾ ਨਟ ਪੱਤੀ ਦੇ ਵਿੱਚ ਦੇਣ ਨੂੰ ਕੰਧ ਦੇ,
0: ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ, ਨਾਲ ਨਾਲ ਇਹ ਸਵੇਰੇ ਸਵੇਰੇ ਸਾਰੇ ਆਪਣੇ ਕੰਮਾਂ ਨੂੰ ਜਦੋਂ ਜਾਂਦੇ ਨੇ ਅਤੇ ਰੇਡੀਓ ਸੁਣ ਰਹੇ ਨੇ ਜਨਾਬ, ਅਤੇ ਨਾਲ ਨਾਲ ਕੰਮ ਕਰ ਰਹੇ ਨੇ ਆਪਣੀ ਫੈਕਟਰੀ ਦੇ ਵਿੱਚ। ਅਗਲਾ ਜੀ ਸਾਨੂੰ ਇੱਕ ਹੋਰ ਮੈਸੇਜ ਆਇਆ ਹੈ ਪਵਨ ਲਿੰਬਾ ਅਮਰਪੁਰਾ ਫਾਜ਼ਿਲਕਾ ਤੋਂ, ਜਨਾਬ ਲਿਖਦੇ ਨੇ ਸਭ ਨੂੰ ਫਿਕਰ ਹੈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ, ਜਿਵੇਂ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਇਲਜ਼ਾਮ ਹੋਵੇ। ਸਹੀ ਕਿਹਾ ਪਵਨ ਜੀ ਨੇ ਕਿ ਅੱਜ

ਕੱਲ ਆਪਾਂ ਦੇਖਦੇ ਹਾਂ ਕੋਈ ਵੀ ਛੋਟੀ ਜਿਹੀ ਸਾਡੀ ਬਹਿਸ ਹੋ ਜਾਂਦੀ ਹੈ, ਆਰਗੂਮੈਂਟ ਹੋ ਜਾਂਦੀ ਹੈ, ਭਾਵੇਂ ਘਰ ਦੇ ਵਿੱਚ ਆਪਾਂ ਦੇਖਦੇ ਹਾਂ, ਭੈਣ ਭਰਾਵਾਂ ਦੇ ਵਿੱਚ ਵੀ ਜੇ ਕੋਈ ਕਿਸੇ ਵੀ ਚੀਜ਼ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਟੋਪਿਕ ਨੂੰ ਲੈ ਕੇ ਕੋਈ ਵੀ ਛੋਟੀ ਜਿਹੀ ਗੱਲ ਹੁੰਦੀ ਹੈ ਨਾ, ਮੈਂ ਕਹਿੰਦੀ ਹਾਂ ਕਿ ਜਿਹੜੀ ਬਹਿਸ ਹੈ ਉਹ ਸ਼ੁਰੂ ਹੋ ਜਾਂਦੀ ਹੈ, ਅਤੇ ਸਾਰੇ ਹੀ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਵਾਸਤੇ ਆਪਣੇ ਆਪਣੇ ਜਿਹੜੇ ਪੁਆਇੰਟਸ ਨੇ ਉਹ ਚੱਕ ਚੱਕ ਕੇ ਇੱਦਾਂ ਦੱਸਦੇ ਨੇ ਕਿ ਹਾਂ ਉਸ ਤੋਂ ਬਾਅਦ ਪਤਾ ਨਹੀਂ ਕੋਈ ਅਵਾਰਡ ਕੋਈ ਪ੍ਰਾਈਜ਼ ਸਾਨੂੰ ਮਿਲਣਾ ਹੋਵੇ, ਇਹ ਸਾਰੇ ਪਾਸੇ ਹੀ ਇਹ ਚੀਜ਼ ਹੈ। ਬਟ ਇਹ ਹੈ ਕਿ ਸਬਰ ਦੇ ਨਾਲ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜੀ ਆਰਗੂਮੈਂਟ ਹੈ ਜਿਹੜੀ ਬਹਿਸ ਹੈ ਉਹ ਵੱਧਦੀ ਵੱਧਦੀ ਬਹੁਤ ਜ਼ਿਆਦਾ ਵੱਧ ਜਾਏਗੀ, ਜੇ ਆਪਣਾ ਆਪਾਂ ਪੁਆਇੰਟ ਰੱਖਿਆ ਜਾਂ ਇੱਕ ਗੱਲ ਆਪਾਂ ਵਾਰ ਵਾਰ ਕਿਸੇ ਨੂੰ ਐਕਸਪਲੇਨ ਕਰ ਰਹੇ ਹਾਂ ਲੇਕਿਨ ਸਾਹਮਣੇ ਵਾਲੇ ਨੂੰ ਉਹ ਸਮਝ ਹੀ ਨਹੀਂ ਆ ਰਹੀ, ਤਾਂ ਸਾਨੂੰ ਛੱਡ ਦੇਣਾ ਚਾਹੀਦਾ। ਕਿੰਨੇ ਫਾਇਦੇ ਹੈ ਦੇਖੋ, ਗੱਲ ਛੱਡਣ ਦੇ ਪਹਿਲਾਂ ਤਾਂ ਝਗੜਾ ਨਹੀਂ ਹੋਏਗਾ, ਗੱਲ ਨਹੀਂ ਵਧੇਗੀ, ਉਸ ਤੋਂ ਬਾਅਦ ਸਾਡੇ ਜਿਹੜੀ ਸਾਡੀ ਐਨਰਜੀ ਹੈ ਬਿਨਾਂ ਫਜ਼ੂਲ ਦੀ ਗੱਲ ਵਿੱਚ ਇੰਸੀਡੈਂਟ ਦੇ ਵਿੱਚ ਜੇ ਆਪਾਂ ਆਪਣਾ ਮੱਥਾ ਮਾਰਾਂਗੇ ਆਪਣੀ ਗੱਲ ਰੱਖਾਂਗੇ ਸਾਹਮਣੇ ਵਾਲਾ ਨਹੀਂ ਸਮਝ ਰਿਹਾ ਤਾਂ ਸਾਡੀ ਜਿਹੜੀ ਐਨਰਜੀ ਹੈ ਉਹ ਵੀ ਬਚ ਜਾਏਗੀ, ਜਿਹੜਾ ਸਾਡਾ ਟਾਈਮ ਹੈ ਉਹ ਵੀ ਬਚ ਜਾਏਗਾ। ਅਗਲਾ ਜੀ ਜਿਹੜਾ ਸਾਨੂੰ ਮੈਸੇਜ ਆਇਆ ਹੈ, ਹਾਂ ਲਿਖਿਆ ਹੈ ਜੀ, ਪਾਣੀ ਵੀ ਕੀ ਚੀਜ਼ ਹੈ, ਠੰਡਾ ਹੋ ਤੋ ਜਮਾ ਕਰ ਮਾਰਤਾ ਹੈ। ਪਾਣੀ ਵੀ ਕੀ ਚੀਜ਼ ਹੈ, ਠੰਡਾ ਹੋ ਤੋ ਜਮਾ ਕਰ ਮਾਰਤਾ ਹੈ, ਗਰਮ ਹੋ ਤੋ ਜਲਾ ਕਰ ਮਾਰਤਾ ਹੈ, ਜ਼ਿਆਦਾ ਹੋ ਤੋ ਡੁਬਾ ਕਰ ਮਾਰਤਾ ਹੈ, ਅਗਰ ਨਾ ਹੋ ਤੋ ਪਿਆਸਾ ਮਾਰਤਾ ਹੈ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਪਾਣੀ ਹੈ ਉਹ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਪਾਣੀ ਠੰਡਾ ਹੁੰਦਾ ਹੈ ਗਰਮੀਆਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਠੰਡਾ ਪਾਣੀ ਚਾਹੀਦਾ ਹੈ, ਜੇ ਗਰਮ ਹੋਵੇ ਸਰਦੀਆਂ ਦੇ ਵਿੱਚ ਵੈਸੇ ਸਾਨੂੰ ਜਿਹੜਾ ਗਰਮ ਪਾਣੀ ਤੋਂ ਆਪਾਂ ਨਹਾਉਂਦੇ ਹਾਂ, ਠੀਕ ਹੈ, ਜ਼ਿਆਦਾ ਗਰਮ ਹੋਵੇ ਤਾਂ ਕਿਤੇ ਨਾ ਕਿਤੇ ਜਲ ਵੀ ਸਕਦੇ ਹਾਂ, ਅਤੇ ਪਾਣੀ ਜੇ ਨਦੀਆਂ ਦੇ ਵਿੱਚ ਡੂੰਘਾ ਹੋਵੇ ਤਾਂ ਆਪਾਂ ਡੁੱਬ ਵੀ ਸਕਦੇ ਹਾਂ, ਅਤੇ ਜਦੋਂ ਪਾਣੀ ਨਾ ਹੋਵੇ ਤਾਂ ਅਸੀਂ ਪਿਆਸੇ ਵੀ ਮਰ ਸਕਦੇ ਹਾਂ। ਅਤੇ ਜਦੋਂ ਸਾਨੂੰ ਪਤਾ ਲੱਗ ਹੀ ਗਿਆ ਕਿ ਪਾਣੀ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਹੈ, ਪਾਣੀ ਸਾਨੂੰ ਵੇਸਟ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ, ਜੇ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਕੋਈ ਇੱਦਾਂ ਦੀ ਟੈਪ ਹੈ ਜਿਹਦੇ ਵਿੱਚੋਂ ਉਹ ਪ੍ਰੋਪਰ ਨਹੀਂ ਬੰਦ ਕੀਤੀ ਹੋਈ ਜਾਂ ਫਿਰ ਉਹਦੇ ਵਿੱਚੋਂ ਪਾਣੀ ਆ ਰਿਹਾ ਹੈ, ਜਾਂ ਫਿਰ ਘਰ ਦੇ ਵਿੱਚ ਜਾਂ ਬਾਹਰ ਕੋਈ ਆਪਾਂ ਦੇਖਦੇ ਹਾਂ ਕੋਈ ਟੂਟੀ ਇੱਦਾਂ ਦੀ ਹੈ, ਟੈਪ ਇੱਦਾਂ ਦੀ ਹੈ ਜਿਹੜੀ ਕਿ ਖਰਾਬ ਹੋ ਗਈ ਹੈ, ਜਿਸ ਨੂੰ ਮੁਰੰਮਤ ਦੀ ਜ਼ਰੂਰਤ ਹੈਗੀ ਹੈ, ਅਤੇ ਇੱਕ ਸਟੈਪ ਚੱਕ ਕੇ ਉਹ ਪਾਣੀ ਦੀ ਜਿਹੜੀ ਬੱਚਤ ਕਰਨ ਵਾਸਤੇ ਸਾਨੂੰ ਉਸਨੂੰ ਠੀਕ ਕਰਵਾ ਲੈਣਾ ਚਾਹੀਦਾ ਜਿੰਨਾ ਜਲਦੀ ਹੋ ਸਕੇ। ਛੋਟੀਆਂ ਛੋਟੀਆਂ ਆਦਤਾਂ ਜਦੋਂ ਆਪਾਂ ਅਪਣਾਉਂਦੇ ਹਾਂ ਤਾਂ ਵੱਡੇ ਵੱਡੇ ਜਿਹੜੇ ਬਹੁਤ ਵੱਡੇ ਇੱਦਾਂ ਦੇ ਜਿਹੜੇ ਚੇਂਜਿਸ ਨੇ ਉਹ ਸੋਸਾਇਟੀ ਦੇ ਵਿੱਚ ਹੁੰਦੇ ਨੇ, ਸਾਡੇ ਆਲੇ ਦੁਆਲੇ ਹੁੰਦੇ ਨੇ, ਕਈ ਵਾਰ ਆਪਾਂ ਕਿਸੇ ਲਈ ਐਗਜ਼ਾਮਪਲ ਵੀ ਸੈੱਟ ਕਰ ਦਿੰਦੇ ਹਾਂ, ਸਾਨੂੰ ਦੇਖ ਕੇ ਕਿਸੇ ਦੀ ਜ਼ਿੰਦਗੀ ਵੀ ਚੇਂਜ ਹੋ ਸਕਦੀ ਹੈ, ਸਾਨੂੰ ਦੇਖ ਕੇ ਕੋਈ ਆਪਣੀ ਆਦਤਾਂ ਵੀ ਚੇਂਜ ਕਰ ਸਕਦਾ ਹੈ। ਇੱਦਾਂ ਹੀ ਸੋਹਣੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਸਾਂਝੇ ਕਰੋ। 9:45 ਹੋ ਗਏ ਨੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ, ਹਜੇ ਵੀ ਕੋਈ ਇੱਦਾਂ ਦਾ ਲਿਸਨਰ ਹੈ, ਕੋਈ ਇੱਦਾਂ ਦਾ ਦੋਸਤ ਹੈ ਜਿਹੜੀ ਆਪਣੀ ਕੋਈ ਇੱਦਾਂ ਦੀ ਖਾਸ ਗੱਲ ਸੋਹਣੀ ਗੱਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਮੈਸੇਜ ਕਰਨਾ ਕਿੱਥੇ ਹੈ, 98 55 10 10 27 'ਤੇ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਲੋ ਜੀ, ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 9:51 ਹੋ ਗਏ ਨੇ ਅਤੇ ਬਾਕੀ ਜਿਹੜੇ ਪੈਂਡਿੰਗ ਮੈਸੇਜਿਸ ਨੇ ਫਟਾਫਟ ਮੈਂ ਤੁਹਾਡੇ ਵਾਸਤੇ ਰੀਡ ਕਰ ਰਹੀ ਹਾਂ ਅਤੇ ਜਿਹੜੇ ਵੋਇਸ ਨੋਟ ਸਾਨੂੰ ਆਏ ਨੇ ਉਹ ਵੀ ਮੈਂ ਤੁਹਾਨੂੰ ਸੁਣਾਉਂਦੀ ਹਾਂ ਕਿ ਸਾਡੇ ਜਿਹੜੇ ਦੋਸਤ ਨੇ ਉਹ ਕੀ ਸਾਨੂੰ ਮੈਸੇਜ, ਕਿਹੜਾ ਮੈਸੇਜ, ਕਿਹੜੀ ਸੋਹਣੀ ਗੱਲ ਸਾਡੇ ਨਾਲ ਉਹਨਾਂ ਨੇ ਅੱਜ ਸਾਂਝਾ ਕੀਤੀ ਹੈ। ਸਭ ਤੋਂ ਪਹਿਲਾਂ ਸਾਨੂੰ ਜੀ ਅੱਗੇ ਜਿਹੜਾ ਮੈਸੇਜ ਆਇਆ ਹੈ ਯਸ਼ਪਾਲ, ਜੰਮੂ ਕਸ਼ਮੀਰ ਜ਼ਿਲ੍ਹਾ ਖੜਾ ਤੋਂ, ਇਹਨਾਂ ਨੇ ਸਾਨੂੰ 2 ਪਿਕਚਰਸ ਸੈਂਡ ਕੀਤੀਆਂ ਨੇ, ਸ਼ੇਅਰ ਸਾਡੇ ਨਾਲ ਕੀਤੀਆਂ ਨੇ ਅਤੇ ਬਹੁਤ ਖੂਬਸੂਰਤ ਨਜ਼ਾਰਾ ਹੈ ਅਤੇ ਇਹਨਾਂ ਨੇ ਨਾਲ ਲਿਖਿਆ ਕਿ ਸਾਡੇ ਜਿਹੜੇ, ਹਾਂ ਇਹਨਾਂ ਨੇ ਲਿਖਿਆ ਕਿ ਸਾਡੇ ਇੱਥੇ ਬਾਰਿਸ਼ ਹੋ ਰਹੀ।

0: ਹੈ। ਪਤਾ ਨਹੀਂ ਇੱਥੇ ਬਾਰਿਸ਼ ਕਦੋਂ ਹੋਏਗੀ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ। ਵੈਸੇ ਤਾਂ ਨਿਊਜ਼ ਦੇ ਅਕੋਰਡਿੰਗ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਹੈਗੀ ਹੈ ਨਿਊਜ਼ ਇੱਦਾਂ ਦੀ ਕਿ ਬਾਰਿਸ਼ ਹੋ ਸਕਦੀ ਹੈ। ਚਲੋ ਵਧੀਆ ਗੱਲ ਹੈ, ਤੁਹਾਡੇ ਇੱਥੇ ਦਾ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਸੋਹਣਾ ਹੈ। ਅੱਗੇ ਜੀ ਸਾਨੂੰ ਜਿਹੜਾ ਵੌਇਸ ਨੋਟ ਆਇਆ ਹੈ ਉਹ ਆਪਾਂ ਫਟਾਫਟ ਸੁਣ ਲੈਂਦੇ ਹਾਂ।
1: ਮਾਣਯੋਗ ਮੈਡਮ ਜੀ ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਐਫ ਐਮ ਰੈਂਬੋ ਦੇ ਜ਼ਰੀਏ

0: ਮੁਲਤਾਨੀ ਜੀ ਵੀ ਤੇ ਮੈਡਮ ਨਰੂਲਾ ਜੀ ਦੇ, ਬਾਕੀ ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ, ਸਾਰਿਆਂ ਦਾ ਧੰਨਵਾਦ। ਤੇ ਅਜੇ ਹੁਣੇ ਇੱਕ ਸਰੋਤਾ ਨੇ ਜਲ ਬਾਰੇ ਪਾਣੀ ਬਾਰੇ ਵੀ ਕੁਝ ਦੱਸਿਆ ਸੀ, ਤੇ ਮੈਂ ਵੀ ਤੁਹਾਨੂੰ ਇੱਕ ਪਾਣੀ ਬਾਰੇ ਹੀ ਗੱਲ ਦੱਸ ਰਿਹਾ ਵਾਂ, ਅਗਰ ਪਸੰਦ ਹੋਵੇ ਤੇ ਧੰਨਵਾਦ ਕਰ ਦੇਣਾ। ਤੇ ਇਸ ਤਰ੍ਹਾਂ ਹੈ ਜੀ, ਤੁਹਾਡੇ ਵਿਚਾਰ ਇੱਕ ਪਾਣੀ ਵਾਂਗ ਨੂੰ ਪਾਣੀ ਮੰਗ ਰਹੇ ਹਨ, ਅਗਰ ਗੰਦਗੀ ਮਿਲਾ ਦਿਓ ਤੇ ਨਾਲਾ ਬਣ ਜਾਵੇਗਾ, ਅਗਰ ਇਸਦੇ ਵਿੱਚ ਸੁਗੰਧ ਮਿਲਾ ਦਿਓ ਤੇ ਗੰਗਾ ਜਲ ਬਣ ਜਾਵੇਗਾ। ਤੁਹਾਡੇ ਵਿਚਾਰ ਇੱਕ ਪਾਣੀ ਦੀ ਤਰ੍ਹਾਂ ਹਨ, ਅਗਰ ਗੰਦਗੀ ਮਿਲਾ ਦਿਓ ਤੇ ਨਾਲਾ ਬਣ ਜਾਵੇਗਾ, ਇਸ ਵਿੱਚ ਸੁਗੰਧ ਮਿਲਾ ਦਿਓ ਤੇ ਗੰਗਾ ਜਲ ਬਣ ਜਾਵੇਗਾ। ਧੰਨਵਾਦ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਪੀਤੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਓਕੇ ਜੀ,
1: ਬਹੁਤ ਬਹੁਤ ਧੰਨਵਾਦ ਜਸਵੀਰ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਅਸੀਂ ਜੇ ਪੋਜ਼ਿਟਿਵ ਸੋਚਾਂਗੇ ਤਾਂ ਸਾਡੇ ਨਾਲ ਪੋਜ਼ਿਟਿਵ ਹੋਏਗਾ, ਜੇ ਆਪਾਂ ਨੈਗੇਟਿਵ ਸੋਚਾਂਗੇ ਤਾਂ ਸਾਡੇ ਨਾਲ ਨੈਗੇਟਿਵ ਹੋਏਗਾ। ਅਤੇ ਅਸੀਂ ਉਸੇ ਚੀਜ਼ ਨੂੰ ਅਟਰੈਕਟ ਕਰਦੇ ਹਾਂ ਜੋ ਸਾਡੇ ਦਿਮਾਗ 'ਚ ਚੱਲਦੀ ਰਹਿੰਦੀ ਹੈ, ਅਤੇ ਜ਼ਰੂਰੀ ਹੈ ਸਾਡਾ ਪੋਜ਼ਿਟਿਵ ਰਹਿਣਾ। ਅੱਗੇ ਜੀ ਸਾਨੂੰ ਇੱਕ ਹੋਰ ਵੋਇਸ ਨੋਟ ਆਇਆ ਹੈ।
2: ਹੈਲੋ ਦੋਸਤੋ, ਬਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਲੋਕ ਲਾਈਨਾਂ ਲੈ ਕੇ ਹਾਜ਼ਰ ਹੋਇਆ, ਜਰਾ ਕਬੂਲ ਕਰਨਾ ਜੀ। ਲਫ਼ਜ਼ ਘੱਟ ਨੇ ਪਰ ਬਹੁਤ ਪਿਆਰੇ ਨੇ, ਰੁੱਸਿਆ ਨਾ ਕਰ ਸੱਜਣਾ, ਸਾਨੂੰ ਤੇਰੇ ਹੀ ਸਹਾਰੇ ਨੇ। ਪਿਆਰ ਹੁੰਦਾ ਏ ਸੱਚਾ ਸੁੱਚਾ, ਛੱਲਾ ਮੁੰਦੀ ਮੋੜੀ ਨਾ, ਯਾਰ ਹੁੰਦੇ ਨੇ ਰੱਬ ਵਰਗੇ, ਦਿਲ ਇਹਨਾਂ ਦਾ ਤੋੜੀ ਨਾ, ਯਾਰ ਹੁੰਦੇ ਨੇ ਰੱਬ ਵਰਗੇ, ਦਿਲ ਇਹਨਾਂ ਦਾ ਤੋੜੀ ਨਾ। ਜੀਵਨ ਭਰ ਸਤਿਕਾਰ ਕਰੂੰਗਾ, ਤੈਨੂੰ ਇੰਨਾ ਪਿਆਰ ਕਰੂੰਗਾ, ਦੂਰ ਭਾਵੇਂ ਰਹੀ ਦਿਲੋ, ਪਰ ਸਾਨੂੰ ਕਦੇ ਵਿਛੋੜੀ ਨਾ, ਯਾਰ ਹੁੰਦੇ ਨੇ ਰੱਬ ਵਰਗੇ, ਦਿਲ ਨਾਂ ਦਾ ਤੋੜੀ ਨਾ, ਯਾਰ ਹੁੰਦੇ ਨੇ ਰੱਬ ਵਰਗੇ, ਪਰ ਦਿਲ ਇਹਨਾਂ ਦਾ ਤੋੜੀ ਨਾ। ਖੁਸ਼ੀ

0: ਮਿਲਣ ਕਰਾ ਦੇ ਪਰ ਬਾਕੀ ਜਾਂਦਾ ਏ ਤੇਰਾ ਮਿਲਾ ਕੇ ਫਿਰ ਮਿਲਾ ਕੇ ਫਿਰ ਰੱਬਾ ਕਦੇ ਵਿਛੋੜੀ ਨਾ ਓ ਯਾਰ ਹੁੰਦੇ ਨੇ ਰੱਬ ਵਰਗੇ ਦਿਲ ਨਾ ਦਾ ਤੋੜੀ ਨਾ ਪਿਆਰ ਹੁੰਦਾ ਏ ਸੱਚਾ ਸੁੱਚਾ ਛੱਲਾ ਮੁੰਦੀ ਮੋੜੀ ਨਾ ਯਾਰ ਹੁੰਦੇ ਨੇ ਰੱਬ ਵਰਗੇ ਦਿਲ ਨਾ ਦਾ ਤੋੜੀ ਨਾ ਥੈਂਕ ਯੂ ਧੰਨਵਾਦ ਜੀ
1: ਬਹੁਤ ਖੂਬ ਬਹੁਤ ਸੋਹਣੇ ਅੰਦਾਜ਼ ਦੇ ਨਾਲ ਇਹਨਾਂ ਨੇ ਇਹ ਗੀਤ ਸਾਡੇ ਨਾਲ ਸਾਂਝਾ ਕੀਤਾ ਆਪਣੀ ਆਵਾਜ਼ ਦੇ ਵਿੱਚ ਮੈਂ ਕਹਿੰਦੀ ਹਾਂ ਯਾਰਾਂ ਦਾ ਦਿਲ ਨਹੀਂ ਕਿਸੇ ਦਾ ਦਿਲ ਹੀ ਨਹੀਂ ਤੋੜਨਾ ਚਾਹੀਦਾ ਜਦੋਂ ਆਪਾਂ ਕਿਸੇ ਦਾ ਦਿਲ ਤੋੜਦੇ ਹਾਂ ਜਾਂ ਫਿਰ ਕਿਸੇ ਨੂੰ ਮਾੜਾ ਕਹਿੰਦੇ ਹਾਂ ਮੈਂ ਕਹਿੰਦੀ ਹਾਂ ਕਿ ਜਿਹੜਾ ਕਰਮਾ ਹੈ ਉਹ ਕਿਤੇ ਨਾ ਕਿਤੇ ਕਦੇ ਨਾ ਕਦੇ ਵਾਪਸ ਜ਼ਰੂਰ ਆਉਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਗਲਾ ਜਿਹੜਾ ਵੋਇਸ ਨੋਟ ਹੈ ਉਹ ਆਪਾਂ ਫਟਾਫਟ ਸੁਣ ਲੈਂਦੇ ਹਾਂ ਇਹ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦਾ ਅੱਜ ਦਾ ਆਖਰੀ ਮੈਂ ਕਹਿੰਦੀ ਸ਼ਾਇਦ ਮੈਸੇਜ ਹੋ ਸਕਦਾ ਹੈ
2: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਾਹੀਨ ਬੇਟੀ ਹੋਰ ਠੀਕ ਠਾਕ ਹੋ ਬੇਟੀ ਜੀ ਗਰਮੀ ਫਿਰ ਬਹੁਤ ਪੈ ਰਹੀ ਹੈ ਅਤੇ ਗਰਮੀ ਤੋਂ ਬਚ ਕੇ ਰਹਿਣ ਦੀ ਹਦਾਇਤ ਦਿੱਤੀ ਜਾਂਦੀ ਹੈ ਨਿੰਬੂ ਪਾਣੀ ਸੱਤੂ ਵਗੈਰਾ ਪੀ ਲਓ ਤਾਂ ਕਿ ਆਪਾਂ ਗਰਮੀ ਤੋਂ ਬਚ ਸਕੀਏ ਬੇਟੀ ਅੱਜ ਆਪਾਂ ਗੱਲ ਕਰਦੇ ਹਾਂ ਹੁਸਨ ਜਵਾਨੀ ਅਤੇ ਮਾਪੇ ਤਿੰਨ ਰੰਗ ਨਹੀਂ ਹੋ ਲੱਭਣੇ ਨਹੀਂ ਹੋ ਲੱਭਣੇ ਲਾਲ ਗੁਆਚੇ ਮਿੱਟੀ ਨਾਲ ਪਰੋਲ ਜੋਗੀ ਆ ਬੇਟੀ ਅੱਜ ਆਪਾਂ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਮਾਣ ਸਤਿਕਾਰ ਬਾਰੇ ਬਜ਼ੁਰਗ ਇੱਕ ਬਹੁਤ ਤਕੜਾ ਸਰਮਾਇਆ ਹੁੰਦਾ

0: ਨੇ ਕੋਲੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਤੇ ਬਹੁਤ ਕੁਛ ਹੰਢਾਇਆ ਹੁੰਦਾ ਹੈ।
1: ਬਿਲਕੁਲ ਸਹੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦੋਸਤਾਂ ਨੇ ਅੱਜ ਸਾਨੂੰ ਮੈਸੇਜ ਕੀਤਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ, ਅਤੇ ਜਿਹੜੇ ਮਾਪੇ ਨੇ, ਜਿਹੜੇ ਬਜ਼ੁਰਗ ਨੇ, ਉਹ ਕਦੇ ਮੁੜ ਕੇ ਵਾਪਸ ਨਹੀਂ ਆਉਂਦੇ ਸਾਡੀ ਜ਼ਿੰਦਗੀ ਦੇ ਵਿੱਚ। ਜਦੋਂ ਤੱਕ ਨੇ ਉਹਨਾਂ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ, ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ, ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਉਮੀਦ ਕਰਦੀ ਹਾਂ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ। ਲਓ ਜੀ, ਅੱਜ ਮੈਨੂੰ ਦਿਓ ਹੁਣ ਇਜਾਜ਼ਤ, ਕਿਉਂਕਿ ਅਗਲਾ ਪ੍ਰੋਗਰਾਮ ਪੇਸ਼ ਕਰਨ ਵਾਲੇ RJ ਸਟੂਡੀਓ ਦੇ ਵਿੱਚ ਮੌਜੂਦ ਨੇ। ਮੈਨੂੰ ਦਿਓ ਇਜਾਜ਼ਤ, ਨਮਸਕਾਰ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ। ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਸ੍ਰੀ ਮੋਦੀ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਜਾਈ ਟਰਬਾਈਨ ਈਂਧਣ ਉੱਤੇ ਬਰਾਮਦ ਡਿਊਟੀ ਵਧਾ ਕੇ ਪੈਟਰੋਲ ਉੱਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹੋਰਮੁਜ਼ ਪੰਜ ਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਬਜਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ ਉੱਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਯੁੱਧਿਆ ਦੇ ਰਾਮ ਮੰਦਰ ਵਿੱਚ ਦਾਨ ਅਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ। ਅਤੇ ਮੌਸਮ ਮਹਿਕਮੇ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਏ।

ਲਓ ਜੀ ਦੋਸਤੋ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਕਿਵੇਂ ਹੋ ਸਾਰੇ? ਆਸ ਹੈ ਕਿ ਸਾਰੇ ਸਿਹਤਯਾਬ ਹੋਣਗੇ, ਖੁਸ਼ ਹੋਣਗੇ ਅਤੇ ਜ਼ਿੰਦਗੀ ਦਾ ਆਨੰਦ ਮਾਣਦੇ ਹੋਣਗੇ। ਆਰ ਜੇ ਰਣਜੀਤ ਆ ਚੁੱਕਾ ਹੈ, ਐਫ ਐਮ ਦੇ ਬੇੜੇ ਉੱਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਗੀਤ ਬਹਾਰ। ਕਿਉਂਕਿ ਤੁਹਾਨੂੰ ਪਤਾ ਹੈ 10 ਵਜੇ ਗੀਤ ਬਹਾਰ ਪ੍ਰੋਗਰਾਮ ਹੁੰਦਾ ਹੈ, ਹਿੰਦੀ ਫਿਲਮੀ ਸੌਂਗ ਹੁੰਦੇ ਹੈ ਇਸ ਪ੍ਰੋਗਰਾਮ ਦੇ ਵਿੱਚ, ਅਤੇ ਨਾਲ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ, ਜਾਣਕਾਰੀ ਵੀ ਹੁੰਦੀ ਹੈ। ਦੁਨੀਆ ਭਰ ਦੀ ਜਾਣਕਾਰੀ ਦਿੰਦਾ ਹੈ ਐਫ ਐਮ ਰੇਨਬੋ, ਦਿਲਾਂ ਦੇ ਹੀ ਦਿਲਾਂ ਨਾਲ ਸਾਂਝ ਹੁੰਦੀ ਹੈ, ਅਤੇ ਤੁਹਾਡੀ ਜਿਹੜੀ ਦਿਲਾਂ ਦੀ ਸਾਂਝ ਹੈ ਸਾਡੇ ਨਾਲ ਜੁੜੀ ਹੋਈ ਹੈ। ਅਤੇ ਇਸ ਪ੍ਰੋਗਰਾਮ ਦੇ ਵਿੱਚ ਗੀਤ ਬਹਾਰ ਦੇ ਵਿੱਚ ਗੀਤਾਂ ਦਾ ਜਿਹੜਾ ਗੁਲਦਸਤਾ ਹੈ, ਉਹ ਗੁਲਦਸਤੇ ਦੀ ਜੇਕਰ ਗੱਲ ਕਰੀਏ ਤਾਂ ਪਹਿਲਾ ਗੀਤ ਮੇਰੇ ਕੋਲ ਇਸ ਸਮੇਂ ਬੜਾ ਸੋਹਣਾ ਹੈ, ਲਤਾ ਉਦਿਤ ਅਤੇ ਹੋਰ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ। ਫਿਲਮ ਦਾ ਨਾਮ ਹੈ ਦਿਲਵਾਲੇ ਦੁਲਹਨੀਆਂ ਲੈ ਜਾਂਗੇ, ਅਤੇ ਉਹਦਾ ਐਵਰਗ੍ਰੀਨ ਸੌਂਗ ਹੈ। ਤੁਸੀਂ ਪਤਾ ਹੈ ਮੋਸਟਲੀ ਇਹ ਜਿਹੜੀਆਂ ਸਾਡੀਆਂ ਮੈਰਿਜ, ਕੋਈ ਵੀ ਘਰ ਵਿਆਹ ਹੋਵੇ, ਕੋਈ ਪਾਰਟੀ ਹੋਵੇ, ਉਹਦੇ 'ਤੇ ਜਿਹੜੀਆਂ ਸਾਡੀਆਂ ਸੁਹਾਵਣੀਆਂ ਸੁਹਾਣੀਆਂ ਜਿਹੜੀਆਂ ਜਾਂ ਘਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਜਾਂ ਸਾਡੇ ਘਰ ਦੀਆਂ ਜਿਹੜੀਆਂ ਮੈਂ ਕਹਿੰਦੇ ਕਿ ਜਿਹੜੇ ਘਰ ਨੂੰ ਬੰਨ੍ਹ ਕੇ ਰੱਖਦੀਆਂ, ਉਹ ਜ਼ੋਰ ਨਾਲ ਨੱਚਦੀਆਂ ਸਾਡੀਆਂ ਜਿਹੜੀਆਂ ਧੀਆਂ ਨੇ, ਭੈਣਾਂ ਨੇ, ਮਾਵਾਂ ਨੇ। ਅਤੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਪਹਿਲਾਂ ਜਿਹੜਾ ਗੀਤ ਹੈ ਉਹਨਾਂ ਦੇ ਨਾਂ ਮੈਂ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ, ਅਤੇ ਆ ਕੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਸੁਣੋ ਉਹਨਾਂ ਚਿਰੇ ਪਹਿਲਾ ਗੀਤ।

ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਕਿੱਡੇ ਸੋਹਣੇ ਗੀਤ ਨਾਲ ਮਹਿੰਦੀ ਲਗਾ ਕੇ ਰੱਖਣਾ ਪਿਆਰ ਵਾਲੀ ਮਹਿੰਦੀ ਹੈ ਜਿਹੜੀ ਦਿਲ ਦੇ ਵਿੱਚ ਲੱਗੀ ਰਹਿਣੀ ਚਾਹੀਦੀ ਉਹਦਾ ਰੰਗ ਚੜਿਆ ਰਹਿਣਾ ਚਾਹੀਦਾ ਹੈ ਜਿਵੇਂ ਐਫ ਐਮ ਰੇਨਬੋ ਦਾ ਰੰਗ ਤੁਹਾਡੇ ਦਿਲਾਂ ਦੇ ਉੱਤੇ ਚੜਿਆ ਹੋਇਆ ਹੈ ਸੋਹਣੇ ਮਿਊਜ਼ਿਕ ਦੇ ਨਾਲ ਮਿਊਜ਼ਿਕ ਵਾਲੇ ਗੀਤ ਤਾਂ ਸੁਣਦੇ ਹੀ ਹੈ ਚੰਗੇ ਮਿਊਜ਼ਿਕ ਵਾਲੇ ਗੀਤ ਸੁਣਦੇ ਹੋ ਚੰਗੇ ਗੀਤ ਸੁਣਦੇ ਹੋ ਹਿੰਦੀ ਫਿਲਮੀ ਗੀਤ ਹੈ ਜਿਹੜੇ ਉਹ ਤੁਸੀਂ ਸੁਣਦੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਇੱਕ ਘੰਟੇ ਤੱਕ ਤੁਸੀਂ ਸੁਣੋਗੇ ਹਿੰਦੀ ਫਿਲਮੀ ਸੰਗੀਤ ਦੇ ਉਹ ਨਗਮੇ ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਦੌਰਾਨ ਕਰੋੜਾਂ ਦਿਲਾਂ ਦੇ ਵਿੱਚ ਆਪਣੀ ਖਾਸ ਥਾਂ ਬਣਾਈ ਹੈ ਕਦੇ ਪਿਆਰ ਦੀ ਮਿੱਠੀ ਖੁਸ਼ਬੂ ਕਦੇ ਵਿਛੋੜੇ ਦੀ ਤੜਪ ਕਦੇ ਦੋਸਤੀ ਦਾ ਅਹਿਸਾਸ ਤੇ ਕਦੇ ਜ਼ਿੰਦਗੀ ਦੇ ਰੰਗ ਹਰ ਭਾਵਨਾ ਨੂੰ ਸੁਰਾਂ ਵਿੱਚ ਪਰੋਣ ਵਾਲਾ ਇਹ ਗੀਤ ਅੱਜ ਵੀ ਸਾਡੇ ਦਿਲਾਂ ਦੀ ਧੜਕਣ ਹੈ ਤਾਂ ਤਿਆਰ ਹੋ ਜਾਓ ਯਾਦਾਂ ਦੇ ਸੁਹਾਵਣੇ ਸਫ਼ਰ ਲਈ ਜਿੱਥੇ ਹਰ ਗੀਤ ਨਾਲ ਜੁੜੀ ਹੋਵੇਗੀ ਇੱਕ ਕਹਾਣੀ ਇੱਕ ਫਿਲਮ ਅਤੇ ਇੱਕ ਸੋਹਣਾ ਅਹਿਸਾਸ ਅਤੇ ਗੀਤ ਦੀ ਜਿਹੜੀ ਗੱਲ ਕਰ ਰਹੇ ਹਾਂ ਹੁਣ ਅਗਲਾ ਗੀਤ ਜਿਹੜਾ ਗੱਲ ਕਰ ਰਹੇ ਹਾਂ ਉਹ ਫਿਲਮ ਹੈ ਰੰਗੀਲਾ ਅਤੇ ਗੀਤ ਹੈ ਹਾਏ ਰਾਮਾ ਜੇ ਕਿਆ ਹੁਆ ਹਰੀਹਰਨ ਅਤੇ ਸਵਰਨਲਤਾ ਦੀਆਂ ਆਵਾਜ਼ਾਂ ਦੇ ਵਿੱਚ ਅਤੇ ਤੁਸੀਂ ਕਿਤੇ ਨਹੀਂ ਜਾਣਾ ਆਪ ਹੀ ਟੂਨ ਇਨ ਕੀਤਾ ਹੋਇਆ ਤੁਸੀਂ ਦੇਖੋ ਮੇਰੇ ਗੱਲ 'ਚ ਖਰਾਸ਼ ਹੋਈ ਅਤੇ ਮੇਰੇ ਫੰਬਲ ਕਹਿ ਲਈਏ ਹੋ ਗਿਆ ਪਰ ਨਹੀਂ ਉਹ ਕੁਦਰਤੀ ਤੌਰ ਉੱਤੇ ਜਿਹੜੀ ਹੈ ਜਵਾਨ ਥੋੜ੍ਹੀ ਜਿਹੀ ਤਿਲਕ ਗਈ ਹੈ ਪਰ ਇਸ ਲਈ ਕਹਿੰਦੇ ਹਾਂ ਕਿ ਜਵਾਨ ਜਿਹੜੀ ਹੈ ਉਹ ਸੋਚ ਸਮਝ ਕੇ ਹੀ ਵਰਤਣੀ ਚਾਹੀਦੀ ਹੈ ਕਹਿਣ ਤੋਂ ਭਾਵ ਕਿ ਪਹਿਲਾਂ ਤੋਲੋ ਫਿਰ ਬੋਲੋ ਪਰ ਕਈ ਵਾਰੀ ਅਸੀਂ ਤੋਲਦੇ ਵੱਧ ਘੱਟ ਬੋਲ ਬੈਠਦੇ ਹਾਂ ਚਲ ਕੁਦਰਤੀ ਹੋ ਗਿਆ ਕੋਈ ਗੱਲ ਨਹੀਂ ਜਿਵੇਂ ਮੇਰੇ ਤੋਂ ਹੁਣ ਗਲਤੀ ਆਏ ਪਰ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਜੁੜੇ ਰਹਿਣਾ ਹੈ ਐਫ ਐਮ ਰੇਨਬੋ ਦੇ ਉੱਤੇ ਸੋਹਣੇ ਸੋਹਣੇ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ ਚੱਲ ਰਿਹਾ ਹੈ ਅਤੇ ਇੱਕ ਸੋਹਣਾ ਜਿਹਾ ਇਹ ਗੀਤ ਸੁਣੋ

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਗੀਤ ਬਹਾਰ ਆਪਣੇ ਅੱਜ ਰਣਜੀਤ ਦੇ ਨਾਲ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਰੰਗੀਲਾ ਮੂਵੀ ਤੋਂ ਹਾਏ ਰਾਮਾ ਹਰੀਹਰਨ ਤੇ ਸਵਰਨ ਲਤਾ ਦੀਆਂ ਆਵਾਜ਼ਾਂ ਦੇ ਵਿੱਚ। ਆਵਾਜ਼ਾਂ ਦੇ ਨਾਲ ਨਾਲ ਮਿਊਜ਼ਿਕ ਤਾਂ ਸੋਹਣਾ ਸੀ, ਮਿਊਜ਼ਿਕ ਸੀ ਸਾਡੇ ਐਵਰ ਗ੍ਰੀਨ, ਮੈਂ ਕਹਿੰਦਾ ਹੋਏ ਓਸਕਰ ਵਿਨਰ, ਹੋਏ ਹੋਏ ਏ ਆਰ ਰਹਿਮਾਨ ਹੁਣ ਪਿੱਛੇ ਦੇ ਆਏ ਸੀਗੇ ਅਟਾਰੀ ਬਾਘਾ ਬਾਰਡਰ ਦੇ ਉੱਤੇ, ਉਹਨਾਂ ਨੇ ਐਡੀ ਸੋਹਣੀ ਪਰਫੋਰਮੈਂਸ ਦਿੱਤੀ ਪੰਜਾਬ ਦੇ ਵਿੱਚ, ਪਹਿਲੀ ਪਰਫੋਰਮੈਂਸ ਸੀਗੀ ਉਹਨਾਂ ਦੀ, ਅਤੇ ਮੈਂ ਕਹਿੰਦਾ ਕਿਆ ਮੰਤਰ ਮੁਗਧ ਕੀਤਾ ਹੈ ਉਹਨਾਂ ਨੇ, ਦੇਸ਼ ਪ੍ਰੇਮ ਵਾਲੇ ਗੀਤ ਗਾ ਕੇ, ਦੇਸ਼ ਪ੍ਰੇਮ ਵਾਲੀਆਂ ਧੁਨਾਂ ਵਜਾ ਕੇ। ਉਹਨਾਂ ਦੇ ਨਾਲ ਇਮਤਿਆਜ਼ ਅਲੀ ਵੀ ਆਏ ਸੀ, ਤੁਹਾਨੂੰ ਪਤਾ ਹੈ ਨਾ ਸਾਰਿਆਂ ਨੂੰ ਕਿੰਨੀਆਂ ਸੋਹਣੀਆਂ ਫਿਲਮਾਂ ਡਾਇਰੈਕਟ ਕਰਦੇ ਹੈ। ਅਤੇ ਹੁਣ ਜਿਹੜਾ ਅਗਲਾ ਗੀਤ ਸੁਣੋਗੇ ਤੁਸੀਂ ਉਹ ਹੈ ਓਏ ਸੁਖਵਿੰਦਰ ਅਤੇ ਅਲਕਾ ਦੀਆਂ ਆਵਾਜ਼ਾਂ ਦੇ ਵਿੱਚ। ਫਿਲਮ ਦਾ ਤੁਹਾਨੂੰ ਪਤਾ ਹੀ ਹੈ ਅਤੇ ਗੀਤ ਵੀ ਉਸੇ ਫਿਲਮ ਦੇ ਉਸੇ ਨਾਂ ਦੇ ਹੇਠ ਹੀ ਹੈ, ਅਤੇ ਮੇਰਾ ਤਾਂ ਐਵਰਗ੍ਰੀਨ ਸੌਂਗ ਹੈ ਅਤੇ ਮੈਨੂੰ ਮਿਊਜ਼ਿਕ ਇੰਨਾ ਸੋਹਣਾ ਲੱਗਦਾ ਹੈ ਅਤੇ ਤੁਹਾਨੂੰ ਵੀ ਮੈਨੂੰ ਪਤਾ ਹੈ ਬੜਾ ਸੋਹਣਾ ਲੱਗਦਾ ਹੈ, ਉਹਨੂੰ ਮਿਊਜ਼ਿਕ ਵੀ ਜਿਹੜਾ ਦਿੱਤਾ ਹੈ ਏ ਆਰ ਰਹਿਮਾਨ ਨੇ ਦਿੱਤਾ ਹੈ। ਫਿਲਮ ਦਾ ਨਾਮ ਹੈ ਤਾਲ ਅਤੇ ਗੀਤ ਤੁਸੀਂ ਆਪ ਹੀ ਬੁੱਝ ਲਉਂਗੇ ਕਿਹੜਾ ਹੈ ਕਿਉਂਕਿ ਫਿਲਮ ਦੇ ਨਾਂ ਤੋਂ ਹੀ ਪਤਾ ਲੱਗ ਗਿਆ ਹੈ। ਅਤੇ ਇੰਜੋਏ ਕਰਦੇ ਰਹੋ FM ਰੇਨਬੋ ਦੇ ਉੱਤੇ ਗੀਤ ਬਹਾਰ RJ ਰਣਜੀਤ ਦੇ ਨਾਲ।

ਬਿਲਕੁਲ ਜੀ, ਤਾਲ ਨਾਲ ਤਾਲ ਸਾਡੀ ਮਿਲੀ ਹੋਈ ਹੈ ਕਿਉਂਕਿ ਤੁਸੀਂ ਸੁਣ ਰਹੇ ਐਫ ਐਮ ਰੇਨਬੋ ਦੇ ਉੱਤੇ ਪ੍ਰੋਗਰਾਮ ਗੀਤ ਬਹਾਰ ਆਪਣੇ ਆਰ ਜੇ ਰਣਜੀਤ ਦੇ ਨਾਲ। ਇਹ ਤਾਲ ਮੂਵੀ ਮੈਨੂੰ ਪਤਾ ਕਿਉਂ ਸੋਹਣੀ ਲੱਗਦੀ ਸੀ? ਤਾਲ ਮੂਵੀ ਇਸ ਲਈ ਵਧੀਆ ਲੱਗਦੀ ਸੀ, ਇਹਦੇ ਵਿੱਚ ਜਿਹੜਾ ਮੌਸਮ ਦਿਖਾਇਆ ਗਿਆ ਹੈ ਹਿਲ ਸਟੇਸ਼ਨ ਦਾ, ਆਪਾਂ ਦੇਖ ਲਓ ਅੱਜ ਕੱਲ੍ਹ ਛੁੱਟੀਆਂ ਦੇ ਵਿੱਚ ਜਾਂਦੇ ਹਾਂ ਹਿਲ ਸਟੇਸ਼ਨ ਘੁੰਮਣ ਲਈ, ਪਰ ਉਹ ਸੋਨੇ 'ਤੇ ਸੁਹਾਵਣਾ ਉਦੋਂ ਹੋ ਜਾਂਦਾ ਹੈ ਜਦੋਂ ਜੇਕਰ ਉੱਥੇ ਮੀਂਹ ਪੈਣ ਲੱਗ ਜਾਵੇ, ਸੋਹਣੇ ਸੋਹਣੇ ਬੱਦਲ ਹੋਣ, ਉਸ ਕਰਕੇ ਇਹ ਮੈਨੂੰ ਬਹੁਤ ਸੋਹਣੇ ਫਿਲਮ ਜਿਹੜੀ ਹੈ ਬਹੁਤ ਵਧੀਆ ਲੱਗਦੀ ਅਤੇ ਗੀਤ ਵੀ ਬੜਾ ਸੋਹਣਾ ਲੱਗਦਾ ਹੈ। ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡਾ ਵੀ ਇਹ ਪਸੰਦੀਦਾ ਗੀਤ ਸੀ ਅਤੇ ਇਸ ਗੀਤ ਨੂੰ ਜਿਹੜਾ ਲਿਖਿਆ ਹੋਇਆ ਆਨੰਦ ਬਖਸ਼ੀ, ਏ ਰਹਿਮਾਨ ਦਾ ਮਿਊਜ਼ਿਕ ਹੈ ਅਤੇ ਫਿਲਮ ਦੇ ਵਿੱਚ ਸਟਾਰ ਕਾਸਟ ਸਾਰਿਆਂ ਨੂੰ ਪਤਾ ਹੈ, ਐਸ਼ਵਰਿਆ ਰਾਏ, ਅਕਸ਼ੇ ਖੰਨਾ। ਅਕਸ਼ੇ ਖੰਨਾ ਤਾਂ ਧੁਰੰਦਰ ਦੇ ਵਿੱਚ ਧੁਰੰਦਰ ਬਣ ਕੇ ਆਏ ਹੈ। ਕਹਿੰਦੇ ਨੇ ਕਮਬੈਕ ਹੋਵੇ ਅਤੇ ਇਹੋ ਜਿਹਾ ਹੋਵੇ ਜਿਹੋ ਜਿਹਾ ਅਕਸ਼ੇ ਖੰਨਾ ਦਾ ਹੋਇਆ ਹੈ। ਵਾਹ ਵਾਹ ਵਾਹ ਵਾਹ, ਕਿਆ ਬਾਤਾਂ ਨੇ, ਕਿਆ ਹੀ ਗੱਲਾਂ ਨੇ ਅਕਸ਼ੇ ਕੁਮਾਰ ਦੀਆਂ, ਵਿਨੋਦ ਖੰਨਾ ਦੇ ਸਪੁੱਤਰ ਨੇ, ਮੈਂ ਕਹਿੰਦਾ ਹੋਏ ਕਿਆ ਹੀ ਬਾਤਾਂ ਨੇ ਉਹਨਾਂ ਦੀਆਂ। ਹੁਣ ਅਗਲਾ ਜੋ ਗੀਤ ਹੈ ਉਹ ਹੈ ਕਹੋ ਨਾ ਪਿਆਰ ਹੈ, ਜਿਵੇਂ ਸਾਡਾ ਤੁਹਾਡੇ ਨਾਲ, ਤੁਹਾਡਾ ਸਾਡੇ ਨਾਲ ਪਿਆਰ ਹੈ। ਇਹ ਵੀ ਫਿਲਮ ਕਿੱਡੀ ਸੋਹਣੀ ਸੀ ਅਤੇ ਫਿਲਮ ਦੇ ਨਾਲ ਨਾਲ ਗੀਤ ਵੀ ਕਿੱਡਾ ਸੋਹਣਾ ਸੀ ਅਤੇ ਪ੍ਰੋਗਰਾਮ ਵੀ ਕਿੰਨਾ ਸੋਹਣਾ ਚੱਲਣ ਦਿਆ ਹੈ ਗੀਤਾਂ ਦੇ ਗੁਲਦਸਤੇ ਦੇ ਵਿੱਚੋਂ। ਸੋਹਣਾ ਗੀਤ ਅਗਲਾ ਕਹੋ ਨਾ ਪਿਆਰ ਹੈ, ਉੱਤੇ ਨਰਾਇਣ ਅਤੇ ਅਲਕਾ ਜਾਗੜਿਕ ਦੀਆਂ ਆਵਾਜ਼ਾਂ ਦੇ ਵਿੱਚ। ਸਟੇ ਟਿਊਨ ਐਫ ਐਮ ਰੇਨਬੋ।

ਦੋਸਤੋ ਕਹਾ ਨਾ ਪਿਆਰ ਹੈ ਕਹੋ ਨਾ ਪਿਆਰ ਹੈ ਸਾਡਾ ਤੁਹਾਡੇ ਨਾਲ ਪਿਆਰ ਹੈ ਤੁਹਾਡਾ ਐਫ ਐਮ ਰੇਨਬੋ ਦੇ ਨਾਲ ਪਿਆਰ ਹੈ ਅੱਜ ਰਣਜੀਤ ਗਾਣਾ ਅਗਲਾ ਲੈ ਕੇ ਤਿਆਰ ਹੈ ਗੱਲਾਂ ਜਿਹੜੀਆਂ ਕਰਨੀਆਂ ਉਹ ਬੇਸ਼ੁਮਾਰ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਹੈ ਕਵਿਤਾ ਕ੍ਰਿਸ਼ਨ ਮੂਰਤੀ ਅਲਕਾ ਜਾਗਣਿਕ ਤੇ ਉਦਨ ਰਾਏ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਸੀਗਾ ਕਹੋ ਨਾ ਪਿਆਰ ਹੈ ਅੱਗੇ ਜਿਹੜਾ ਗੀਤ ਹੈ ਬੋਲੇ ਚੁੜੀਆਂ ਕਵੀ ਖੁਸ਼ੀ ਕਵੀ ਗਮ ਉਸਨੂੰ ਵੀ ਆਵਾਜ਼ਾਂ ਦਿੱਤੀਆਂ ਹੋਈਆਂ ਨੇ ਉਦਨ ਨਾਰਾਇਣ ਸੋਨੂ ਨਿਗਮ ਤੇ ਕਵਿਤਾ ਕ੍ਰਿਸ਼ਨ ਮੂਰਤੀ ਨੇ ਤੇ ਸਟੇ ਟਿਊਨ ਰੱਖੋ ਪ੍ਰੋਗਰਾਮ ਚੱਲ ਰਿਹਾ ਗੀਤ ਵਿਹਾਰ ਗੀਤ ਬਾਰ ਦੇ ਵਿੱਚ ਜਿਹੜੀਆਂ ਸੁਣੀਆਂ ਸੁਣੀਆਂ ਗੱਲਾਂ ਵੀ ਚੱਲ ਰਹੀਆਂ ਗੀਤ ਵੀ ਚੱਲ ਰਿਹਾ ਤੇ ਐਫ ਐਮ ਰੇਨਬੋ ਦੇ ਵਿਹੜੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਸੋਹਣੇ ਗੀਤਾਂ ਦੀਆਂ ਤੇ ਉਸੇ ਰੌਣਕਾਂ ਦੇ ਮੱਦੇਨਜ਼ਰ ਅਗਲਾ ਜਿਹੜਾ ਗੀਤ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹ ਸੋਹਣਾ ਜਿਹਾ ਤੁਹਾਨੂੰ ਪੈਰ ਥਿਰਕਾਉਣ ਲਈ ਮਜਬੂਰ ਕਰਨ ਵਾਲਾ ਹੈ ਗੀਤ

ਦੋਸਤੋ, ਪ੍ਰੋਗਰਾਮ ਦੇ ਵਿੱਚ ਗੀਤ ਸੁਣ ਕੇ ਹਟੇ ਹੋ ਤੁਸੀਂ ਕੱਲ ਹੋ ਨਾ ਹੋ ਮੂਵੀ ਤੋਂ। ਇਟਸ ਦਾ ਟਾਈਮ ਟੂ ਡਿਸਕੋ। ਜ਼ਿੰਦਗੀ ਵੀ ਡਿਸਕੋ ਹੈ। ਜ਼ਿੰਦਗੀ ਡਿਸਕੋ ਕਿਵੇਂ ਹੈ? ਕਿਉਂਕਿ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਚੱਲਦੇ ਆ। ਕਦੀ ਤੁਸੀਂ ਕਹਿੰਦੇ ਨਾ ਨੱਚਣ ਵੇਲੇ ਕਦੀ ਸਟੈਪ ਖਿੱਚ ਕੇ ਮਾਰ ਲੈਂਦੇ, ਕਦੀ ਹੌਲੀ ਨੱਚਣਾ ਪੈਂਦਾ, ਕਦੀ ਥੱਕ ਜਾਂਦੇ ਆ, ਤੁਸੀਂ ਰੁਕ ਜਾਂਦੇ ਆ, ਪਰ ਨੱਚਣ ਦਾ ਜਿਹੜਾ ਮੂਡ ਹੈ ਉਹ ਹਮੇਸ਼ਾ ਬਣਿਆ ਰਹਿੰਦਾ ਹੈ। ਅਤੇ ਮੂਡ ਹਮੇਸ਼ਾ ਕਿਸੇ ਵੀ ਕੰਮ ਨੂੰ ਲੈ ਕੇ ਬਣਿਆ ਰਹਿਣਾ ਚਾਹੀਦਾ ਹੈ, ਜਿਹੜਾ ਕੰਮ ਤੁਹਾਨੂੰ ਕਿਤੇ ਨਾ ਕਿਤੇ ਪਹੁੰਚਾ ਸਕਦਾ ਹੈ, ਤੁਹਾਡਾ ਡ੍ਰੀਮ ਪੂਰਾ ਕਰ ਸਕਦਾ ਹੈ। ਅਤੇ ਮੇਰਾ ਜਿਹੜਾ ਇਸ ਸਮੇਂ ਗੀਤ ਧਿਆਨ ਵਿੱਚ ਆਇਆ ਹੈ, ਮੇਰੇ ਕੋਲ ਹੈ, ਬੜਾ ਸੋਹਣਾ ਹੈ। ਦਿਲ ਹੈ ਤੁਮਾਰਾ ਮੂਵੀ ਤੋਂ ਗੀਤ ਹੈ, ਮੁਹੱਬਤ ਦਿਲ ਕਾ ਹੈ ਸਕੂਨ, ਅਲਕਾ ਯਾਗਨਿਕ ਕੁਮਾਰ ਸਾਨੂੰ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ। ਤੁਸੀਂ ਕਿਤੇ ਨਹੀਂ ਜਾਣਾ, FM ਰੇਨਬੋ ਦੇ ਨਾਲ ਜੁੜੇ ਰਹਿਣਾ ਹੈ ਅਤੇ ਇੰਜੋਏ ਕਰਦੇ ਰਹਿਣਾ ਹੈ ਗੀਤ ਬਹਾਰ।

ਦੋਸਤੋ, ਪ੍ਰੋਗਰਾਮ ਗੀਤ ਬਹਾਰ ਆਪਣਾ ਅਖੀਰਲੇ ਪੜਾਅ 'ਤੇ ਆ ਚੁੱਕਾ ਹੈ। 10:57 ਪੂਰੇ ਹੋ ਚੁੱਕੇ ਹੈ FM ਦੀ ਘੜੀ ਦੇ ਉੱਤੇ, ਅਤੇ ਜਾਂਦੇ ਜਾਂਦੇ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੇ, ਪਰ ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ FM ਰੇਨਬੋ ਦੇ ਨਾਲ। ਅਗਲਾ ਪ੍ਰੋਗਰਾਮ ਤੁਹਾਡਾ ਫਰਮਾਇਸ਼ੀ ਪ੍ਰੋਗਰਾਮ ਹੈ, ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੈ, ਪੰਜਾਬੀ ਤੜਕਾ। ਗੀਤਾਂ ਦਾ ਤੜਕਾ ਲੱਗਦਾ ਹੈ, ਗੱਲਾਂ ਦਾ ਤੜਕਾ ਲੱਗਦਾ ਹੈ। ਆਰਜੇ ਰਣਜੀਤ ਅੱਜ ਤੁਹਾਨੂੰ ਇਹੋ ਜਿਹੀ ਸਾਂਝ ਪਾਏਗਾ, ਤੁਸੀਂ ਆਪ ਕਹੋਗੇ ਕਿ ਵਾਕਈ ਯਾਰ ਇੰਝ ਵੀ ਹੁੰਦਾ ਹੈ ਅਤੇ ਇਹ ਵੀ ਹੁੰਦਾ ਹੈ, ਸਾਡੀ ਵੀ ਗੱਲ ਸੁਣੀ ਗਈ ਹੈ ਅਤੇ ਅਸੀਂ ਵੀ ਸਵਾਲ ਕੀਤਾ FM ਰੇਨਬੋ ਦੇ ਉੱਤੇ। ਅਤੇ ਫਟਾਫਟ ਡਾਇਲ ਕਰਨਾ 0181 23 42 174 ਅਤੇ ਪਹੁੰਚਣਾ FM ਦੇ ਰੇਨਬੋ ਦੇ ਵਿਹੜੇ ਦੇ ਵਿੱਚ ਆਪਣਾ ਫਰਮਾਇਸ਼ੀ ਗੀਤ ਸੁਣਨ ਦੇ ਲਈ। ਤਾਂ ਤੁਸੀਂ ਤਿਆਰ ਹੋ ਜਾਓ, ਫਟਾਫਟ ਡਾਇਲ ਕਰੋ ਇਸ ਨੰਬਰ ਨੂੰ, ਪਹੁੰਚੋ FM ਦੇ ਵਿਹੜੇ ਵਿੱਚ। ਪਰ ਮੈਂ ਤੁਹਾਡਾ ਜਿਹੜਾ ਇਹ ਫਰਮਾਇਸ਼ੀ ਪ੍ਰੋਗਰਾਮ ਦਾ ਜਿਹੜਾ ਹੈ ਉਹ ਕੰਟੈਂਟ ਪੂਰਾ ਤਿਆਰ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਲਈ। ਅੱਜ ਤੁਹਾਨੂੰ ਮੌਕਾ ਦੇਣਾ ਹੈ ਕਿ ਤੁਸੀਂ ਸਵਾਲ ਮੈਨੂੰ ਪੁੱਛੋ, ਮੈਂ ਦੇਖਦਾ ਮੈਂ ਕਿੰਨਾ ਇੰਟੈਲੀਜੈਂਟ ਹਾਂ। ਅਤੇ ਗੀਤ ਬਾਰ ਪ੍ਰੋਗਰਾਮ ਦੇ ਵਿੱਚ ਇੱਕ ਅਖੀਰਲਾ ਜਿਹੜਾ ਗੀਤ ਹੈ ਉਹ ਸੁਣਾ ਕੇ ਤੁਹਾਨੂੰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

FM News Headlines. FM News Headlines. ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਸ੍ਰੀ ਮੋਦੀ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਣ ਉੱਤੇ ਬਰਾਮਦ ਡਿਊਟੀ ਵਧਾਈ। ਪੈਟਰੋਲ ਉੱਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹੋਰਮੁਜ਼ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾ ਗੜੀ ਸਾਹਿਬ, ਫਿਰੋਜ਼ਪੁਰ ਵਿੱਚ ਹੁਸੈਨੀ ਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ ਉੱਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤੇ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਅਯੁੱਧਿਆ ਦੇ ਰਾਮ ਮੰਦਰ ਵਿੱਚ ਦਾਨ ਅਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ। ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਏ।

ਲਓ ਜੀ ਜੋਗੀ ਹੋ ਗਏ ਹੋ ਤੁਸੀਂ, ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਪ੍ਰੋਗਰਾਮ ਸ਼ੁਰੂ ਹੋ ਚੁੱਕਾ, ਪੰਜਾਬੀ ਤੜਕਾ ਅਤੇ ਆਰ ਜੇ ਰਣਜੀਤ ਦੇ ਨਾਲ ਜੁੜੇ ਹੋਏ ਹੋ। ਮੈਂ ਇਸ ਲਈ ਤੇਜ਼ ਹੋਇਆ ਹੈ, ਮੈਂ ਕਹਿੰਦਾ ਕਿ ਫਟਾਫਟ ਤੁਸੀਂ ਵੀ ਆਪਣੇ ਦਿਲ ਦੀਆਂ ਜਿਹੜੀਆਂ ਸਾਂਝਾਂ ਪਈਆਂ ਹੋਈਆਂ ਉਹ ਫਟਾਫਟ ਕੱਸ ਕੇ ਰੱਖ ਲਓ, ਦਿਮਾਗ ਦੇ ਘੋੜੇ ਦੌੜਾਓ, ਕਿਉਂਕਿ ਅੱਜ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਕੁਝ ਅਲੱਗ ਹੀ ਹੋਣੀਆਂ ਨੇ। ਫਰਮਾਇਸ਼ੀ ਪ੍ਰੋਗਰਾਮ ਵੀ ਚੱਲਣੇ ਨੇ ਅਤੇ ਫਰਮਾਇਸ਼ੀ ਪ੍ਰੋਗਰਾਮ ਦੇ ਨਾਲ ਨਾਲ ਕੁਝ ਅਜਿਹੇ ਸਵਾਲ ਵੀ ਹੋਣਗੇ ਜਿਹੜੇ ਤੁਸੀਂ ਮੈਨੂੰ ਵੀ ਪੁੱਛ ਸਕਦੇ ਹੋ ਅਤੇ ਮੈਂ ਤੁਹਾਨੂੰ ਵੀ ਪੁੱਛ ਸਕਦਾ। ਮੈਂ ਦੇਖਦਾ ਕਿ ਕਿੰਨਾ ਕੁ ਮੇਰਾ ਦਿਮਾਗ ਤੇਜ਼ ਹੈ ਤਾਂ ਨਾਲ ਗੱਲ ਕਰਾਂਗੇ ਪੰਜਾਬ ਦੇ ਵਿੱਚ ਚੱਲਦੇ ਮੇਲਿਆਂ ਦੀ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਖ ਵੱਖ ਤਾਂ ਮੇਲਿਆਂ ਦਾ ਜਿਹੜਾ ਦੌਰ ਹੈ ਸ਼ੁਰੂ ਹੋ ਚੁੱਕਾ ਹੈ। ਮੇਲੇ ਜਿਹੜੇ ਹੈ ਉਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ, ਪੀਰਾਂ

0: ਦੀ ਧਰਤੀ ਹੈ, ਪੀਰ ਫਕੀਰਾਂ ਦੀ ਧਰਤੀ ਹੈ, ਅਤੇ ਮੇਲੇ ਨਾ ਲੱਗਣ, ਉਹਨਾਂ ਦੀਆਂ ਵਰਸੀਆਂ ਨਾ ਮਨਾਈਆਂ ਜਾਣ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪੰਜਾਬ ਪੰਜਾਬ ਹੈ। ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਤੇ ਪਹਿਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਆ, ਗੱਲ ਕਰਦੇ ਹਾਂ, ਕੌਣ ਨੇ? ਹੈਲੋ ਜੀ।
1: ਆਪਣੇ ਤੋਂ ਦਿਲ ਮੇ ਹੀ ਰਹਿਤੇ ਹੈ, ਬਸ ਗੈਰੋਂ ਕੋ ਯਾਦ ਕੀਆ ਜਾਤਾ ਹੈ
0: ਜੀ।
1: ਕਾਸ਼ ਮਿਲ ਜਾਏ ਆਪ ਜੈਸੇ ਅੱਛੇ ਐਂਕਰ ਦੋਸਤ
0: ਜੀ,
1: ਜਿਹਨੇ ਅਕਸਰ ਪੰਜਾਬੀ ਤਲਕਾ ਪ੍ਰੋਗਰਾਮ ਮੇ ਯਾਦ ਕੀਆ ਜਾਤਾ ਹੈ।
0: ਬਹੁਤ ਬਹੁਤ ਸ਼ੁਕਰੀਆ। ਤੇ ਕਿਹੜੇ ਦੋਸਤ ਨੇ ਇੰਨੀ ਸੋਹਣੀ ਜਿਹੜੀ ਪੇਸ਼ਕਾਰੀ ਦਿੱਤੀ?
1: ਸ਼ੁਰੂ ਹੋ ਗਿਆ ਪੰਜਾਬੀ ਤਲਕਾ ਤੇ ਇਹਦੇ ਤੁਸੀਂ ਫੋਨ ਮਿਲਾ ਕੇ 0182-242-174 ਆ ਸਕਦੇ ਹੋ ਤੇ ਆਪਣੀ ਮਨ ਪਸੰਦ ਦਾ ਗਾਣਾ ਸੁਣ ਸਕਦੇ ਹੋ।
0: ਵਾਹ ਜੀ ਵਾਹ। ਤੇ ਅੱਜ ਫਿਰ ਮੇਰੀ ਮਨ ਪਸੰਦ ਦਾ ਗੀਤ ਮੈਂ ਸੁਣਾਵਾਂਗਾ, ਤੁਸੀਂ ਹੁਣ ਪ੍ਰੋਗਰਾਮ ਪੇਸ਼ ਕੀਤਾ। ਵਾਹ ਜੀ ਵਾਹ ਸਤੀਸ਼ ਜੀ, ਤੁਸੀਂ ਨਾ ਦਿਲ ਜਿੱਤ ਲਿਆ, ਜਿੰਨੀ ਸੋਹਣੀ ਪੇਸ਼ਕਾਰੀ ਪਹਿਲੇ ਕਾਲਰ ਬਣ ਕੇ, ਲੱਕੀ ਕਾਲਰ ਬਣ ਕੇ ਦਿੱਤੀ ਹੈ।
1: ਪ੍ਰੋਗਰਾਮ ਹੈ ਜੀ ਜਿਹਦੀ ਬੜੀ ਬੇਸਬਰੀ ਨਾਲ ਸਾਡੇ ਦੋਸਤਾਂ ਨੂੰ ਇੰਤਜ਼ਾਰ ਰਹਿੰਦਾ
0: ਜੀ,
1: ਤੇ ਹਰ ਬੰਦਾ ਚਾਹੁੰਦਾ ਕਿ ਮੇਰੀ ਕੋਲ ਜਲਦੀ ਤੋਂ ਜਲਦੀ ਲੱਗੇ।
0: ਬਿਲਕੁਲ ਜੀ ਬਿਲਕੁਲ,
1: ਦੋਸਤ ਬਹੁਤ ਅੱਛੇ, ਜਦੋਂ ਐਂਕਰ ਦੋਸਤ ਆਉਂਦੇ ਨੇ ਤੇ ਸਭ ਦੀ ਬਣਾਇਸ਼ ਹੀ ਰਹਿੰਦੀ ਜੀ।
0: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਅੱਛਾ ਤੁਸੀਂ ਮੈਨੂੰ ਕੋਈ ਸਵਾਲ ਪੁੱਛੋ ਤੇ ਟੈਸਟ ਲਓ ਕਿ ਹਾਂ ਵੀ ਮੈਂ ਕਿੰਨਾ ਕੁ ਇੰਟੈਲੀਜੈਂਟ ਹਾਂ। ਅੱਜ ਤੁਹਾਨੂੰ ਮੌਕਾ, ਸਾਡੇ ਸਰੋਤਾਓ ਨੂੰ ਮੌਕਾ, ਸਾਡੇ ਕਾਲਰਸ ਨੂੰ ਮੌਕਾ।
1: ਇਹ ਦੱਸੋ
0: ਜੀ,
1: ਜਦੋਂ ਤੁਸੀਂ ਸੜਕ ਤੇ ਗੱਡੀ ਚਲਾਉਂਦੇ ਹੋ ਤੇ ਕਿਸ ਚੀਜ਼ ਦਾ, ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਦੇ ਹੋ?
0: ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਧਿਆਨ ਰੱਖਣਾ ਹੈ, ਸਪੀਡ ਲਿਮਿਟ ਦਾ ਧਿਆਨ ਰੱਖਣਾ ਹੈ,
1: ਬਿਲਕੁਲ ਸਹੀ ਹੈ।
0: ਉਸ ਦੇ ਨਾਲ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਲਾਈਟਸ ਤੇ ਆ ਜਾਂਦੇ ਹੋ ਤਾਂ ਜਿਹੜੇ ਲਾਈਟ ਸਿਗਨਲ ਹੈ ਉਹਨਾਂ ਦਾ ਪੱਕੇ ਤੌਰ ਤੇ, ਉਚੇਚੇ ਤੌਰ ਤੇ ਧਿਆਨ ਰੱਖਣਾ ਹੈ। ਸਭ ਤੋਂ ਵੱਡੀ ਗੱਲ ਜਿਹੜੀ ਸਪੀਡ ਲਿਮਿਟ ਦੀ ਗੱਲ ਕੀਤੀ ਹੈ, ਉਸ ਦਾ ਇਹ ਧਿਆਨ ਰੱਖਣਾ ਹੈ ਕਿ ਕਿੱਥੇ ਤੁਸੀਂ 45 ਦੀ ਸਪੀਡ ਤੇ ਗੱਡੀ ਚਲਾਉਣੀ ਹੈ, ਕਿੱਥੇ ਤੁਸੀਂ 60 ਦੀ ਸਪੀਡ ਤੇ ਗੱਡੀ ਚਲਾਉਣੀ ਹੈ।
1: ਹਾਂ ਰਵੀਰ ਜੀ, ਇੱਕ ਗੱਲ ਮੈਂ ਤੁਹਾਨੂੰ ਹੋਰ ਜੋੜਨਾ ਚਾਹਾਂਗਾ
0: ਜੀ,
1: ਕਿ ਜਦੋਂ ਆਪਾਂ ਕਿਤੇ ਰੈਡ ਲਾਈਟ ਤੇ ਖੜੇ ਹੁੰਦੇ ਆ, ਤੁਸੀਂ ਅਕਸਰ ਦੇਖਿਆ ਲੋਕ ਪਿੱਛੋਂ ਹੋਰਨ ਤੇ ਹੋਰਨ ਮਾਰੀ ਜਾਂਦੇ ਮਾਰੀ ਜਾਂਦੇ
0: ਬਿਲਕੁਲ ਬਿਲਕੁਲ,
1: ਤੇ ਜਿਹੜਾ ਅੱਗੇ ਵਾਲਾ ਬੰਦਾ ਉਹ ਕੋਈ ਕੀ ਕੱਢਦਾ, ਗਾਲਾਂ ਹੀ ਕੱਢਦਾ ਪਿੱਛੇ ਦੇਖ ਕੇ, ਬੇਵਕੂਫ ਹੈਗਾ, ਜਾਂ ਰੈਡ ਲਾਈਟ ਤੇ ਮੈਂ ਖੜਾ, ਮੈਂ ਸ਼ੌਂਕ ਨਾਲ ਨਹੀਂ ਖੜਾ
0: ਜੀ, ਬਿਲਕੁਲ ਬਿਲਕੁਲ,
1: ਤੇ ਚੱਲ ਪਾਵਾਂਗਾ ਮੈਂ
0: ਬਿਲਕੁਲ।
1: ਅਸੀਂ ਉੱਥੇ ਜ਼ਿਆਦਾ ਰਸ਼ ਹੈ ਤੇ ਆਪਾਂ 2 ਮਿੰਟ ਗੱਡੀ ਅਗਰ ਇੱਕ ਸੈਗਮੈਂਟ ਬੰਦ ਵੀ ਕਰ ਲੈਂਦੇ, ਸਾਡੇ ਪੈਟਰੋਲ ਦੀ ਬੱਚਤ ਵੀ ਹੋ ਜਾਂਦੀ।
0: ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਦੱਸਿਆ। ਬਿਲਕੁਲ, ਜੇਕਰ ਗੱਡੀ ਅਸੀਂ ਗੱਡੀ ਜਾਂ ਬਾਈਕ ਆ, ਕਿਸੇ ਵੀ ਤੁਸੀਂ ਵਹੀਕਲ ਦੇ ਉੱਤੇ ਹੋ ਜਿਹੜਾ ਪੈਟਰੋਲ ਡੀਜ਼ਲ ਦੇ ਉੱਤੇ ਚੱਲਦਾ ਹੈ, ਤਾਂ ਉਸ ਨੂੰ ਜੇਕਰ ਬੰਦ ਕਰ ਲਿਆ ਜਾਵੇ, ਚਾਹੇ 60 ਸੈਕਿੰਡ ਪਏ ਆ, 120 ਸੈਕਿੰਡ ਪਏ ਆ ਲਾਈਟ ਦੇ ਉੱਤੇ, ਤੇ ਸਬਰ ਜ਼ਰੂਰੀ ਆ। ਅਗਰ ਹਰੀ ਲਾਈਟ ਹੋ ਵੀ ਗਈ ਹੈ ਤੇ ਅਸੀਂ ਕਾਲੀ ਨਹੀਂ ਪਾਉਣੀ, ਪਹਿਲਾਂ ਟ੍ਰੈਫਿਕ ਜਿਹੜਾ ਸਮੂਥਲੀ ਜਾਣ ਦਿਓ।
1: ਇੱਕ ਗੱਲ ਮੈਂ ਹੋਰ ਦੱਸੋ
0: ਜੀ,
1: ਜਦੋਂ ਤੁਸੀਂ ਸੜਕ ਤੇ ਗੱਡੀ ਚਲਾਉਂਦੇ ਹੋ ਕਿਤੇ ਠੋਕਿਆ ਤਾਂ ਨਹੀਂ ਸੜਕ ਦੇ ਉੱਪਰ?
0: ਦੇਖੋ ਜੀ, ਮੈਂ ਤਾਂ ਨਹੀਂ ਠੁਕਿਆ, ਮੇਰੇ ਵਿੱਚ ਕਿਸੇ ਨੇ ਠੋਕਿਆ।
1: ਠੋਕਿਆ ਵੀ, ਲੋਕੀ ਠੁਕਦੇ ਆ ਜੀ ਚਲਦੇ ਚਲਦੇ।
0: ਬਿਲਕੁਲ ਜੀ ਬਿਲਕੁਲ, ਪਰ ਅਸੀਂ ਇਹੀ ਕਵਾਂਗੇ ਕਿ ਜਦੋਂ ਵੀ ਤੁਸੀਂ ਵਹੀਕਲ ਕੋਈ ਚਲਾਉਂਦੇ ਹੋ, ਕੋਈ ਵੀ ਵਹੀਕਲ ਹੈ, ਉਹ ਆਪਣੀ ਜਾਨ ਦਾ ਧਿਆਨ ਰੱਖ ਕੇ, ਅਗਲੇ ਦੀ ਜਾਨ ਦਾ ਵੀ ਧਿਆਨ ਰੱਖ ਕੇ ਚਲਾਓ, ਤੇ ਹਮੇਸ਼ਾ ਇਸ ਚੀਜ਼ ਨੂੰ ਜਹਿਨ 'ਚ ਰੱਖੋ ਕਿ ਕੋਈ ਜੇਕਰ ਘਰੋਂ ਨਿਕਲਿਆ ਏ ਤਾਂ ਉਹ ਉਸ ਘਰ ਲਈ ਕਿੱਡਾ ਜ਼ਰੂਰੀ ਹੋਊਗਾ, ਉਹ ਬੰਦਾ ਜਾਂ ਆਪਣੇ ਪਰਿਵਾਰ ਲਈ ਕਿੰਨਾ ਜ਼ਰੂਰੀ ਹੈ। ਜੇਕਰ ਉਹਨੂੰ ਕੋਈ ਸੱਟ ਪਿੱਟ ਲੱਗਦੀ ਹੈ, ਖੁਦਾ ਨਾ ਖਾਸਾ ਕੁਝ ਇਹੋ ਜਿਹਾ ਹੁੰਦਾ, ਤਾਂ ਕਿੰਨਾ ਸਰਵਾਈਵ ਕਰੇਗਾ ਉਹ ਵੀ, ਉਹਦੀ ਫੈਮਿਲੀ ਵੀ।
1: ਤੇ ਇੱਕ ਗੱਲ ਦਾ ਤੁਸੀਂ ਹੋਰ ਖਿਆਲ ਰੱਖੋ,
0: ਬਸ ਕਰੋ, ਬਾਕੀਆਂ ਨੂੰ ਵੀ ਮੌਕਾ ਦੇਣਾ ਸੀ ਸਤੀਸ਼ ਜੀ। ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ,
1: ਸਾਰੇ ਸਵਾਲਾਂ ਜਵਾਬ ਬਹੁਤ ਵਧੀਆ ਦਿੱਤਾ ਜੀ,
0: ਸ਼ੁਕਰੀਆ ਜੀ।
1: ਤੁਹਾਡੀ ਫਰਮਾਇਸ਼ ਦਾ ਗਾਣਾ ਚਲਾਉਣ ਲੱਗਾ ਜੀ।
0: ਜੀ
1: ਲੋ ਜੀ ਸੁਣੋ,
0: ਮੇਰੀ ਫਰਮਾਇਸ਼ ਹੈਗੀ ਹੈ ਜੀ, ਸੁਖਜਿੰਦਰ ਸ਼ਿੰਦਾ, ਗੁਰਦਾਸ ਮਾਨ ਤੇ ਅਰਬਾਰ ਉੱਲ ਦੇ ਹੱਕ ਦੀ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਕੋਲੈਬੋਰੇਸ਼ਨ ਕੀਤੀ।
1: ਫਰਮਾਇਸ਼
0: ਫਰਮਾਇਸ਼ ਮੇਰੀ ਪੂਰੀ ਕਰ ਰਹੇ ਆ ਸਤੀਸ਼ ਜੀ, ਹੁਣ ਅਗਲੇ ਦੋਸਤ ਦੇਖਦੇ ਆ ਕਿਹੜੇ ਫਰਮਾਇਸ਼ ਮੇਰੀ ਪੂਰੀ ਕਰਦੇ ਆ। ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ, ਕਿੰਨਾ ਵਧੀਆ ਪ੍ਰੋਗਰਾਮ ਲੱਗ ਰਿਹਾ ਹੈ। ਗੀਤ ਜਿਹੜਾ ਹੈ ਉਹ ਪਲੇ ਹੋਏਗਾ, ਪਰ ਗੱਲਾਂ ਬਾਤਾਂ ਹੋਣਗੀਆਂ ਤੇ ਸਵਾਲ ਜਵਾਬ ਕਰਨ ਦਾ ਮੌਕਾ ਤੁਹਾਨੂੰ ਦਿੱਤਾ ਹੈ, ਤੁਸੀਂ ਅੱਜ ਰਣਜੀਤ ਨੂੰ ਪੁੱਛਣਾ ਹੈ ਆਪਣਾ ਜੋ ਵੀ ਜਹਿਨ ਦੇ ਵਿੱਚ ਸਵਾਲ ਹੈ, ਚੰਗੇ ਤੋਂ ਚੰਗਾ ਸਵਾਲ ਜਿਹੜਾ ਹੈ, ਚੰਗੀ ਸੇਧ ਦੇਣ ਵਾਲਾ ਸਵਾਲ ਹੈ, ਤੁਸੀਂ ਪੁੱਛ ਸਕਦੇ ਹੋ। ਤਾਂ ਫਟਾਫਟ ਡਾਇਲ ਕਰੋ 0182-242-174, ਪਹੁੰਚੋ FM ਰੇਨਬੋ ਦੇ ਬੇੜੇ ਦੇ ਵਿੱਚ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ, ਜਦੋਂ ਤੱਕ ਅਗਲੇ ਕਾਲਰ ਜੁੜਦੇ ਨੇ। ਸਤੀਸ਼ ਜੀ ਮੇਰਾ ਜਿਹੜਾ ਗੀਤ ਹੈ ਉਹ ਪਲੇ ਕਰਨ ਲੱਗੇ ਆ।

ਲਓ ਜੀ, ਅੱਖੀਆਂ ਚੋਂ ਹੱਸਦੇ ਹੱਸਦੇ ਸਾਡੇ ਦੋਸਤ ਨੇ ਕਿਸੇ ਨੇ ਨੰਬਰ ਡਾਇਲ ਕੀਤਾ ਹੈ। ਇੱਕ ਨਾ ਇਸ਼ੂ ਆ ਰਿਹਾ ਹੈ ਪ੍ਰੋਗਰਾਮ ਦੇ ਵਿੱਚ, ਨੋਟ ਕਰ ਰਹੇ ਹਾਂ ਕਿ ਇੱਕ ਟੈਕਨੀਕਲ ਇਸ਼ੂ ਦੇ ਕਰਕੇ ਜਿਹੜੀ ਆ ਉਹ ਗੱਲ ਪ੍ਰੋਪਰ ਤੌਰ 'ਤੇ ਨਹੀਂ ਹੋ ਰਹੀ ਹੈ। ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿਹੜੇ ਕਾਲਰ ਦੋਸਤ ਜਿਹੜੇ ਕਾਲ ਕਰ ਰਹੇ ਆ ਉਹਨਾਂ ਦੀ ਕਾਲ ਲੈ ਹੀ ਜਾਵੇ, ਕਿਉਂਕਿ ਮੈਂ 3-4 ਜਿਹੜੀਆਂ ਕਾਲ ਹੈ ਉਹ ਅਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਨਹੀਂ ਉਹ ਚੱਕਿਆ ਗਿਆ ਕਿਉਂਕਿ ਟੈਕਨੀਕਲ ਇਸ਼ੂ ਦੇ ਕਰਕੇ। ਪਰ ਫਿਰ ਵੀ ਤੁਸੀਂ ਮੈਸੇਜ ਵੀ ਕਰ ਸਕਦੇ ਹੋ 98-500-51-010-27 ਦੇ ਉੱਤੇ, ਤੁਸੀਂ ਇਸ ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ, ਆਪਣਾ ਸਵਾਲ ਵੀ ਦੱਸ ਸਕਦੇ ਹੋ ਕਿ ਹਾਂ ਵੀ ਰਣਜੀਤ ਜੀ ਇਹਦਾ

ਜਵਾਬ ਦਿਓ ਤੇ ਨਾਲ ਜਿਹੜਾ ਹੈ ਫਰਮਾਇਸ਼ੀ ਜਿਹੜਾ ਗੀਤ ਹੈ ਉਹ ਦੱਸ ਸਕਦੇ ਹੋ ਤੁਸੀਂ। ਫਰਮਾਇਸ਼ ਤਾਂ ਮੈਨੂੰ ਪੁੱਛਣੀ ਹੈ ਮੈਂ ਕਿਹੜਾ ਪਲੇ ਕਰਨਾ ਹੈ ਜਾਂ ਮੈਂ ਕਿਹੜਾ ਗੀਤ ਸੁਣਨਾ ਚਾਹਾਂਗਾ, ਤੇ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਦੋਸਤ ਜੁੜੇ ਆ ਦੇਖਦੇ ਹਾਂ। ਹੈਲੋ ਜੀ, ਹੈਲੋ ਹੈਲੋ ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਦੋਸਤੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਟੈਕਨੀਕਲ ਜਿਹੜਾ ਹੈ ਉਹ ਐਰਰ ਖਤਮ ਹੋਵੇ ਅਤੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰੀਏ, ਪਰ ਦੇਖਦੇ ਹਾਂ ਕਿ ਕਦੋਂ ਤੱਕ ਇਹ ਸੋਟ ਉਟ ਹੁੰਦੀ ਹੈ। ਪਰ ਇਸ ਦੋਸਤ ਨੇ ਜਿਹੜੇ ਹੁਣੀ ਸਾਡੇ ਨਾਲ ਕਾਲ 'ਤੇ ਸੀਗੇ, ਇਹਨਾਂ ਨੇ ਕਿਹਾ ਸੀਗਾ ਕਿ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ, ਅਤੇ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਤੇ ਤੁਸੀਂ ਜੇਕਰ ਕਾਲ ਦੇ ਉੱਤੇ ਫਰਮਾਇਸ਼ ਪੂਰੀ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੈ, ਜੇਕਰ ਨਹੀਂ ਹੁੰਦੀ ਤਾਂ 98551 0127 ਉੱਤੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ। ਆਪਣਾ ਮੈਸੇਜ ਦੇ ਵਿੱਚ ਤੁਸੀਂ ਸਵਾਲ ਵੀ ਮੈਨੂੰ ਦੇ ਸਕਦੇ ਹੋ, ਉਸਦਾ ਮੈਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਕਹਿੰਦੇ ਨਾ ਕੋਸ਼ਿਸ਼ ਕਰਨ ਵਾਲੋ ਕੀ ਹਾਰ ਨਹੀਂ ਹੋਤੀ, ਨਾਲ ਹੀ ਆਪਣਾ ਫਰਮਾਇਸ਼ ਗੀਤ ਵੀ ਦੱਸ ਦੇਣਾ, ਫਰਮਾਇਸ਼ ਤਾਂ ਮੇਰੀ ਹੋਣੀ ਆ। ਚਲੋ ਸੁਣਦੇ ਹਾਂ, ਇਹਨਾਂ ਨੇ ਕਿਹਾ ਸੀਗਾ ਕਿ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ, ਉਸ ਅਸੀਂ ਤੁਹਾਨੂੰ ਸੁਣਾਉਂਦੇ ਹਾਂ।

0: ਲਓ ਜੀ, ਇੱਕ ਜੱਦੋਜਹਿਦ ਬਾਵਜੂਦ ਬਾਅਦ ਕਾਫੀ ਜ਼ੋਰ ਲਾ ਕੇ ਮੈਂ ਵੀ ਇਹ ਪ੍ਰੇ ਕਰ ਰਿਹਾ ਸੀਗਾ ਕਿ ਅੱਜ ਪ੍ਰੋਗਰਾਮ ਬੜਾ ਸੋਹਣਾ ਹੋ ਰਿਹਾ ਏ, ਸਾਡੇ ਜਿਹੜੇ ਕਾਲਰ ਦੋਸਤ ਹੈ ਉਹ ਜੁੜ ਜਾਣ। ਇੱਕ ਦੋਸਤ ਜੁੜ ਚੁੱਕੇ ਨੇ ਅਤੇ ਦੇਖਦੇ ਹਾਂ ਕਿਹੜੇ ਖੁਸ਼ ਨਸੀਬ ਦੋਸਤ ਨੇ। ਹੈਲੋ ਜੀ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਹੋ?
1: ਸਰ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰ ਕੈਂਪ ਜਲੰਧਰ ਤੋਂ ਜੀ।
0: ਵਾਹ ਜੀ ਵਾਹ, ਭਾਰਗੋ ਕੈਂਪ ਵਾਲਿਆਂ ਦਾ ਹਾਲ ਚਾਲ ਠੀਕ ਠਾਕ ਹੈ?
1: ਬਹੁਤ ਵਧੀਆ ਸਰ ਜੀ, ਮੈਂ ਕਿਹਾ ਚਲੋ ਸਰ ਜੀ ਆਏ ਆ ਤੇ ਕੋਲ ਮਿਲਾਨੇ ਆ।
0: ਲੋ ਜੀ, ਸ਼ੁਕਰੀਆ, ਤੁਸੀਂ ਅੱਛਾ ਮੇਰੇ ਹੁਣ ਤੇ ਕਾਲ ਮਿਲਾਉਣੇ ਹੋ, ਤੁਸੀਂ ਓਦਾਂ ਨਹੀਂ ਮਿਲਾਉਣੇ ਨਾ?
1: ਨਹੀਂ ਨਹੀਂ ਸਰ ਜੀ, ਮਿਲਾਉਂਦੇ ਰਹੀਦੇ ਸਰ ਜੀ, ਪਹਿਲੇ ਵ

0: ਹਾਂਜੀ ਸਰ ਜੀ।
1: ਅੱਛਾ ਇਹ ਦੱਸੋ ਕਿ ਸੰਨੀ ਜੀ ਤੁਹਾਡੇ ਏਰੀਏ 'ਚ ਮੇਲਾ ਕਿਹੜਾ ਸਭ ਤੋਂ ਮਕਬੂਲ ਹੈ, ਮਸ਼ਹੂਰ ਹੈ, ਕਿਉਂਕਿ ਗਰਮੀਆਂ ਦੇ ਵਿੱਚ ਮੇਲੇ ਬਹੁਤ ਲੱਗਦੇ ਆ, ਖਾਸ ਕਰ ਹਾੜ੍ਹ ਦੇ ਵਿੱਚ, ਜੇਠ ਹਾੜ੍ਹ ਦੇ ਵਿੱਚ?
0: ਸਰ ਜੀ ਮੈਂ ਬਸਤੀ ਦਾਨਸ਼ਵੰਦ ਦਾ ਰਹਿੰਦਾ ਵਾਂ
1: ਜੀ,
0: ਅਤੇ ਰਹਿਣ ਵਾਲਾ ਮੈਂ ਪਹਿਲੇ ਕੈਂਪ ਦਾ ਸੀ।
1: ਓਕੇ।
0: ਸਾਡੇ ਆ ਘਰ ਦੇ ਲਾਗੇ ਹੈਗੇ ਜੋਤੀ ਨੂਰਾਂ ਜੀ।
1: ਅੱਛਾ ਜੀ।
0: ਸਾਡੇ ਘਰ ਦੇ ਲਾਗੇ ਉਹਨਾਂ ਦਾ ਮੇਲਾ ਲੱਗਦਾ ਹੁੰਦਾ ਸਰ ਜੀ, ਬਹੁਤ ਵੱਡਾ ਮੇਲਾ ਲਾਉਂਦੇ ਜੀ।
1: ਜੀ
0: ਹਾਂਜੀ। ਅਤੇ ਸਾਰੇ ਕਲਾਕਾਰ ਆਉਂਦੇ ਆ
1: ਜੀ। ਜੀ ਜੀ ਬਿਲਕੁਲ।
0: ਹਾਂਜੀ ਹਾਂਜੀ।
1: ਅਤੇ ਕੋਈ ਗੀਤ ਸੁਣਾਓ ਜਿਹੜਾ ਅੱਜ ਤੱਕ ਮੇਲੇ ਦਾ ਦਿਲ ਦੇ ਵਿੱਚ ਵਸਿਆ ਹੋਇਆ ਜਾਂ ਯਾਦ ਵਸੀ ਹੋਈ ਹੈ।
0: ਸਰ ਜੀ ਇਸ ਟਾਈਮ ਤੇ ਯਾਦ ਤੇ ਵਸੇ ਨੀ, ਪਰ ਤੁਹਾਡੀ ਆਵਾਜ਼ ਹੀ ਵਸ ਜਾਂਦੀ ਇਸ ਟਾਈਮ ਜੀ।
1: ਕਮਾਲ ਕਰ ਦਿੱਤੀ, ਕਮਾਲ ਕਰ ਦਿੱਤੀ। ਤੇ ਹੁਣ ਤੁਸੀਂ ਦੱਸੋ ਕਿ ਗੀਤ ਕਿਹੜਾ ਸੁਣੋਗੇ?
0: ਗੀਤ ਤੋਂ ਪਹਿਲੇ ਸਰ ਜੀ ਇੱਕ ਮੈਂ ਵੀ ਛੋਟਾ ਜਿਹਾ ਮੈਸੇਜ ਦੇਵਾਂਗਾ
1: ਜੀ।
0: ਜਿੱਦਾਂ ਅੱਜ ਕੱਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ
1: ਜੀ,
0: ਤੇ ਸਾਨੂੰ ਜਿੱਦਾਂ ਗੱਡੀ ਚਲਾਉਂਦੇ ਆ, ਅੱਜ ਕੱਲ ਦੀ ਮੰਡੀਰ ਮੈਂ ਦੇਖੀ ਹੈ ਗਰਮੀ ਦੇ ਵਿੱਚ ਕੱਪੜਾ ਜਿਹਾ ਗਿੱਲਾ ਕਰਕੇ ਤੇ ਮੂੰਹ ਤੇ ਪੂਰਾ ਲਪੇਟ ਲੈਂਦੇ ਆ। ਤੇ ਸਰ ਜੀ ਉਹਦੇ ਨਾਲ ਐਕਸੀਡੈਂਟ ਵੀ ਬਹੁਤ ਹੋ ਰਹੇ ਆ ਜੀ।
1: ਜੀ ਉਹ ਕਿਵੇਂ?
0: ਉਹੀ ਉਹ ਸਰ ਜੀ ਜਿੱਦਾਂ ਹੁਣ ਸਿਰ ਤੇ ਲੈਣੇ ਲੈਣੇ ਨਾਲ ਪੂਰੇ ਮੂੰਹ ਨੂੰ ਢੱਕ ਲੈਂਦੇ ਆ
1: ਜੀ।
0: ਚਲੋ ਮਾੜਾ ਮੋਟਾ ਚੁੰਨੀ ਚੋ ਦਿਖਦਾ ਰਹੇਗਾ ਬਰੀਕ ਬਰੀਕ ਬਰੀਕ
1: ਜੀ,
0: ਪਰ ਉਹ ਸਰ ਜੀ ਕਈ ਵਾਰੀ ਨਾ ਐਕਸੀਡੈਂਟ ਵੀ ਹੋ ਜਾਂਦਾ ਹੈ
1: ਜੀ। ਬਿਲਕੁਲ ਬਿਲਕੁਲ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹੋ ਜਿਹਾ ਕੁਝ ਅਸੀਂ ਅੱਖਾਂ ਦੇ ਉੱਤੇ ਕੋਸ਼ਿਸ਼ ਨਾ ਕਰੀਏ ਇੱਦਾਂ ਦਾ ਕੋਈ ਕੱਪੜਾ ਲਾਉਣ ਦੀ, ਕਿਉਂਕਿ ਕਈ ਵਾਰੀ ਤੁਸੀਂ ਸਾਈਡਾਂ 'ਤੇ ਦੇਖਣਾ ਹੁੰਦਾ ਹੈ ਤਾਂ ਨਾਲਾ ਜਿਹੜਾ ਵਹੀਕਲ ਹੈ ਉਹ ਸ਼ਾਇਦ ਤੁਹਾਨੂੰ ਨਹੀਂ ਦਿਖ ਪਾਉਂਦਾ, ਇਹੀ ਕਹਿਣਾ ਚਾਹੁੰਦੇ ਹੋ?
0: ਹਾਂਜੀ ਹਾਂਜੀ, ਉਹ ਜਿਹੜਾ ਕੱਪੜਾ ਸਰ ਜੀ ਉਹ ਆਪਾਂ ਸਿਰ ਦੇ ਉੱਤੇ ਗਿੱਲਾ ਕਰਕੇ ਬੰਨ ਲਈਏ ਉਹ ਚੰਗਾ ਰਹੇਗਾ
1: ਜੀ। ਬਿਲਕੁਲ, ਬਹੁਤ ਸੋਹਣਾ ਸੁਝਾਅ ਦਿੱਤਾ ਹੈ ਅਤੇ ਮੇਲਾ ਵੀ ਦੱਸ ਦਿੱਤਾ ਹੈ, ਸੁਝਾਅ ਵੀ ਦੇ ਦਿੱਤਾ ਹੈ, ਅਤੇ ਗੀਤ ਦੱਸੋ ਕਿਹੜਾ ਮੇਰੀ ਫਰਮਾਇਸ਼ ਦਾ ਪੂਰਾ ਕਰੋਗੇ?
0: ਸਰ ਜੀ ਤੁਸੀਂ ਅੱਜ ਆਪਣੀ ਮਰਜ਼ੀ ਦਾ ਕੋਈ ਵੀ ਸੁਣਾ ਦਿਓ।
1: ਲਓ ਜੀ ਜ਼ਰੂਰ ਸੁਣਾਵਾਂਗੇ ਤੁਹਾਨੂੰ ਗੀਤ, ਬਹੁਤ ਬਹੁਤ ਸ਼ੁਕਰੀਆ। ਦੇਖੋ ਜੀ ਕਿੱਡੀ ਸੋਹਣੀ ਜਾਣਕਾਰੀ ਦਿੱਤੀ ਹੈ, ਵਾਕਈ ਜਦੋਂ ਤੁਸੀਂ ਕਈ ਵਾਰੀ ਅੱਖਾਂ ਦੇ ਉੱਤੇ ਬੰਨ ਲੈਂਦੇ ਹੋ ਕੱਪੜਾ ਕੋਈ ਵੀ, ਬੇਸ਼ੱਕ ਤੁਸੀਂ ਗਰਮੀ ਤੋਂ ਬਚਣਾ ਹੈ, ਚੰਗੀ ਗੱਲ ਹੈ, ਮੂੰਹ ਸਿਰ ਲਪੇਟ ਕੇ ਆਪਣਾ ਜਿਹੜਾ ਬੋਡੀ ਹੈ ਪੂਰੀ ਕਵਰ ਕਰਕੇ ਹੀ ਨਿਕਲਣਾ ਚਾਹੀਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਧੁੱਪ ਜ਼ਿਆਦਾ ਹੈ, ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਅਸੀਂ ਅੱਖਾਂ ਦੇ ਉੱਤੇ ਤੱਕ ਨਾ ਬੰਨ ਲਈਏ, ਚਾਹੇ ਉੱਤੋਂ ਹੈ ਚਾਹੇ ਥੱਲਿਓਂ। ਕਈ ਵਾਰ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਚੱਕਰ 'ਚ ਆਪਣੇ ਆਪ ਨੂੰ ਖੁਦ ਜੋਖਮ 'ਚ ਪਾ ਲੈਂਦੇ ਹੋ, ਕਈ ਵਾਰੀ ਤੁਸੀਂ ਸਾਈਡਾਂ 'ਤੇ ਦੇਖਣਾ ਹੁੰਦਾ ਹੈ, ਅਗਰ ਮਿਰਰ ਵੀ ਲੱਗੇ ਆ ਤਾਂ ਵੀ ਤੁਹਾਨੂੰ ਉਹ ਪ੍ਰੋਬਲਮ ਆ ਸਕਦੀ ਹੈ, ਪਰ ਅਸੀਂ ਤੁਹਾਨੂੰ ਕੋਈ ਵੀ ਇਹੋ ਜਿਹੀ ਜਾਣਕਾਰੀ ਨਹੀਂ ਦੇਣੀ ਜਿਹੜੀ ਤੁਹਾਡੇ ਕੰਮ ਨਾ ਆਵੇ। ਜਾਣਕਾਰੀਆਂ ਬਹੁਤ ਨੇ, ਬਹੁਤ ਸੋਹਣੇ ਸਾਡੇ ਦੋਸਤ ਨੇ, ਸਮਝਦਾਰ ਨੇ, ਆਪ ਹੀ ਸਾਰਾ ਕੁਝ ਜਾਣਦੇ ਆ, ਫੋਲੋ ਵੀ ਕਰਦੇ ਆ ਰੂਲਸ ਨੂੰ, ਅਤੇ ਇਹਨਾਂ ਨੇ ਕਿਹਾ ਹੈ ਕਿ ਗੀਤ ਕੋਈ ਵੀ ਸੁਣਾ ਦਿਓ, ਅਸੀਂ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਫੁਲਕਾਰੀ ਗੀਤ ਸੁਣਾਵਾਂਗੇ। ਅਗਲੇ ਦੋਸਤ ਦੀ ਵੀ ਵੇਟ ਕਰਦੇ ਹਾਂ, ਕਿਹੜਾ ਮੈਨੂੰ ਹੋਰ ਸਵਾਲ ਪੁੱਛਦਾ ਹੈ, ਮੈਂ ਦੇਖਣਾ ਹੈ ਅੱਜ।

0: ਲਓ ਜੀ ਪਹੁੰਚ ਗਏ ਸਾਡੇ ਵਿਹੜੇ ਮਹਿਮਾਨ, ਗੱਲ ਕਰਦੇ ਆ ਕੌਣ ਨੇ। ਹੈਲੋ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਹਾਂਜੀ, ਸੁਰਿੰਦਰ ਸਿੰਘ, ਮੱਲਾ ਕਰਾਰਖਾਨ, ਬੋਰਡ ਵਾਲਾ ਚੌਂਕ, ਜਲੰਧਰ।
0: ਵਾਹ ਜੀ ਵਾਹ, ਪਿੰਨ ਕੋਡ ਕਿੰਨਾ ਲੱਗਦਾ? ਮੈਂ ਚਿੱਠੀ ਪਾਉਣੀ ਤੁਹਾਨੂੰ।
1: 1440001।
0: ਵਾਹ ਜੀ ਵਾਹ, ਹੋਰ ਸੁਣਾਓ, ਸੀਤਾਂ ਠੀਕ ਠਾਕ ਹੈ ਜੀ?
1: ਹਾਊਸ ਨੰਬਰ NM 439, ਮੱਲਾ ਕਰਾਰਖਾਨ।
0: ਵਾਹ ਜੀ ਵਾਹ, ਤੇ ਆਵਾਂਗੇ, ਚਾਹ ਪਾਣੀ ਪਿਲਾਓਗੇ ਜਾਂ ਰੋਟੀ ਖਵਾਓਗੇ? ਵਾਹ ਜੀ ਵਾਹ, ਬਹੁਤ ਸੋਹਣਾ ਤੁਸੀਂ ਆਪਣਾ ਜਿਹੜਾ ਇੰਟਰੋਡਕਸ਼ਨ ਦਿੱਤੀ ਹੈ। ਤੇ ਇਹ ਦੱਸੋ ਕਿ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਕੋਈ ਜਿੱਥੇ ਤੁਸੀਂ ਅੱਜ ਤੱਕ ਗਏ ਹੋ, ਹੁੰਦਾ ਨਾ ਕਿ ਉਹ ਮੇਲੇ ਤੇ ਜਾਣਾ ਹੀ ਜਾਣਾ, ਕਿਹੜਾ ਇਹੋ ਜਿਹਾ ਮੇਲਾ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਵਸਿਆ ਹੋਇਆ ਤੇ ਜਾਣੇ ਵੀ?
1: ਇੱਕੋ ਹੀ ਮੇਲਾ ਹੈ ਜੀ, ਸਾਲ ਬਾਅਦ ਆਉਂਦਾ ਬਾਬਾ ਸੁਰਦਲ ਦਾ।
0: ਓਹੋ ਵਾਹ ਵਾਹ, ਇਹ ਤਾਂ ਵਿਸ਼ਵ ਪ੍ਰਸਿੱਧ ਮੇਲਾ ਹੈ।
1: ਹਾਂਜੀ, ਨਾਲ ਹੀ ਲੱਗਦਾ।
0: ਓਕੇ ਜੀ ਜੀ ਜੀ ਜੀ ਜੀ,
1: ਜਾਂ ਫਿਰ ਕਿੱਥੇ ਲੱਗਦਾ ਹੁੰਦਾ, ਰੂਲੀਏ ਸ਼ਾਹ ਦਾ ਮੇਲਾ, ਉਹ ਇੰਡਸਟਰੀ ਏਰੀਆ ਹੈ।
0: ਓਕੇ ਓਕੇ ਓਕੇ, ਤੇ ਕੋਈ ਇਹੋ ਜਿਹੀ ਮੇਲੇ ਦੀ ਯਾਦ ਜ਼ਿਹਨ ਦੇ ਵਿੱਚ ਵਸੀ ਹੋਵੇ ਕਿ ਜਿਹੜੀ ਹਾਂ ਵੀ ਕਦੀ ਭੁੱਲਣੀ ਨਹੀਂ?
1: ਨਹੀਂ, ਇਦਾਂ ਦੀ ਕੋਈ ਗੱਲ
0: ਨਹੀਂ, ਇਦਾਂ ਦੀ ਕੋਈ ਨਹੀਂ, ਸਾਰੀਆਂ ਯਾਦਾਂ ਕੋਮਨ ਹੀ ਆ, ਹਨਾ।
1: ਹਾਂਜੀ,
0: ਲੰਗਰ ਬੜੇ ਲੱਗਦੇ ਆ।
1: ਲੰਗਰ ਤਾਂ ਬਹੁਤ ਸੋਹਣਾ, ਮੇਲੇ ਚ ਜੋ ਤੁਸੀਂ ਚਾਹੋਗੇ ਉਹ ਹੀ ਮਿਲੇਗਾ।
0: ਬਿਲਕੁਲ ਜੀ ਬਿਲਕੁਲ, ਬਹੁਤ ਸੋਹਣਾ ਸਾਡੇ ਜਲੰਧਰ ਸ਼ਹਿਰ ਦਾ ਜਿਹੜਾ ਇਹ ਮੇਲਾ ਹੈ, ਵਿਸ਼ਵ ਪ੍ਰਸਿੱਧ ਮੇਲਾ ਹੈ।
1: ਵਿਸ਼ਵ ਪ੍ਰਸਿੱਧ ਮੇਲਾ, ਔਰ ਜੋ ਚੀਜ਼ ਤੁਸੀਂ ਚਾਹੋਗੇ ਉਹ ਹੀ ਲੱਭ ਪਾਊਗੀ ਉੱਥੇ।
0: ਬਿਲਕੁਲ ਜੀ ਬਿਲਕੁਲ, ਤੇ ਅੱਜ ਫਿਰ ਗੀਤ ਕਿਹੜਾ ਸੁਣੋਗੇ?
1: ਗੀਤ ਜਿਹੜਾ ਮਰਜ਼ੀ ਸੁਣਾ ਦੇ, ਤੁਹਾਡੀ ਫਰਮਾਇਸ਼ ਤੇ ਹੀ ਸੁਣਨਾ।
0: ਸਾਡੀ ਫਰਮਾਇਸ਼ ਤੇ, ਮੇਰੀ ਸਰ ਫਰਮਾਇਸ਼ ਪੂਰੀ ਕਰੋ, ਬੱਬੂ ਮਾਨ ਦੀ ਆਵਾਜ਼ ਵਿੱਚ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਗਾਣਾ ਲਾਓ ਅੱਜ ਤੁਸੀਂ।
1: ਉਹੀ ਲਾ ਦਿਓ।
0: ਚਲੋ ਫਿਰ ਸੁਣਾਓ ਨਾ।
1: ਨਹੀਂ ਸੁਣਾਉਣ, ਮੇਰਾ ਨਾ ਆਪਰੇਟ ਹੋਇਆ ਹੋਇਆ।
0: ਹਾਂਜੀ, ਕੀ ਕਿਹਾ ਜੀ?
1: ਘਰੇ ਦੇ ਨਾ ਕੰਮ ਕਾਰ ਕੋਈ ਨਹੀਂ ਕਰਦਾ ਪਿਆ ਇਸ ਟਾਈਮ।
0: ਅੱਛਾ ਜੀ,
1: ਆਪਰੇਟ, ਮੇਰਾ ਆਪਰੇਟ ਹੋਇਆ, ਬੋਲਣ ਚ ਦਾ ਦਿੱਕਤ ਹੈਗੀ ਆ।
0: ਅੱਛਾ ਅੱਛਾ ਅੱਛਾ, ਤੇ ਰੇਡੀਓ ਸੁਣ ਕੇ ਆਪਣਾ ਇੰਜੋਏ ਕਰਦੇ ਹੋ, ਹਨਾ?
1: ਘਰ ਤੋਂ ਕੱਲਾ ਕਮਰੇ ਚ ਬੈਠਾ ਨਵਾਂ
0: ਜੀ,
1: ਰੇਡੀਓ ਲਾ ਲਈਦਾ, ਫਿਰ ਲੱਗੇ ਰਹੀਦਾ, ਤੁਹਾਡੇ ਨਾਲ ਵੀ ਲੱਗੇ ਰਹੀਦਾ।
0: ਲਓ ਜੀ, ਬਹੁਤ ਸੋਹਣੀ ਗੱਲ ਹੈ, ਦਿਲ ਲੱਗਾ ਹੈ ਤੁਹਾਡਾ, ਸੰਗੀਤ ਨੇ ਤੁਹਾਨੂੰ ਬੰਨੀ ਰੱਖਿਆ ਹੈ, ਤੇ ਸੰਗੀਤ ਜਿੰਨਾ ਜਲਦੀ ਤੁਹਾਨੂੰ ਕਹਿ ਲਈਏ ਨਾ ਤੰਦਰੁਸਤ ਕਰਦਾ ਹੈ, ਤੰਦਰੁਸਤ ਰੱਖਦਾ ਹੈ, ਉਹ ਨਹੀਂ ਸ਼ਾਇਦ ਕੋਈ ਵੀ ਮੈਡੀਸਨ ਨਹੀਂ ਕਰਦੀ ਹੋਊਗੀ।
1: ਗਲੇ ਚ ਨਾ ਪ੍ਰੋਬਲਮ ਹੋ ਗਈ ਸੀਗੀ
0: ਜੀ,
1: ਉਹਦੇ ਕਰਕੇ ਆਪਰੇਟ ਕਰਾਇਆ ਹੋਇਆ ਬੁੱਧਵਾਰ ਦਾ।
0: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ FM ਰੇਨਬੋ ਦੇ ਵਿਹੜੇ ਵਿੱਚ ਆਏ, ਆਪਣਾ ਸਿਹਤ ਦਾ ਧਿਆਨ ਰੱਖੋ ਤੇ ਸੁਣਦੇ ਰਹੋ FM ਰੇਨਬੋ।
1: ਥੈਂਕ ਯੂ ਸਰ।
0: ਲਓ ਜੀ, ਦੇਖੋ ਦੋਸਤ ਨੇ ਕਿੰਨੀ ਸੋਹਣੀ ਗੱਲ ਕਹੀ ਹੈ, ਬੇਸ਼ੱਕ ਉਹ ਇਕੱਲੇ ਨੇ, ਪਰ ਇਕੱਲੇ ਨਹੀਂ, FM ਰੇਨਬੋ ਹੈ ਉਹਨਾਂ ਦੇ ਨਾਲ, ਅਸੀਂ ਜੁੜੇ ਹੋਏ ਹਾਂ, ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਵੀ ਸੁਣਦੇ ਹੈ, ਆਪਣੀ ਫਰਮਾਇਸ਼ ਵੀ ਪੂਰੀ ਅੱਜ ਕਰਵਾਈ ਹੈ, ਫੋਨ ਉਹਨਾਂ ਨੇ ਲਗਾ ਕੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ, ਅੱਜ ਰਣਜੀਤ ਅੱਜ ਆਇਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਇਹਨੇ ਫਰਮਾਇਸ਼ ਪੂਰੀ ਕਰਨੀ ਆ, ਬੱਬੂ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ, ਅਤੇ ਤੁਹਾਡੇ ਫੋਨ ਦੇ ਵਿੱਚ ਜਿਹੜੀ ਹੈ ਉਹ ਡਾਇਲ ਕਰਨ ਦੀ ਜਿਹੜੀ ਸ਼ਮਤਾ ਹੈ ਨਾ, ਉਹ ਤੁਹਾਡੇ ਵਿੱਚ ਵੀ ਹੋਣੀ ਚਾਹੀਦੀ ਹੈ, ਇੱਕ ਅੱਗ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ ਕਿ ਮੈਂ ਆਹ ਕੰਮ ਕਰਨਾ ਹੁਣ ਜਿਹੜਾ ਕੰਮ ਕਰਨਾ ਹੈ। 0181-83-2342 ਡਾਇਲ ਕਰਕੇ FM ਰੇਨਬੋ ਦੇ ਵਿਹੜੇ ਵਿੱਚ ਪਹੁੰਚੋ। ਜਿਹੜੇ ਸਾਡੇ ਦੋਸਤ ਦਾ ਕਾਲ ਨਹੀਂ ਲੱਗਦੀ, ਉਹ ਸਾਨੂੰ ਵਟਸਐਪ ਨੰਬਰ ਉੱਤੇ ਵੀ ਮੈਸੇਜ ਭੇਜ ਸਕਦਾ ਹੈ, 9855-0102-27, ਜਾਣੀ ਕਿ 9855-101-027 ਉੱਤੇ, ਅਤੇ ਫਰਮਾਇਸ਼ ਪੂਰੀ ਕਰਦੇ ਹਾਂ ਇਸ ਦੋਸਤ ਦੀ। Yo, break it down.

0: ਦੇਖੋ ਜੀ, ਨੱਚਦੇ ਨੱਚਦੇ ਸਾਡੇ ਵਿਹੜੇ ਦੇ ਵਿੱਚ ਇੱਕ ਦੋਸਤ ਪਹੁੰਚ ਚੁੱਕੇ ਆ, ਗੱਲ ਕਰਦੇ ਆ। ਹੈਲੋ ਜੀ, ਸਤਿ
1: ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਜੀ ਪਾਲੀ ਜੀ, ਠੀਕ ਠਾਕ ਹੋ?
1: ਮੈਂ ਕਿਹਾ ਜੀ ਬਹੁਤ ਵਧੀਆ ਜੀ, ਤੁਹਾਡੀ ਆਵਾਜ਼ ਜੀ ਗਗਨ ਦੀ ਸੁਣਦੀ ਨਾ ਰਲਦੀ, ਐਨ ਸੇਮ।
0: ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਦੂਰਦਰਸ਼ਨ ਵਾਲੇ ਨੇ ਉਹ। ਤੇ ਪਾਲੀ ਜੀ, ਕੀ ਕੰਮ ਕਾਰ ਕਰਦੇ ਹੋ?
1: ਮੈਂ ਜੀ ਟੇਲਰ ਦਾ ਕੰਮ ਕਰਦਾ।
0: ਅੱਛਾ ਜੀ, ਟੇਲਰ ਦਾ ਕੰਮ ਕਰਦੇ ਹੋ ਤੇ ਮੈਨੂੰ ਸਵਾਲ ਪੁੱਛੋ। ਮੈਂ ਅੱਜ ਇਹ ਵੀ ਰੱਖਿਆ ਹੋਇਆ ਹੈ ਕਿ ਸਵਾਲ ਮੈਨੂੰ, ਮੇਰਾ ਕੋਈ ਵੀ ਸਾਡੇ ਦੋਸਤ ਜਿਹੜੇ ਕਾਲਰ ਪਹੁੰਚਦੇ ਆ ਉਹ ਮੈਨੂੰ ਸਵਾਲ ਪੁੱਛਣ, ਮੈਂ ਦੇਖਦਾ ਕਿ ਕਿੰਨਾ ਕੁ ਇੰਟੈਲੀਜੈਂਟ ਹੈਗਾ ਉਹਨਾਂ ਦੀ ਨਜ਼ਰਾਂ ਦੇ ਵਿੱਚ।
1: ਹਾਂਜੀ ਜੀ, ਆਪਾਂ ਜਿੱਦਾਂ ਹੁਣ ਪ੍ਰਦੂਸ਼ਣ ਬਹੁਤ ਫੈਲਦਾ ਆ,
0: ਹਾਂਜੀ
1: ਇਹਦੇ ਬਾਰੇ ਦੱਸੋ ਸਾਨੂੰ।
0: ਅੱਛਾ ਜੀ, ਪ੍ਰਦੂਸ਼ਣ ਬਹੁਤ ਫੈਲਦਾ, ਕਿਹੋ ਜਿਹੇ ਪ੍ਰਦੂਸ਼ਣ ਦੀ ਗੱਲ ਕਰ ਰਹੇ ਹੋ?
1: ਜਿੱਦਾਂ ਹੁਣ ਪ੍ਰਦੂਸ਼ਣ, ਧੂੰਆਂ ਵੀ ਹੋ ਗਿਆ, ਵਾਤਾਵਰਨ ਜਿੱਦਾਂ ਸਾਫ ਨਹੀਂ ਹੈਗਾ।
0: ਹੁਣ ਇਹਦੇ ਬਾਰੇ ਮੈਂ ਤੁਹਾਨੂੰ ਇਹ ਦੱਸਦਾ ਕਿ ਇਹਦੇ ਵਿੱਚ ਸਾਡੀ ਜ਼ਿੰਮੇਵਾਰੀ ਕੀ ਹੈ। ਅਤੇ ਜਿਵੇਂ ਆਪਣੇ ਸਾਡੇ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕਿ ਜੇਕਰ ਤੁਸੀਂ ਗੱਡੀ ਚਲਾਉਂਦੇ ਹੋ ਅਤੇ ਕਿਤੇ ਸਿਗਨਲ ਦੇ ਉੱਤੇ ਖੜ੍ਹੇ ਹੋ ਤਾਂ ਆਪਣੀ ਗੱਡੀ ਨੂੰ ਬੰਦ ਕਰ ਦਿਓ। ਜੇਕਰ ਤੁਸੀਂ ਕੋਸ਼ਿਸ਼ ਕਰੋ ਕਿ ਅੱਗ ਦੀ ਜਿਹੜੀ ਵਰਤੋਂ ਹੈ ਉਹ ਜੇਕਰ ਕਿਤੇ ਲੋੜ ਹੈਗੀ ਆ ਉੱਥੇ ਹੀ ਕਰੋ, ਧੂੰਆਂ ਨਾ ਫੈਲਾਓ। ਦੂਸਰੀ ਗੱਲ ਇਹ ਹੈ ਕਿ ਪਾਣੀ ਜਿਹੜਾ ਏ ਉਹ ਘੱਟ ਪ੍ਰਦੂਸ਼ਿਤ ਕਰੀਏ, ਕਿਉਂਕਿ ਕਈ ਵਾਰੀ ਹੁੰਦਾ ਜੇਕਰ ਘਰ ਦੇ ਵਿੱਚ ਵੀ ਅਸੀਂ ਕੱਪੜੀ ਧੋਨੇ ਹਾਂ ਤਾਂ ਬਸ ਪਾਣੀ ਨੂੰ ਇੱਦਾਂ ਵਰਤਦੇ ਹਾਂ ਕਿ ਹਾਂ ਵੀ ਸਿੱਟੀ ਜਾਂਦੇ ਹਾਂ, ਹੈ ਨਾ, ਅਤੇ ਉਹ ਵੀ ਗੰਧਲਾ ਕਰੀ ਜਾਂਦੇ ਹਾਂ। ਦੂਜੀ ਗੱਲ ਇਹ ਹੈ ਕਿ ਜੇ ਆਲੇ ਦੁਆਲੇ ਅਸੀਂ ਨੋਟ ਕਰਦੇ ਹੁੰਦੇ ਹਾਂ ਕਿ ਖਾ ਪੀ ਕੇ ਵੀ ਆਪਣਾ ਕੋਈ ਪੋਲੀਥੀਨ ਹੋ ਗਿਆ ਜਾਂ ਕੁਝ ਵੀ ਬੋਟਲ ਹੋ ਗਈ ਪੀ ਕੇ, ਕੋਈ ਕੋਲਡ ਡਰਿੰਕ ਵਗੈਰਾ ਪੀ ਕੇ ਅਸੀਂ ਸਿੱਟ ਦਿੰਦੇ ਹਾਂ, ਉਹ ਵੀ ਸਾਡੀ ਜਿਹੜੀ ਹੈ ਮਾੜੀ ਹੈਬਿਟ ਹੈ, ਉਹ ਨਹੀਂ ਹੋਣੀ ਚਾਹੀਦੀ।
1: ਸਹੀ ਗੱਲ ਹੈ।
0: ਇਸ ਦੇ ਨਾਲ ਹੀ ਜੇਕਰ ਤੁਸੀਂ

0: ਤਾਂ ਆ ਜਿਹੜਾ ਫੈਕਟਰੀਆਂ ਦੇ ਵਿੱਚੋਂ ਨਿਕਲਦਾ ਧੂੰਆਂ ਹੈ ਅਤੇ ਉਹ ਧੂੰਏ ਤੋਂ ਬਚਾਅ ਲਈ ਦੇਖੋ ਸਰਕਾਰਾਂ ਨੇ ਬਹੁਤ ਕੁਛ ਕੀਤਾ ਹੋਇਆ ਹੈ, ਪਰ ਉਸ ਤੋਂ ਇਹ ਵੀ ਜਹਿਨ 'ਚ ਰੱਖਦੇ ਹੋਏ ਰੱਖਣਾ ਚਾਹੀਦਾ ਹੈ ਕਿ ਹਾਂ ਵੀ ਜੇਕਰ ਕੋਈ ਲਾਗੇ ਰਹਿ ਰਹੇ ਨੇ, ਰਿਹਾਇਸ਼ੀ ਏਰੀਆ ਹੈ, ਉਸਦੇ ਮੱਦੇਨਜ਼ਰ ਵੀ ਫੈਕਟਰੀਜ਼ ਨੂੰ ਲੈ ਕੇ ਜਿਹੜੇ ਫੈਕਟਰੀਜ਼ ਵਾਲਿਆਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ, ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਕੋਈ ਕੈਮੀਕਲ ਇਹੋ ਜਿਹੇ ਨਾ ਵਰਤੇ ਜਾਣ ਉਸ ਏਰੀਏ ਦੇ ਵਿੱਚ ਜਿਸ ਨਾਲ ਕੋਈ ਵੱਡੀ ਬਿਮਾਰੀ ਹੋ ਜਾਵੇ, ਲੋਸ ਹੋਵੇ।
1: ਸਹੀ ਗੱਲ ਆ ਜੀ, ਸਾਨੂੰ ਵੱਧ ਤੋਂ ਵੱਧ ਦਰਖਤ ਵੀ ਲਾਉਣੇ ਚਾਹੀਦੇ ਜੀ।
0: ਇਹ ਸਭ ਤੋਂ ਵਧੀਆ ਐਂਡ ਤੇ ਗੱਲ ਤੁਸੀਂ ਕਰ ਦਿੱਤੀ ਹੈ। ਤੇ ਮੈਨੂੰ ਨੰਬਰ ਕਿੰਨੇ ਦਿੱਤੇ ਆ ਤੁਸੀਂ 100 ਦੇ ਵਿੱਚੋਂ?
1: 100 ਚੋਂ ਜੀ 110।
0: ਕਿਤੇ ਇਹ ਨਹੀਂ ਕਹਿ ਦਿੱਤਾ 100 ਚੋਂ 10?
1: ਬਹੁਤ ਵਧੀਆ ਗੱਲ ਕੀਤੀ
0: ਜੀ। ਤੇ ਮੈਨੂੰ ਇਹ ਦੱਸੋ, ਤੁਸੀਂ ਦਰਖਤਾਂ ਦੀ ਗੱਲ ਕੀਤੀ ਆ, ਅੱਜ ਤੱਕ ਕਿੰਨੇ ਦਰਖਤ ਲਾਏ ਆ? ਹੁਸ਼ਿਆਰਪੁਰ ਤਾਂ ਦਰਖਤਾਂ ਦਾ ਗੜ ਹੈ, ਬਹੁਤ ਸੋਹਣਾ ਏਰੀਆ ਹੈ, ਜ਼ਿਲ੍ਹਾ ਹੈ ਸਾਡਾ, ਹਰਿਆਵਲ ਭਰਿਆ ਜ਼ਿਲ੍ਹਾ ਹੈ।
1: ਤਾਂ ਜੀ ਗੱਲ ਇੱਦਾਂ ਆ ਜੀ, ਸਾਡੇ ਕੋਈ ਥਾਂ ਹੀ ਨਹੀਂ ਬਚੀ ਵੀ ਜਿੱਥੇ ਦਰਖਤ ਲਾਉਣ ਨੂੰ ਬਚਿਆ। ਇੰਨੇ ਦਰਖਤ ਆ, ਤੁਸੀਂ ਗਿਣਤੀ ਨਹੀਂ ਕਰ ਸਕਦੇ ਸਾਡੇ ਆਲੇ ਦੁਆਲੇ।
0: ਬਿਲਕੁਲ ਜੀ ਬਿਲਕੁਲ, ਮੈਂ ਦੇਖਿਆ ਕਿ ਹੁਸ਼ਿਆਰਪੁਰ ਜੇਕਰ ਤੁਸੀਂ ਇੱਕ ਦਿਨ 'ਚ ਘੁੰਮਣ ਫਿਰ ਕੇ ਆਉਣਾ ਹੈ, ਸੋਹਣਾ ਏਰੀਆ ਦੇਖਣਾ ਹੈ ਤੁਸੀਂ, ਜੇਕਰ ਕਹਿ ਲਈਏ ਕਿ ਕਹਿੰਦੇ ਨਾ ਅਸੀਂ ਜੰਗਲ ਘੁੰਮ ਕੇ ਆਏ ਦੇਖ ਕੇ ਆਏ, ਤਾਂ ਕੋਸ਼ਿਸ਼ ਕਰੋ ਕਿ ਹਰਿਆਲੀ ਦੇਖਣੀ ਆ, ਹਰਿਆਵਲ ਦੇਖਣੀ ਆ, ਸੋਹਣੇ ਦਰਖਤ ਦੇਖਣੇ, ਅਤੇ ਹੁਸ਼ਿਆਰਪੁਰ ਚਲੇ ਜਾਓ। ਕਿਉਂ ਜੀ?
1: ਹਾਂਜੀ ਹਾਂਜੀ ਸਰ, ਕਠਾਰ ਤੋਂ ਅੱਗੇ ਆ ਜਾਓ
0: ਜੀ,
1: ਇੰਡੀਆ ਮੜਿਆਲਾ ਤੋਂ ਅੱਗੇ ਦੇਖਿਓ ਤੁਸੀਂ ਦਰਖਤਾਂ ਵਿੱਚ ਘੁੰਮੋਗੇ।
0: ਬਿਲਕੁਲ ਜੀ ਬਿਲਕੁਲ। ਤੇ ਮੈਨੂੰ ਹੁਣ ਇਹ ਦੱਸੋ, ਗੀਤ ਕਿਹੜਾ ਅੱਜ ਸੁਣਾਓਗੇ ਮੇਰੀ ਪਸੰਦ ਦਾ?
1: ਤੁਹਾਡੀ ਪਸੰਦ ਜੀ, ਅੱਜ ਸੁਖਸ਼ਿੰਦਰ ਸਿੰਘ ਦਾ ਲਾ ਦਿਓ ਜੀ।
0: ਤੁਹਾਡੀ ਪਸੰਦ, ਤੁਸੀਂ ਸੁਖਸ਼ਿੰਦਰ ਸਿੰਘ ਦਾ ਗੀਤ ਲਾ ਦਿਓ। ਤੁਸੀਂ ਇਹ ਕਹਿਣਾ ਸੀਗਾ ਕਿ ਤੁਸੀਂ ਦੱਸੋ ਕਿਹੜਾ ਗੀਤ ਸੁਣੋਗੇ।
1: ਦੱਸੋ ਜੀ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ।
0: ਨਹੀਂ ਹੁਣ ਤਾਂ ਮੈਂ ਸੁਖਸ਼ਿੰਦਰ ਸਿੰਘਾ ਦਾ ਹੀ ਆਵਾਜ਼ ਚ ਸੁਣਾਉਣਾ ਤੁਹਾਨੂੰ, ਸੁਣਨਾ ਸੋਰੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸੋਹਣੀ ਗੱਲਬਾਤ ਕੀਤੀ ਆ ਤੁਸੀਂ।
1: ਥੈਂਕ ਯੂ ਸਰ।
0: ਦੋਸਤੋ, ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ, ਇੱਕ ਕਮਰਸ਼ੀਅਲ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਘੜੀ ਦੀਆਂ ਸੂਈਆਂ ਜਿਹੜੀਆਂ 11:40 ਅਤੇ 41 ਸੈਕਿੰਡ ਦੱਸ ਰਹੀਆਂ ਨੇ ਐੱਫ ਐੱਮ ਦੀ ਘੜੀ ਦੇ ਉੱਤੇ, 0181-23-4174 ਡਾਇਲ ਕਰੋ, ਫਟਾਫਟ ਪਹੁੰਚੋ। ਜਿੰਨਾ ਚਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਆ, ਉਸ ਤਾਂ ਦੇਖਦੇ ਹਾਂ ਕਿਹੜੇ ਦੋਸਤ ਸਾਡੇ ਮਿਲਦੇ ਨੇ। ਉਸ ਤੋਂ ਪਹਿਲਾਂ, ਫਰਮਾਇਸ਼ ਤੋਂ ਪਹਿਲਾਂ ਵੀ ਜਿਹੜੇ ਆ ਕਮਰਸ਼ੀਅਲ ਤੁਸੀਂ ਸੁਣੋ ਅਤੇ ਜੁੜੇ ਰਹੋ ਐੱਫ ਐੱਮ ਰੇਨਬੋ ਦੇ ਉੱਤੇ।

0: ਲਓ ਜੀ, ਸਾਡੇ ਕੋਲ ਇੱਕ ਦੋਸਤ ਪਹੁੰਚ ਚੁੱਕੇ ਹੈ, ਪਸੰਦ ਕੀਤਾ ਹੈ ਉਹਨਾਂ ਨੇ ਫੋਨ ਡਾਇਲ ਕਰਨਾ, ਤੇ ਉਹ ਪਸੰਦ ਪੂਰੀ ਹੋ ਚੁੱਕੀ ਹੈ ਉਹਨਾਂ ਦੀ। ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਅੰਮ੍ਰਿਤਸਰ ਤੋਂ ਸੰਦੀਪ ਸਿੰਘ ਬੋਲ।
0: ਵਾਹ ਜੀ ਵਾਹ, ਗੁਰੂ ਨਗਰੀ ਤੋਂ ਗੱਲ ਕਰ ਰਹੇ ਹੋ, ਠੀਕ ਠਾਕ ਹੈ ਸਭ ਮੂਲ ਚਾਲ ਉੱਥੇ?
1: ਹਾਂਜੀ, ਸਭ ਵਧੀਆ।
0: ਸਿਹਤਾਂ ਠੀਕ ਹੈ ਤੁਹਾਡੀਆਂ?
1: ਸਿਹਤਾਂ ਠੀਕ ਹੈ
0: ਜੀ। ਤੇ
1: ਵਾਂਗੂ ਹਵਾ ਚੱਲ ਰਹੀ ਹੈ?
0: ਵਾਹ ਜੀ ਵਾਹ, ਅੱਛਾ ਹਵਾ ਚੱਲ ਰਹੀ ਹੈ, ਮੌਸਮ ਮੀਂਹ ਵਾਲਾ ਫਿਰ ਬਣਿਆ ਹੋਇਆ ਹੈ?
1: ਹਾਂਜੀ ਹਾਂਜੀ, ਬੱਦਲ ਬਣਿਆ ਨਾਲ ਹਵਾ ਤੇਜ਼ ਹੈ।
0: ਵਾਹ ਜੀ ਵਾਹ, ਕਿੰਨਾ ਸੋਹਣਾ ਹੁੰਦਾ ਨਾ ਇਹ ਮੌਸਮ, ਦਿਲ ਨੂੰ ਟੁੰਬਦਾ ਹੈ। ਅੱਛਾ ਪੰਜਾਬ ਚ ਦੱਸੋ ਕਿੰਨੀਆਂ ਰੁੱਤਾਂ ਨੇ ਆਉਂਦੀਆਂ ਜਿਹੜੀਆਂ?
1: ਪੰਜਾਬ ਚ ਮੈਂ ਕਿਹਾ ਤਿੰਨ ਰੁੱਤਾਂ
0: ਹੀ। ਨਹੀਂ ਜੀ,
1: ਚਾਰ ਹੋਣੀਆਂ।
0: ਨਹੀਂ ਜੀ, ਚਲੋ ਤੁਸੀਂ ਦੱਸ ਦਿਓ ਤਿੰਨ ਕਿਹੜੀਆਂ ਕਿਹੜੀਆਂ, ਇਹ ਚਲੋ ਦੱਸ ਦਿਓ, ਚਾਰ ਦੱਸ ਦਿਓ ਕਿਹੜੀਆਂ ਕਿਹੜੀਆਂ। ਇੱਕ ਤਾਂ ਗਰਮੀ ਦੀ ਚੱਲਦੀ ਪਈ ਹੈ ਹਨਾ, ਅੱਗੇ ਆ ਜਾਣੀਆਂ ਬਰਸਾਤਾਂ,
1: ਬਰਸਾਤਾਂ
0: ਠੀਕ ਹੈ ਜੀ, ਉਹ ਤੋਂ ਬਾਅਦ ਅੱਗੇ ਠੰਡ ਆ ਜਾਣੀ ਹੈ, ਠੀਕ ਹੈ, ਫਿਰ ਬਸੰਤ ਵੀ ਆਉਂਦੀ ਹੈ, ਪਤਝੜ ਵੀ ਆਉਂਦੀ ਹੈ। ਗੁਰੂ ਨਗਰੀ ਚ ਤਾਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੁਰਬ ਆ ਬਹੁਤ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਉੱਥੇ। ਉਸ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਜਿਹੜੇ ਆ ਪ੍ਰਕਾਸ਼ ਪੁਰਬ ਜਾਂ ਗੁਰਤਾ ਗੱਦੀ ਦਿਵਸ ਆਲਮੀ ਤੌਰ ਉੱਤੇ ਜਿਹੜੇ ਆ ਮਨਾਏ ਤੇ ਜਾਂਦੇ ਆ, ਪਰ ਸਭ ਤੋਂ ਵਧੀਆ ਵੱਡਾ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਹੈ, ਜਲੌ ਸਜਾਏ ਜਾਂਦੇ ਆ, ਗੁਰੂ ਨਗਰੀ ਚ ਸਜਾਏ ਜਾਂਦੇ ਆ। ਉਸ ਤੋਂ ਇਲਾਵਾ ਹੋਰ ਕਿਹੜਾ ਕੋਈ ਇਹੋ ਜਿਹਾ ਮੇਲਾ ਏ ਜਿਹੜਾ ਉੱਥੇ ਬਹੁਤ ਮਸ਼ਹੂਰ ਹੈ ਅੰਮ੍ਰਿਤਸਰ ਦੇ ਵਿੱਚ?
1: ਅੰਮ੍ਰਿਤਸਰ ਚ ਕਾਫੀ ਮੇਲੇ ਮਸ਼ਹੂਰ ਆ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਦੱਸੋ ਸਾਡੇ ਸਰਤਾਓ ਨੂੰ ਕਿ ਕਿਹੜੇ ਕਿਹੜੇ ਮੇਲੇ ਨੇ
1: ਇੱਥੇ? ਤੇ ਹਰ ਐਤਵਾਰ ਹੀ ਸਮਝ ਲਓ ਤੁਸੀਂ ਮੇਲਾ ਹੀ ਹੁੰਦਾ
0: ਜੀ। ਬਿਲਕੁਲ,
1: ਸ਼ਹੀਦਾਂ ਸਾਹਿਬ ਚੁਪਹਿਰਾ ਸਾਹਿਬ ਹੁੰਦਾ ਨਾ
0: ਜੀ,
1: ਉੱਥੇ ਬਿਲਕੁਲ ਮੇਲੇ ਦਾ ਹਿਸਾਬ ਹੀ ਹੁੰਦਾ, ਬਹੁਤ ਜ਼ਿਆਦਾ ਸੰਗਤ ਹੁੰਦੀ ਹੈ।
0: ਉਸ ਤੋਂ ਇਲਾਵਾ
1: ਪਰਸੋਂ ਹੈਗਾ ਇਹ ਮੇਲਾ, ਸ਼ਹੀਦੀ ਗੁਰਪੁਰਬ ਹੈਗਾ ਗੁਰੂ ਅਰਜਨ ਦੇਵ ਜੀ ਦਾ
0: ਜੀ। ਉਹ ਇਹ ਗੱਲ ਹੋ ਗਈ ਸੀਗੀ ਕਿ ਗੁਰਪੁਰਬ, ਸ਼ਹੀਦੀ ਗੁਰਪੁਰਬ ਜਿਹੜਾ ਹੈਗਾ ਪਰਸੋਂ ਜਿਹੜਾ 18 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ, ਤੇ
1: ਸਾਡੇ ਲਾਗੇ ਗੁਰਦੁਆਰਾ ਹੈਗਾ ਸ਼ਹੀਦਾਂ ਸਾਹਿਬ, ਉੱਥੇ ਬਹੁਤ ਵਧੀਆ ਮਨਾਇਆ ਜਾਂਦਾ
0: ਜੀ,
1: ਸ਼ਬੀਲ ਸ਼ਬੂਲ ਕਾਫੀ ਲੱਗਦੀ ਹੈ।
0: ਬਿਲਕੁਲ ਜੀ ਬਿਲਕੁਲ ਜੀ ਜੀ ਜੀ, ਤੇ ਉਸ ਤੋਂ ਇਲਾਵਾ ਇਹ ਵੀ ਆ ਕਿ ਦੁਰਗਿਆਣਾ ਮੰਦਿਰ ਵੀ ਹੈ ਉੱਥੇ।
1: ਹਾਂਜੀ ਹਾਂਜੀ, ਦੁਰਗਿਆਣਾ ਮੰਦਿਰ ਵੀ ਹੈ।
0: ਦੁਰਗਿਆਣਾ ਮੰਦਿਰ ਵਿੱਚ ਕਿਹੜਾ ਇੱਕ ਜਿਹੜਾ ਕਿ ਬਹੁਤ ਵੱਡੇ ਪੱਧਰ ਉੱਤੇ ਤਿਉਹਾਰ ਮਨਾਇਆ ਜਾਂਦਾ ਹੈ ਜਾਂ ਪ੍ਰੋਗਰਾਮ?
1: ਦੁਸਹਿਰੇ ਤੋਂ ਪਹਿਲੇ ਮਨਾਇਆ ਜਾਂਦਾ, ਲੰਗੂਰ ਮੇਲਾ ਕਹਿੰਦੇ ਉਹਨੂੰ।
0: ਹਾਂ, ਮੈਂ ਇਹੀ ਸੁਣਨਾ ਚਾਹੁੰਦਾ ਸੀਗਾ, ਮੇਲਾ ਜਿਹੜਾ ਏ ਉਹ ਵਾਕਈ ਜਿੱਦਾਂ ਜਲੰਧਰ ਦੇ ਵਿੱਚ ਸੋਢਲ ਮੇਲਾ, ਜਗਰਾਓਂ ਦੀ ਰੋਸ਼ਨੀ ਮਸ਼ਹੂਰ ਹੈ ਹਨਾ,
1: ਹਾਂਜੀ ਹਾਂਜੀ,
0: ਤੇ ਲੰਗੂਰ ਮੇਲਾ ਜਿਹੜਾ, ਅੱਛਾ ਲੰਗੂਰ ਮੇਲਾ ਕਿਉਂ ਕਿਹਾ ਜਾਂਦਾ ਏ?

0: ਦੱਸ ਦਿਓ ਸਾਡੇ ਦੋਸਤਾਂ ਨੂੰ।
1: ਬੱਚਿਆਂ ਨੂੰ ਬਣਾ ਕੇ ਹਨੂਮਾਨ ਬਣਾ ਕੇ ਛੱਡਦੇ
0: ਜੀ ਜੀ
1: ਜੀ।
0: ਦੇਖੋ ਕਿੱਡੀ ਸੋਹਣੀ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਜਿਹੜੀ ਹੈ ਵਿਲੱਖਣਤਾ ਹੀ ਹੈ ਕਿ ਕਿੰਨੇ ਤਰ੍ਹਾਂ ਦੇ ਮੇਲੇ ਜਿਹੜੇ ਆ ਉਹ ਆਪਣੇ
1: ਅੱਗੇ ਸਾਉਣ ਮਹੀਨਾ ਆਉਣਾ ਨਾ ਤੇ ਇੱਥੇ ਨਵੀਆਂ ਵਿਆਹੀਆਂ ਜੋੜੀਆਂ ਜਾਂਦੀਆਂ ਦੁਰਗਿਆਣਾ ਮੰਦਿਰ ਮੱਥਾ ਟੇਕਣ
0: ਜੀ,
1: ਫੁੱਲਾਂ ਦੇ ਹਾਰ ਸਜਾ ਕੇ ਰਾਜ ਦਵਾ ਕੇ
0: ਜੀ,
1: ਫੁੱਲਾਂ ਦੇ ਗਹਿਣੇ ਬਣਾ ਕੇ
0: ਜੀ
1: ਪਿਆਰ ਹੋ ਕੇ ਮੱਥਾ ਟੇਕਣ ਜਾਂਦੇ ਸਾਉਣ ਦੇ ਮਹੀਨੇ
0: ਜੀ। ਦੇਖੋ ਇਹ ਵੀ ਇੱਕ ਵਿਲੱਖਣਤਾ ਹੀ ਹੈ ਹਨਾ।
1: ਹਾਂਜੀ
0: ਤੇ ਅੱਜ ਫਿਰ ਗੀਤ ਮੇਰਾ ਕਿਹੜਾ, ਮੇਰੀ ਫਰਮਾਇਸ਼ ਪੂਰੀ ਕਰੋਗੇ ਦੱਸੋ?
1: ਗੀਤ ਤੁਸੀਂ ਆਪਣੀ ਫਰਮਾਇਸ਼,
0: ਮੈਂ ਫਰਮਾਇਸ਼ ਪੂਰੀ ਕਰਾਉਣੀ ਆ। ਮੈਨੂੰ ਨਾ ਲੈਂਬਰ ਹੁਸੈਨਪੁਰੀ ਦੀਆਂ ਬੋਲੀਆਂ ਸੁਣਾਓ ਜੀ ਅੱਜ ਤੁਸੀਂ ਸੰਦੀਪ ਜੀ।
1: ਠੀਕ ਹੈ ਜੀ,
0: ਬੋਲੀਆਂ ਸੁਣਾ ਦਿਓ ਫਿਰ। ਚਲੋ ਸ਼ੁਕਰੀਆ, ਅਸੀਂ ਅਗਲੇ ਦੋਸਤ ਨੂੰ ਵੀ ਲੈਣਾ ਹੈ ਕਿਉਂਕਿ ਘੜੀ ਦੀਆਂ ਸੂਈਆਂ 11:29:23 ਦੱਸ ਰਹੀਆਂ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ,
1: ਸ਼ੁਕਰੀਆ।
0: ਤੇ ਦੋਸਤੋ 10 ਮਿੰਟ ਦੇ ਲਗਭਗ ਸਮਾਂ ਰਹਿ ਚੁੱਕਾ ਹੈ। 0181-43-144 ਡਾਇਲ ਕਰੋ, ਆਪਣੀ ਫਰਮਾਇਸ਼ ਜਿਹੜੀ ਆ ਮੇਰੀ ਫਰਮਾਇਸ਼ ਅੱਜ ਪੂਰੀ ਕਰੋ, ਤੁਹਾਡੀ ਕਿਉਂ ਪੂਰੀ ਹੋਣੀ ਹੈ। ਹਾਂ ਮੈਨੂੰ ਸਵਾਲ ਵੀ ਪੁੱਛੋ ਅਤੇ ਨਾਲੇ ਦੱਸੋ ਜੇਕਰ ਕੋਈ ਮੇਲਾ ਲੱਗਦਾ ਉਹ ਵੀ ਦੱਸਣਾ। ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿੱਚ ਬੋਲੀਆਂ ਗੀਤ ਮੈਂ ਸੁਣਨਾ ਹੈ, ਬੋਲੀਆਂ ਹੀ ਹੈ ਗੀਤ ਵੀ ਕਹਿ ਲਓ। ਸੁਣਾਓ ਫਿਰ ਮੈਨੂੰ।

0: ਲਓ ਜੀ ਆਖਰੀ ਕਾਲਰ ਪਹੁੰਚ ਚੁੱਕੇ ਆ ਸਾਡੇ ਕੋਲ 11:52 ਤੇ। ਹੈਲੋ ਜੀ।
1: ਹੈਲੋ, ਨਮਸਕਾਰ ਬੇਟੇ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ।
0: ਵਾਹ ਜੀ ਵਾਹ। ਪ੍ਰਵੀਨ ਜੀ, ਕੀ ਹਾਲ ਚਾਲ ਨੇ? ਹਾਲ ਚਾਲ ਵਧੀਆ, ਚਾਲ ਵੀ ਵਧੀਆ ਜੀ। ਵਾਹ ਜੀ ਵਾਹ।
1: ਹਾਲ
0: ਚਾਲ ਤੇ
1: ਚਾਲ, ਮਤਲਬ ਹਾਲ ਚਾਲ ਓਦਾਂ
0: ਵਧੀਆ। ਵਾਹ ਜੀ ਵਾਹ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਸਿਹਤ ਵਧੀ ਪ੍ਰਤੀ ਜਿਹੜੀ ਸੰਜੀਦਗੀ ਹੈ ਤੁਹਾਡੀ, ਸੰਜੀਦਾ ਹੋਏ ਹੋ ਤੁਸੀਂ।
1: ਹਾਂਜੀ
0: ਹਾਂਜੀ ਜੀ। ਤੇ ਅੱਜ ਫਿਰ ਕਿਹੜਾ ਕੁਐਸਚਨ ਪੁੱਛਣਾ? ਮੈਂ ਦੇਖਦਾ, ਅੱਜ ਦੇਖਦਾ ਕਿਹੜਾ ਕੁਐਸਚਨ ਪੁੱਛੋਗੇ ਅੱਜ? ਮੈਂ ਦੇਖ ਹੀ ਲੈਣਾ।
1: ਪਾਸ ਹੋ ਜਾਓਗੇ?
0: ਇਹ ਤੁਸੀਂ ਕਰਨਾ।
1: ਅੱਛਾ, ਕੁਐਸਚਨ ਮੇਰਾ ਹੈਗਾ ਜੀ
0: ਜੀ,
1: ਜਦੋਂ ਤੁਹਾਡੇ ਕੋਲ ਐਕਟਿਵਾ ਤੇ ਕਾਰ ਹੈ
0: ਜੀ,
1: ਦੋਨੇ ਹੈਗੇ ਹੋਏ ਕਿੱਥੇ
0: ਜਾ? ਹਾਂਜੀ, ਦੋਵੇਂ ਹੈਗੀਆਂ।
1: ਅੱਛਾ, ਜਦੋਂ ਚਲਾਉਂਦੇ ਆ ਤੁਸੀਂ ਮੋਬਾਈਲ ਕੰਨ ਨੂੰ ਲਾ ਕੇ ਸੁਣਦੇ ਹੋ ਗੱਡੀ ਚਲਾਉਂਦੇ ਹੋ?
0: ਕਦੇ ਵੀ ਨਹੀਂ।
1: ਹਾਂਜੀ,
0: ਕਦੇ ਵੀ ਨਹੀਂ।
1: ਤੇ ਫਿਰ ਸਪੀਡ ਕਿੰਨੀ ਰੱਖਦੇ ਹੋ?
0: ਇਹ ਕਦੀ ਐਕਟਿਵਾ ਦੀ ਕਿ ਕਾਰ ਦੀ?

0: ਚਾਰ ਸੀਜ਼ਨ ਹੀ ਮਾਰੇ ਜੀ।
1: ਦੇਖੋ ਜੀ, ਜੇ ਤਾਂ ਤੁਸੀਂ ਭੀੜ ਭਾੜ ਵਾਲੇ ਏਰੀਏ 'ਚੋਂ ਤਾਂ 20 ਦੀ ਸਪੀਡ ਦੇ ਵਿੱਚੋਂ 15-10, 15-20, 10-15-20 ਹੈ ਨਾ। ਜੇਕਰ ਤੁਸੀਂ ਰੋਡ 'ਤੇ ਹੋ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ 45 ਕੁ ਤੱਕ ਦੀ ਸਪੀਡ ਦੇ ਵਿੱਚ ਵਿੱਚ ਰਿਹਾ ਜਾਵੇ। ਕਰੋਸ ਕਰਨਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉੱਥੇ ਤੁਸੀਂ ਐਕਸੀਡੈਂਟ ਆਪ ਵੀ ਕਰਨ ਲਈ ਜ਼ਿੰਮੇਵਾਰ ਹੋ ਜਾਂਦੇ ਹੋ ਤੇ ਦੂਸਰੇ ਨੂੰ ਵੀ ਆਪਾਂ ਮੌਕਾ ਦੇ ਦਿੰਦੇ ਹਾਂ ਕਿ ਹਾਂ ਵੀ ਲਿਆ ਕੇ ਮੇਰੇ ਵਿੱਚ ਮਾਰ ਜੇਕਰ ਤੁਸੀਂ ਗਲਤ ਓਵਰ ਕਰੀਏ ਓਵਰਟੇਕ ਕਰਦੇ ਹੋ, ਹੈ ਨਾ। ਹੋਰ ਜੀ, ਤੁਸੀਂ ਅਲੱਗ ਹੀ ਟੈਸਟ ਰੱਖ ਲਿਆ, 1000 ਤੋਂ 1000 ਕਿੱਥੇ ਦਿੰਦੇ ਆ ਕਿਤੇ?
0: ਨਹੀਂ ਹੋ ਗਿਆ, ਸਾਰੇ ਕੁਐਸਚਨ ਬਿਲਕੁਲ ਵਧੀਆ ਆ
1: ਜੀ।
0: ਮੈਂ ਗਾਣਾ ਸੁਣਾਉਣਾ ਵਾ
1: ਜੀ,
0: ਬਸ ਹੋ ਗਈ ਬੱਲੇ ਬੱਲੇ।
1: ਵਾਹ ਜੀ ਵਾਹ, ਦਲੇਰ ਮਹਿੰਦੀ ਹੋਰਾਂ ਦੀ ਆਵਾਜ਼ ਚ ਗਿਆ ਸੀਗਾ ਮੈਂ। ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ, ਦਿਲ ਖੁਸ਼ ਕਰ ਦਿੱਤਾ ਤੁਹਾਡੇ ਸਵਾਲਾਂ ਨੇ ਤੇ ਤੁਹਾਡੇ ਅੰਦਾਜ਼ ਨੇ।

0: ਤੁਸੀਂ ਅਲੱਗ ਹੀ ਟੈਸਟ ਰੱਖ ਲਿਆ, ਹਜ਼ਾਰ ਤੋਂ ਹਜ਼ਾਰ ਕਿੱਥੇ ਦਿੰਦੇ ਆ ਕਿਤੇ?
1: ਨਹੀਂ ਹੋ ਗਿਆ, ਸਾਰੇ ਕੁਐਸਚਨ ਬਿਲਕੁਲ ਵਧੀਆ ਆ
0: ਜੀ।
1: ਮੈਂ ਗਾਣਾ ਸੁਣਾਉਣਾ ਵਾ
0: ਜੀ,
1: ਬਸ ਹੋ ਗਈ ਬੱਲੇ ਬੱਲੇ।
0: ਵਾਹ ਜੀ ਵਾਹ, ਦਲੇਰ ਮਹਿੰਦੀ ਹੋਰਾਂ ਦੀ ਆਵਾਜ਼ ਚ ਗਿਆ ਸੀਗਾ ਮੈਂ। ਪ੍ਰਵੀਨ ਜੀ ਬਹੁਤ ਬਹੁਤ ਸ਼ੁਕਰੀਆ, ਦਿਲ ਖੁਸ਼ ਕਰ ਦਿੱਤਾ ਤੁਹਾਡੇ ਸਵਾਲਾਂ ਨੇ ਤੇ ਤੁਹਾਡੇ ਅੰਦਾਜ਼ ਨੇ।
1: ਹਾਂਜੀ ਸ਼ੁਕਰੀਆ ਜੀ।
0: ਤੇ ਦੇਖਦੇ ਆ ਹੁਣ ਅਖੀਰਲੇ ਕਾਲਰ ਸਾਡੀ ਵਿਹੜੇ ਵਿੱਚ ਕਿਹੜੇ ਹੁੰਦੇ ਆ। 11:55 ਮੈਂ ਦੇਖਣਾ ਕਿ ਕਿਹੜਾ ਸਵਾਲ ਲੈ ਕੇ ਆਉਂਦੇ ਅੱਜ, ਮੈਂ ਦੇਖ ਹੀ ਲੈਣਾ। ਦੇਖਦੇ ਆ, ਪਰ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾ ਦਿਓ, ਹੋ ਜਾਏਗੀ ਬੱਲੇ ਬੱਲੇ। ਕਹਿੰਦੇ ਸੁਣਾ ਦਿੰਦੇ ਹਾਂ, ਤੇ ਦੇਖਦੇ ਹਾਂ ਅਖੀਰਲੇ ਕਾਲਰ ਕਿਹੜੇ ਜੁੜਦੇ ਆ।

0: ਲਓ ਜੀ, ਜਾਂਦੇ ਜਾਂਦੇ ਅਸੀਂ ਪ੍ਰੋਗਰਾਮ ਦੇ ਵਿੱਚ ਐਂਡ ਤੇ ਇੱਕ ਲੱਕੀ ਕਲਰ ਲੈ ਲੈਨੇ ਆ, ਦੇਖਦੇ ਆ ਕੌਣ ਨੇ। ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ? ਲਾਸਟ ਲੱਕੀ ਕਲਰ ਹੈ ਸਾਡੇ ਅੱਜ ਪ੍ਰੋਗਰਾਮ ਦੇ ਵਿੱਚ।
1: ਪਰਮਜੀਤ ਬੋਲ ਰਿਹਾ ਗੋਪਾਲ ਨਗਰ ਜਲੰਧਰ ਤੋਂ।
0: ਵਾਹ ਜੀ ਵਾਹ ਪਰਮਜੀਤ ਜੀ, ਗੋਪਾਲ ਨਗਰ ਵਾਲੇ ਅਜੇ ਤੁਸੀਂ ਦੂਜੇ ਬਣ ਗਏ ਹੋ, ਪਹਿਲਾਂ ਪ੍ਰਵੀਨ ਜੀ ਆਏ ਸੀ।
1: ਜਰੂਰ
0: ਕੋਸ਼ਿਸ਼ ਜਰੂਰ ਕਰਾਂਗੇ।
1: ਹਾਂਜੀ
0: ਜੀ।
1: ਇੱਕ ਤੋਂ ਲੈ ਕੇ 100 ਦੇ ਵਿੱਚ 9 ਕਿੰਨੀ ਵਾਰੀ ਆਉਂਦੇ ਆ?
0: ਇੱਕ ਤੋਂ ਲੈ ਕੇ 100 ਦੇ ਵਿੱਚ
1: ਕਿੰਨੀ
0: ਵਾਰੀ ਆਉਂਦੇ ਆ? ਮੇਰੇ ਹਿਸਾਬ ਨਾਲ 10 ਵਾਰੀ ਆਉਂਦੇ ਆ।
1: ਨਹੀਂ ਜੀ, ਗਲਤ ਹੈ ਜੀ।
0: ਗਲਤ ਹੋ ਗਿਆ।
1: ਹਾਂਜੀ,
0: ਇੱਕ ਤੋਂ ਲੈ ਕੇ 100 ਦੇ ਵਿੱਚ 9 ਕਿੰਨੀ ਵਾਰੀ ਆਉਂਦੇ ਆ?
1: ਹਾਂਜੀ,
0: ਮੈਂ ਗਲਤ ਹੋ ਗਿਆ?
1: ਹਾਂਜੀ,
0: ਪਹਿਲੇ ਸਾਡੇ ਦੋਸਤ ਹੈ ਜਿਹਨਾਂ ਨੇ ਮੈਨੂੰ 0 ਨੰਬਰ ਦੇਣਾ ਅੱਜ। ਇੱਕ ਮਿੰਟ, 9, 19 ਠੀਕ ਹੈ, 39, 49, 59, 59, 69 79 ਤੇ 99 ਹੈ ਨਾ? ਮੈਂ ਕਹਿੰਦਾ 10। ਨਹੀਂ ਨਹੀਂ ਨਹੀਂ ਨਹੀਂ ਨਹੀਂ ਸਰ, 90 ਵਾਲੀ ਲੈਣ ਤਾਂ ਭੁੱਲ ਹੀ ਗਿਆ। ਓਏ ਹੋਏ ਹੋਏ, ਵਾਹ ਜੀ ਵਾਹ, ਕਮਾਲ ਕਰ ਦਿੱਤੀ ਹੈ। ਇਹ ਤਾਂ ਫਿਰ ਹੋ ਗਿਆ ਤੁਹਾਡਾ 9 ਤੇ 9, 18 ਹੋ ਗਏ ਹੈ ਨਾ?
1: ਨਹੀਂ ਜੀ, ਇਹਦੇ ਵੀ ਤੁਸੀਂ ਗਲਤ ਹੋ।
0: ਫਿਰ ਵੀ ਗਲਤ ਹੋ ਗਿਆ।
1: ਹਾਂਜੀ,
0: ਚਲੋ ਤੁਸੀਂ ਦੱਸ ਦਿਓ ਹੁਣ।
1: 20 ਆਉਂਦੇ ਜੀ।
0: 20 ਹੁੰਦੇ ਆ, ਬਿਲਕੁਲ। 90 ਵਾਲਾ ਵੀ ਸੱਚ ਭੁੱਲ ਗਿਆ ਮੈਨੂੰ। ਓਏ ਹੋਏ ਹੋਏ ਹੋਏ ਹੋਏ,
1: 19, 29, 39, 49, 59, 69
0: ਜੀ,
1: 90, 91, 92, 93, 94, 95, 96, 97, 98, 99 ਵਾਲੇ 2।
0: ਵਾਹ ਜੀ ਵਾਹ, ਕਮਾਲ ਕਰ ਦਿੱਤੀ ਅੱਜ ਤੁਸੀਂ। ਤੇ ਹੁਣ ਜਾਂਦੇ ਜਾਂਦੇ ਮੈਨੂੰ 0 ਤੇ ਦੇ ਦਿੱਤਾ ਹੈ ਤੁਸੀਂ, ਫਿਰ ਮੈਨੂੰ ਦੱਸੋ ਕਿ ਮੇਰੀ ਫਰਮਾਇਸ਼ ਪੂਰੀ ਕਰ ਦੋਗੇ?
1: ਫਰਮਾਇਸ਼ ਹੈ ਜੀ, ਹਰਭਜਨ ਮਾਨ ਦਾ ਗਾਣਾ ਜੀ, 3 ਰੰਗ ਨਹੀਂ ਲੱਭਣੇ।
0: ਇੱਥੇ ਹੁਣ ਤੁਸੀਂ ਫੇਲ ਹੋ ਗਏ ਹੋ, ਮੈਂ ਆਪਣੀ ਫਰਮਾਇਸ਼ ਪੂਰੀ ਕਰਾਉਣੀ ਸੀਗੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਕਿ ਦਿਮਾਗ ਦੇ ਘੋੜੇ ਦੌੜਾਉਣ ਦਾ ਵੀ ਮੌਕਾ ਦੇ ਦਿੱਤਾ ਤੁਸੀਂ।
1: ਬਿਲਕੁਲ ਜੀ ਬਿਲਕੁਲ, ਦੌੜਾਉਣੇ ਚਾਹੀਦੇ ਜੀ ਕਦੀ ਕਦੀ,
0: ਬਿਲਕੁਲ ਦੌੜਾਉਣੇ ਚਾਹੀਦੇ ਆ ਤੁਹਾਨੂੰ, ਅਲਰਟ ਰਹਿਣਾ ਚਾਹੀਦਾ ਹੈ। ਤੇ ਨੰਬਰ ਦੱਸ ਦਿਓ ਹੁਣ ਕਿੰਨੇ ਦਿੱਤੇ ਆ, ਫਿਰ ਆਪਾਂ ਤੁਹਾਡਾ ਫੋਨ ਅਖੀਰਲਾ ਗੀਤ ਵੀ ਸੁਣਾਉਣਾ ਹੈ, ਇਸ ਪ੍ਰੋਗਰਾਮ ਦਾ ਅਖੀਰਲਾ ਗੀਤ ਹੋਵੇਗਾ।
1: ਨੰਬਰ ਦੇਣ ਵਾਲੇ ਮਾਰੇ ਅਸੀਂ ਕੋਲ ਹੁੰਨੇ
0: ਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਸਵਾਲ ਸੀਗਾ, ਤੁਸੀਂ ਅਲਰਟ ਕਰ ਦਿੱਤਾ ਹੈ ਕਿ ਹਾਂ ਵੀ ਇਹਨੂੰ ਕਾਉਂਟ ਕਰੋ, ਤੇ ਸਾਡੇ ਦੂਸਰੇ ਦੋਸਤਾਂ ਨੂੰ ਵੀ ਤੁਸੀਂ ਸੋਚਣ ਮਜਬੂਰ ਕਰ ਦਿੱਤਾ, ਉਹ ਵੀ ਸੋਚਣ ਲੱਗ ਪਏ ਹੋਣੇ ਕਿ ਕਿੰਨੇ 9 ਹੁੰਦੇ ਹੈ ਨਾ।
1: ਹਾਂਜੀ ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹਾਂ। ਤੇ ਦੋਸਤੋ, ਤੁਹਾਡਾ ਵੀ ਜਿਹੜਾ ਇਹ ਦਿਲ ਲਾਈ ਰੱਖਿਆ ਹੈ ਆਰ ਜੇ ਰਣਜੀਤ ਨੇ ਵੱਖ ਵੱਖ ਪ੍ਰੋਗਰਾਮਾਂ ਦੇ ਰਾਹੀਂ ਪੰਜਾਬੀ ਤੜਕਾ ਪ੍ਰੋਗਰਾਮ ਦੇ

ਇਹ 'ਚ ਸਭ ਤੋਂ ਜ਼ਿਆਦਾ ਦਿਲ ਲੱਗਿਆ ਕਿਉਂਕਿ ਤੁਸੀਂ ਮੈਨੂੰ ਅੱਜ ਸਵਾਲ ਪੁੱਛੇ ਆ। ਬਾਕੀ ਵੀ ਦੋਸਤ ਦੇਖਦੇ ਹੋਣੇ ਕਿ ਹਾਂ ਵੀ ਕਿੰਨਾ ਕੁ ਇੰਟੈਲੀਜੈਂਟ ਆ। ਅਖੀਰ 'ਤੇ ਇੱਕ ਦੋਸਤ ਨੇ ਮੈਨੂੰ ਨਾ ਕਲੀਨ ਬੋਲਡ ਕਰ ਹੀ ਦਿੱਤਾ। ਇਹ ਕਹਿੰਦੇ ਆ ਕਿ ਬਾਹਲਾ ਆ ਕੇ ਜਿਹੜਾ ਇਹ ਛੱਕੇ ਚੋਕੇ ਮਾਰਨ ਲੱਗਾ ਹੈ ਨਾ, ਇਹਨੂੰ 99 ਦੇ ਉੱਤੇ ਕਲੀਨ ਬੋਲਡ ਕਰਦੇ ਹਾਂ। ਪਰ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਤੁਹਾਡੀ ਫਰਮਾਇਸ਼ ਦਾ ਗੀਤ ਅਸੀਂ ਜ਼ਰੂਰ ਸੁਣਾਵਾਂਗੇ, ਉਹ ਆਪਾਂ ਸੁਣਾਉਂਦੇ ਪਲੇ, ਤਾਂ ਚਲੋ ਮੈਂ ਹੀ ਕਰਨਾ ਹੈ। ਅਤੇ ਅਗਲੇ ਪ੍ਰੋਗਰਾਮ ਲਈ ਤਿਆਰ ਰਹੋ ਕਿਉਂਕਿ ਉਹ ਸਾਡੀ ਸੁਹਾਣੀਆਂ ਦਾ ਪ੍ਰੋਗਰਾਮ ਹੈ, ਸਾਰਿਆਂ ਲਈ ਤਕਰੀਬਨ ਉਹ ਪ੍ਰੋਗਰਾਮ ਹੈ ਹੋਮ ਸਵੀਟ ਹੋਮ, ਸੋਹਣੇ ਘਰ ਵਾਲਾ ਪ੍ਰੋਗਰਾਮ। ਅਤੇ ਜੁੜੇ ਰਹੋ FM ਰੇਨਬੋ ਦੇ ਉੱਤੇ। ਇਸ ਪ੍ਰੋਗਰਾਮ ਦਾ ਇਹ ਅਖੀਰਲਾ ਗੀਤ।

FM News Headlines। ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਆਰਡਰ ਆਫ ਵਾਈਟ ਡਬਲ ਕਲਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਦੇ ਵਿਆਨ ਵਿੱਚ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਸ੍ਰੀ ਮੋਦੀ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਣ ਉੱਤੇ ਬਰਾਮਦ ਡਿਊਟੀ ਵਧਾਈ। ਪੈਟਰੋਲ ਉੱਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹੋਰਮੁਜ਼ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 226 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਬਜ਼ਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ ਉੱਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਿਹਤ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਅਯੁੱਧਿਆ ਦੇ ਰਾਮ ਮੰਦਰ ਵਿੱਚ ਦਾਨ ਅਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ। ਤੇ ਮੌਸਮ ਮਹਿਕਮੇ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਏ। ਇਹ ਸਨ FM News Headlines।

0: Rainbow FM, Rainbow FM,
1: FM Rainbow 102.4 MHz ਤੇ

दोस्तों प्रोग्राम शुरू हो चुका है पंजाबी तड़के तो बाद होम स्वीट होम। तुहानू पता है कि इस प्रोग्राम दे विच किन्नी भरपूर जानकारी दित्ती है जिहड़ी है कि घर नू जिहड़ा है सोहना बनाउण लई। घर घर मकान ते घर च देखो किन्ना फर्क हुंदा है। मकान कह लईए कि मकान बनिया बनाया जां किवें, घर जिहड़ा है असीं दिलों बनाउणे आ। जिवें कहा गया है ना कि मकान जिहड़ा है तुसीं किते रेंट ते वी रहिंदे हो सकदे आ, ਤੁਸੀਂ ਕਿਤੇ ਬਣਿਆ ਬਣਾਇਆ ਵੀ ਲਿਆ ਜਾ ਸਕਦਾ ਹੈ ਨਾ, ਜਿਹੜਾ ਕਈ ਵਾਰੀ ਤੁਸੀਂ ਘਰੋਂ ਦਿਲੋਂ ਬਣਾਉਂਦੇ ਆ ਹੈ ਨਾ, ਜਾਂ ਫਿਰ ਜੇਕਰ ਕਿਤੇ ਤੁਸੀਂ ਰੈਂਟ 'ਤੇ ਵੀ ਰਹਿ ਰਹੇ ਹੋ ਜਾਂ ਫਿਰ ਆਪਣਾ ਘਰ ਬਣਿਆ ਬਣਾਇਆ ਲੈ ਕੇ ਵੀ ਰਹਿ ਰਹੇ ਹੋ ਪਰ ਉਸਨੂੰ ਸਜਾ ਕੇ ਮਕਾਨ ਤੋਂ ਘਰ ਬਣਾਉਣ ਦੀ ਜ਼ਿੰਮੇਵਾਰੀ ਵੀ ਹੈ ਤੁਹਾਡੀ ਹੁੰਦੀ ਹੈ ਕਿ ਤੁਸੀਂ ਉਸ ਦਿਲਚਸਪੀ ਨੂੰ ਕਿੰਨਾ ਲੈਂਦੇ ਹੋ। ਅਤੇ ਹੁਣ ਜੇਕਰ ਘਰ ਸੋਹਣਾ ਬਣਾਇਆ ਹੈ, ਘਰ ਦੇ ਵਿੱਚ ਘਰ ਵਰਗਾ

ਹੋਰ ਰੱਖਿਆ ਹੈ ਅਤੇ ਘਰ ਦੇ ਵਿੱਚ ਖਾਣ ਪੀਣ ਵਾਲੀਆਂ ਗੱਲਾਂ ਬਾਤਾਂ ਵੀ ਚੱਲਣੀਆਂ ਨੇ ਅਤੇ ਉਹ ਜਿਹੜੀ ਜਾਣਕਾਰੀ ਹੈ ਉਹ ਜਿਹੜੀ ਸਾਰੀ ਜਾਣਕਾਰੀ ਹੈ ਉਹ ਆਰ ਜੇ ਰਣਜੀਤ ਨੇ ਦੇਣੀ ਹੈ। ਘਰ ਸਿਰਫ ਇੱਟਾਂ ਅਤੇ ਸੀਮਿੰਟ ਨਾਲ ਨਹੀਂ ਬਣਦਾ ਸਗੋਂ ਪਿਆਰ ਵਿਸ਼ਵਾਸ ਆਪਸੀ ਸਤਿਕਾਰ ਅਤੇ ਖੁਸ਼ੀਆਂ ਨਾਲ ਬਣਦਾ ਹੈ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਘਰ ਪਰਿਵਾਰ ਸਿਹਤ ਜੀਵਨ ਸ਼ੈਲੀ ਬੱਚਿਆਂ ਦੀ ਪਰਵਰਿਸ਼ ਘਰੇਲੂ ਸੁਝਾਅ ਅਤੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਦਿਲਚਸਪ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ। ਗੱਲ ਕਰਾਂਗੇ ਘਰ ਦੇ ਵਿੱਚ ਦੇਖੋ ਪੌਦੇ ਲਗਾਉਣ ਦੇ ਫਾਇਦੇ ਬੜੇ ਆ। ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਕਿ ਪੌਦੇ ਜਿਹੜੇ ਆ ਲਾਈਏ ਘਰ ਦੇ ਵਿੱਚ, ਇੱਕ ਤਾਂ ਘਰ ਸੋਹਣਾ ਲੱਗਦਾ ਹੈ, ਖੁਦ ਨੂੰ ਵੀ ਬਹੁਤ ਸੋਹਣਾ ਲੱਗਦਾ ਹੈ, ਘਰ ਦੇ ਵਿੱਚ ਗ੍ਰੀਨਰੀ ਜੀ ਹੋਵੇ, ਸੋਹਣੇ ਸੋਹਣੇ ਫੁੱਲ ਲੱਗੇ ਹੋਣ, ਸੋਹਣੇ ਪੌਦੇ ਲੱਗੇ ਹੋਣ, ਬੂਟੇ ਲੱਗੇ ਹੋਣ, ਤਾਂ ਆਉਣ ਵਾਲੇ ਦਾ ਵੀ ਤੁਹਾਡੇ ਘਰ ਦੇ ਵਿੱਚ ਆ ਕੇ ਮਨ ਗਦਗਦ ਹੋ ਜਾਂਦਾ ਹੈ। ਜਿਹੜਾ ਕੋਈ ਰਿਸ਼ਤੇਦਾਰ ਆਇਆ, ਦੋਸਤ ਆਇਆ, ਭਰਾ ਆਇਆ ਹੈ, ਭੈਣ ਆਈ ਹੈ, ਮਾਸੀ ਚਾਚੀ ਜਿਹੜਾ ਵੀ ਕੋਈ ਰਿਸ਼ਤੇਦਾਰ ਆਇਆ ਹੈ, ਦੋਸਤ ਆਇਆ ਹੈ ਅਤੇ ਸਹੇਲੀ ਆਈ ਹੈ ਕੋਈ, ਉਹ ਤੁਹਾਨੂੰ ਆ ਕੇ ਆਪ ਸਿਫਤਾਂ ਕਰਦਾ ਹੈ ਕਿ ਘਰ ਦੇ ਵਿੱਚ ਕਿੰਨੇ ਸੋਹਣੇ ਪਲਾਂਟਸ ਲਗਾਏ ਹੋਏ ਆ, ਬੂਟੇ ਲਗਾਏ ਹੋਏ ਆ, ਪੌਦੇ ਲਗਾਏ ਹੋਏ ਆ। ਮਨੀ ਪਲਾਂਟ ਲਗਾਇਆ ਜਾਵੇ, ਐਲੋਵੀਰਾ, ਸਨੇਕ ਪਲਾਂਟ ਜਾਂ ਤੁਲਸੀ ਵਰਗੇ ਪੌਦੇ ਲਗਾਉਣ ਨਾਲ ਨਾ ਸਿਰਫ ਘਰ ਦੀ ਸੁੰਦਰਤਾ ਵੱਧਦੀ ਹੈ ਸਗੋਂ ਹਵਾ ਦੀ ਗੁਣਵੱਤਾ ਦੀ ਸੁੰਦਰਤਾ ਵੀ ਵੱਧਦੀ ਹੈ। ਹਰੇ ਭਰੇ ਜਿਹੜੇ ਬੂਟੇ ਆ, ਪੌਦੇ ਆ, ਪਲਾਂਟਸ ਆ, ਘਟਾਉਣ ਵਿੱਚ ਜਿਹੜਾ ਤਣਾਅ ਘਟਾਉਣ 'ਚ ਕੀ ਘਟਾਉਣਾ, ਬੀਪੀ ਥੋੜ੍ਹਾ ਘਟਾਉਣਾ, ਆਪਾਂ ਤਣਾਅ ਘਟਾਉਣਾ ਇਹਨਾਂ ਪੌਦਿਆਂ ਨੇ, ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਅਤੇ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਹੈ। ਆਪਾਂ ਦੇਖਦੇ ਹਾਂ ਤੁਸੀਂ ਜੇਕਰ ਪੰਜੋਰ ਗਾਰਡਨ ਜਾਓ ਤੁਸੀਂ ਚੰਡੀਗੜ੍ਹ ਪੰਚਕੂਲਾ ਸਾਈਡ 'ਤੇ, ਤਾਂ ਤੁਸੀਂ ਉੱਥੇ ਜਾਂਦੇ ਹੋ ਹੈ ਨਾ ਦੇਖਣ ਕਿੰਨੇ ਸੋਹਣੇ ਸੋਹਣੇ ਫੁੱਲ ਲੱਗੇ ਹੁੰਦੇ ਆ। ਇਸ ਦੇ ਨਾਲ ਹੀ ਜੇਕਰ ਉਹੋ ਜਿਹਾ ਮਨ 'ਚ ਹੋਵੇ ਕਿ ਮੈਂ ਘਰ ਦੀ ਛੱਤ ਦੇ ਉੱਤੇ ਜਾਂ ਘਰ ਦੇ ਵਿਹੜੇ ਦੇ ਵਿੱਚ ਸੋਹਣੇ ਸੋਹਣੇ ਪੌਦੇ ਲਗਾਉਣੇ ਆ, ਅਤੇ ਉਸ ਦੇ ਲਈ ਕਿ ਇਹ ਜਿਹੜੇ ਤੁਹਾਨੂੰ ਦੱਸੇ ਗਏ ਹੈ ਪੌਦੇ ਇਹ ਲਗਾ ਲਓ, ਤਾਂ ਆਪ ਨੂੰ ਵੀ ਮਨ ਨੂੰ ਜਿਹੜੀ ਤਾਜ਼ਗੀ ਮਿਲਦੀ ਆ, ਉਸ ਦੇ ਨਾਲ ਨਾਲ ਜਿਹੜੀ ਹੈ ਉਹ ਤੁਹਾਡੇ ਆਉਣ ਜਾਣ ਵਾਲੇ ਜਿੰਨੇ ਵੀ ਤੁਹਾਡੇ ਦੋਸਤ ਹੈ, ਸੱਜਣ ਮਿੱਤਰ ਹੈ, ਉਹ ਵੀ ਤੁਹਾਨੂੰ ਕਹਿਣਗੇ ਕਿ ਤੇਰੇ ਘਰ ਪਲਾਂਟਸ ਬੜੇ ਸੋਹਣੇ ਲੱਗੇ ਆ। ਹੁਣ ਗੱਲ ਕਰੀਏ ਪਰਿਵਾਰ ਨਾਲ ਇਕੱਠੇ ਭੋਜਨ ਕਰਨ ਦਾ ਮਹੱਤਵ, ਜਿਹੜਾ ਅੱਜ ਕੱਲ੍ਹ ਥੋੜ੍ਹਾ ਘਟਦਾ ਜਾ ਰਿਹਾ। ਪਤਾ ਨਹੀਂ ਕਿਉਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਜਿਹੜੇ ਮਮਤਾਵਾਂ ਨੇ ਸਾਡੀਆਂ ਮੰਮੀਆਂ ਨੇ ਉਹ ਰੋਟੀ ਸਾਨੂੰ ਕਮਰੇ ਦੇ ਵਿੱਚ ਹੀ ਫੜਾ ਜਾਣ। ਟੀ ਵੀ ਦੇਖੀ ਜਾਂਦੇ ਹਾਂ, ਮੋਬਾਈਲ ਦੇਖੀ ਜਾਂਦੇ ਹਾਂ, ਕਮਰਾਂ ਦੇ ਵਿੱਚ ਵੜ ਕੇ ਹੀ ਤੁਸੀਂ ਰੋਟੀ ਖਾਣ ਲੱਗ ਪਏ ਹਾਂ। ਪਹਿਲਾਂ ਕੀ ਹੁੰਦਾ ਸੀਗਾ, ਜੇਕਰ ਨੋਟ ਕੀਤਾ ਜਾਵੇ, ਪਿੰਡਾਂ ਦੇ ਮਾਹੌਲ ਦੀ ਗੱਲ ਕੀਤੀ ਜਾਵੇ, ਤਕਰੀਬਨ ਹਜੇ ਕਈ ਪਿੰਡਾਂ ਦੇ ਵਿੱਚ ਹੈ ਥੋੜ੍ਹਾ ਜਿਹਾ, ਪਰ ਬਹੁਤਾ ਇਹ ਹੋ ਗਿਆ ਹੈ ਕਿ ਰਾਤ ਨੂੰ ਜਿਹੜਾ ਹੁੰਦਾ ਸੀਗਾ ਕਿ ਜਿਹੜੀ ਰਾਤ ਦੀ ਰੋਟੀ ਹੈ ਅਤੇ ਸਵੇਰ ਦੀ ਰੋਟੀ ਤਕਰੀਬਨ ਸਾਂਝੀ ਹੁੰਦੀ ਸੀ। ਸਾਂਝੀ ਦਾ ਮਤਲਬ ਕਿ ਪੱਕਣੀ ਵੀ ਜਿਹੜੀ ਹੈ ਚੁੱਲ੍ਹੇ ਦੇ ਉੱਤੇ ਸਾਂਝੀ ਹੈ ਅਤੇ ਖਾਣੀ ਵੀ ਜਿਹੜੀ ਹੈ ਸਾਂਝੀ ਹੈ ਮੰਜਿਆਂ ਦੇ ਉੱਤੇ ਬੈਠ ਕੇ ਰਾਤ ਨੂੰ, ਹੈ ਨਾ। ਅਤੇ ਜੇਕਰ ਕਿਤੇ ਕਮਰੇ 'ਚ ਬੈਠੇ ਆ, ਸਾਰਿਆਂ ਨੇ ਗੱਲਾਂ ਬਾਤਾਂ ਦੱਸਣਾ, ਆਪਣੀ ਦਿਨ ਦੀ ਜੋ ਵੀ ਕੋਈ ਐਕਟੀਵਿਟੀਜ਼ ਰਹੀਆਂ ਨੇ ਉਹ ਵੀ ਡਿਸਕਸ ਹੁੰਦੀਆਂ ਸੀਗੀਆਂ। ਬੱਚਿਆਂ ਨੂੰ ਉਹਨਾਂ ਦੇ ਕੰਮ ਕਾਰ ਬਾਰੇ ਪੁੱਛ ਲਿਆ ਜਾਂਦਾ ਸੀਗਾ, ਜੇਕਰ ਤੁਹਾਡੇ ਪਿਤਾ ਨੇ ਫਾਦਰ ਨੇ ਉਹਨਾਂ ਨੇ ਅੱਜ ਕੀ ਕੁਝ ਖਾਸ ਦੇਖਿਆ ਜਾਂ ਕੋਈ ਖਾਸ ਗੱਲ ਕਰਨੀ ਹੋਵੇ ਜਾਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਇਆ ਹੋਵੇ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਜਿਹੜਾ ਆਦਾਨ ਪ੍ਰਦਾਨ ਹੁੰਦਾ ਸੀਗਾ, ਵਿਚਾਰਾਂ ਦਾ ਵੀ ਆਦਾਨ ਪ੍ਰਦਾਨ ਹੁੰਦਾ ਸੀ, ਉਹ ਖਾਣ ਦੇ ਨਾਲ ਨਾਲ ਇਹ ਗੱਲਾਂ ਹੋ ਜਾਂਦੀਆਂ ਸੀ। ਪਰ ਅੱਜ ਕੱਲ੍ਹ ਜਿਹੜਾ ਇਹ ਇਕੱਠੇ ਭੋਜਨ ਕਰਨ ਦਾ ਜਿਹੜਾ ਇਹ ਮਹੱਤਵ ਨੂੰ ਨਾ ਸਮਝਦੇ ਹੋਏ ਇਹ ਚੀਜ਼ ਕਿਤੇ ਨਾ ਕਿਤੇ ਖੁੱਸ ਗਈ ਹੈ, ਜਿਹੜੀ ਹੈ ਅਸੀਂ ਲੈਫਟ ਕਰ ਰਹੇ ਹਾਂ। ਹੁਣ ਖੋਜ ਅਨੁਸਾਰ ਇਹ ਵੀ ਆਇਆ ਸਾਹਮਣੇ ਕਿ ਜਿਹੜੇ ਪਰਿਵਾਰ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਇਕੱਠੇ ਬੈਠ ਕੇ ਭੋਜਨ ਕਰਦੇ ਨੇ ਉਹਨਾਂ ਦੇ ਆਪਸੀ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਨੇ, ਇਹ ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਵੀ ਵਧਾਉਂਦਾ ਹੈ। ਹੁਣ ਗੱਲ ਕਰਾਂਗੇ ਕਿ ਰਸੋਈ ਦੇ ਲਈ ਇੱਕ ਟਿਪ ਹੈ ਬੜੀ ਵਧੀਆ ਮੇਰੇ ਤੋਂ, ਕਹਿੰਦੇ ਜੇ ਦਾਲ ਵਿੱਚ ਨਮਕ ਜ਼ਿਆਦਾ ਪੈ ਜਾਵੇ ਤਾਂ ਇੱਕ ਛੋਟਾ ਜਿਹਾ ਆਲੂ ਛਿੱਲ ਕੇ ਦਾਲ ਵਿੱਚ 10 ਮਿੰਟ ਲਈ ਪਾ ਦਿਓ, ਆਲੂ ਵਾਧੂ ਨਮਕ ਸੋਖ ਲਵੇਗਾ, ਆਪਣੇ ਵਿੱਚ ਜਜ਼ਬ ਕਰ ਲਵੇਗਾ। ਹੁਣ ਮੈਂ ਇੱਕ ਪਰਿਵਾਰਕ ਸੁਨੇਹਾ ਵੀ ਦੇਣਾ ਚਾਹੁੰਦਾ ਹਾਂ। ਅੱਜ ਦਾ ਜਿਹੜਾ ਰੁਝੇਵਿਆਂ ਭਰਿਆ ਬਿਜ਼ੀ ਲਾਈਫ ਹੈ, ਵਿਅਸਤ ਜੀਵਨ ਹੈ, ਉਹਦੇ ਵਿੱਚ ਅਸੀਂ ਮੋਬਾਈਲ ਅਤੇ ਸੋਸ਼ਲ ਮੀਡੀਆ ਲਈ ਸਮਾਂ ਕੱਢ ਲੈਂਦੇ ਹਾਂ, ਪਰ ਪਰਿਵਾਰ ਨਾਲ ਦੋ ਗੱਲਾਂ ਕਰਨ ਲਈ ਸਮਾਂ ਨਹੀਂ ਕੱਢਦੇ। ਬੜੀ ਵੱਡੀ ਖਾਮੀ ਹੈ, ਕਮੀ ਹੈ ਇਹ ਸਾਡੇ ਵਿੱਚ। ਯਾਦ ਰੱਖੋ, ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਯਾਦਾਂ ਪਰਿਵਾਰ ਨਾਲ ਬਿਤਾਏ ਪਲ ਹੀ ਹੁੰਦੇ ਹੈ। ਨੋਟ ਕਰ ਲਓ ਇਸ ਗੱਲ ਨੂੰ, ਇੱਕ ਜਾਂ ਦੋ ਦੋਸਤ ਹੋਣਗੇ ਅਖੀਰਲੇ ਟਾਈਮ ਤੱਕ ਜਿਹੜੇ ਤੁਹਾਡੇ ਨਾਲ ਰਹਿਣਗੇ, ਹਮੇਸ਼ਾ ਤੁਹਾਡੇ ਟੱਚ 'ਚ ਰਹਿਣਗੇ, ਤਾਂ ਉਹਨਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਪਰਿਵਾਰ, ਤੁਹਾਡੇ ਮਾਤਾ ਪਿਤਾ, ਤੁਹਾਡੇ ਬੱਚੇ ਅਤੇ ਤੁਹਾਡੀ ਜਿਹੜੀ ਹੈ ਜੀਵਨ ਸਾਥੀ ਜਾਂ ਜੀਵਨ ਸਾਥਣ, ਕਿਉਂਕਿ ਇਹਨਾਂ ਨੇ ਹਮੇਸ਼ਾ ਤੁਹਾਡੇ ਨਾਲ ਰਹਿਣਾ ਹੈ। ਅਤੇ ਜੇਕਰ ਇਹਨਾਂ ਨੂੰ ਜਿੰਨਾ ਸਮਾਂ ਦਿਓਗੇ, ਇਹਨਾਂ ਦੇ ਲਾਗੇ ਰਹੋਗੇ, ਇਕੱਠੇ ਰਹੋਗੇ, ਇੱਕ ਤਾਂ ਤੁਹਾਡਾ ਰਿਲੇਸ਼ਨ ਜਿਹੜਾ ਹੈ ਉਹ ਮਜ਼ਬੂਤ ਰਹੇਗਾ, ਉਸ ਦੇ ਨਾਲ ਨਾਲ ਤੁਹਾਡੇ ਪਲ ਜਿਹੜੇ ਹੈ ਉਹ

ਉਦੋਂ ਯਾਦ ਆਉਂਦੇ ਆ, ਮੰਨ ਕੇ ਚੱਲੋ ਕਿ ਬੱਚੇ ਪੜ੍ਹ ਲਿਖ ਕੇ ਵੱਡੇ ਹੋ ਗਏ ਆ ਅਤੇ ਬਾਹਰ ਪੜ੍ਹਨ ਚਲੇ ਗਏ, ਫੋਰਨ ਪੜ੍ਹਨ ਚਲੇ ਗਏ, ਜਾਂ ਕਿਤੇ ਅਦਰ ਸਟੇਟ 'ਚ ਚਲੇ ਗਏ, ਡਿਸਟ੍ਰਿਕਟ 'ਚ ਚਲੇ ਗਏ ਆ, ਫਿਰ ਤੁਸੀਂ ਯਾਦ ਕਰਦੇ ਹਾਏ ਹੁੰਦਾ ਸੀ ਇੱਥੇ ਗੱਲਾਂ ਕਰਦਾ ਸੀ, ਤੰਗ ਕਰਦਾ ਸੀ, ਉਹ ਕੁੜੀ ਹੁੰਦੀ ਸੀ ਬਹੁਤ ਬੋਲਦੀ ਹੁੰਦੀ ਸੀਗੀ, ਪਰ ਤੁਸੀਂ ਉਹੀ ਚੀਜ਼ ਮਿਸ ਕਰਦੇ ਆ, ਫਿਰ ਫੋਨ 'ਤੇ ਕਹਿੰਦੇ ਆ ਹਾਏ ਆ ਜਾ, ਦਿਲ ਨਹੀਂ ਲੱਗਦਾ, ਹੈ ਨਾ? ਅਤੇ ਜੇਕਰ ਇਸ ਚੀਜ਼ ਨੂੰ ਸਾਂਝ ਨੂੰ ਬਣਾਈ ਰੱਖਣਾ ਹੈ ਤਾਂ ਫਿਰ ਆਪਾਂ ਮਜ਼ਬੂਤ ਜਿਹੜੀ ਆ ਗੰਢ ਉਹ ਪਾ ਕੇ ਰੱਖਣੀ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਗੱਲਬਾਤ ਕਰੋ, ਸੋਸ਼ਲ ਮੀਡੀਆ ਦੀ ਵਰਤੋਂ ਓਨੀ ਕੀ ਕਰੋ ਜਿੰਨੀ ਕੁ ਲੋੜ ਹੈ, ਪਰ ਕੋਸ਼ਿਸ਼ ਕਰੋ ਜੇਕਰ ਤੁਸੀਂ ਇਕੱਠੇ ਬੈਠੇ ਹਾਂ ਤਾਂ ਹਮੇਸ਼ਾ ਇਕੱਠੇ ਗੱਲਾਂ ਬਾਤਾਂ ਕਰੋ, ਖਾਣ ਪੀਣ ਇਕੱਠੇ ਕਰੋ, ਅਤੇ ਜੇਕਰ ਨਹੀਂ ਇਕੱਠੇ ਹੋ ਪਾਉਂਦੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਇਹੋ ਜਿਹਾ ਰੱਖੋ ਕਿ ਤੁਸੀਂ ਜਾ ਕੇ ਕਿਤੇ ਘੁੰਮਣਾ ਫਿਰਨਾ ਹੈ, ਉੱਥੇ ਪਰਿਵਾਰ ਦੇ ਨਾਲ ਘੁੰਮਣ ਫਿਰਨ ਜਾਣਾ ਹੈ ਅਤੇ ਗੱਲਾਂ ਬਾਤਾਂ ਵੀ ਕਰਨੀਆਂ, ਇੰਜੋਏ ਵੀ ਕਰਨਾ ਹੈ, ਅਤੇ ਯਾਦਾਂ ਦੇ ਝਰੋਖੇ ਨੂੰ ਹੋਰ ਵੱਡਾ ਕਰ ਲੈਣਾ ਹੈ। ਅਤੇ ਝਰੋਖੇ ਦੇ ਵਿੱਚੋਂ ਇੱਕ ਗੀਤ, ਗੀਤਾਂ ਦੇ ਝਰੋਖੇ ਦੇ ਵਿੱਚੋਂ ਇੱਕ ਗੀਤ, ਫੁੱਲਾਂ ਦੇ ਗੁਲਦਸਤੇ ਦੇ ਵਿੱਚੋਂ ਇੱਕ ਗੀਤ ਮੇਰੇ ਕੋਲ ਆਇਆ ਹੈ। ਬਹੁਤ ਸੋਹਣਾ ਗੀਤ ਹੈ। ਹੋਮ ਸਵੀਟ ਹੋਮ ਦੇ ਵਿੱਚ ਜਾਣਕਾਰੀ ਤਾਂ ਤੁਹਾਨੂੰ ਮਿਲਣੀ ਹੈ, ਹੋਮ ਦੇ ਨਾਲ ਘਰ ਦੇ ਨਾਲ ਜੁੜੀ ਹੋਈ ਕੋਈ ਨਾ ਕੋਈ ਖਾਣ ਪੀਣ ਦੀ ਵੀ ਜਾਣਕਾਰੀ ਮਿਲਣੀ ਹੈ, ਪਰਿਵਾਰਕ ਤੌਰ 'ਤੇ ਵੀ ਮਿਲਣੀ ਹੈ, ਪਰ ਨਾਲ ਦੇ ਨਾਲ ਮਿਊਜ਼ਿਕ ਵੀ ਚੱਲਦਾ ਰਹਿਣਾ ਹੈ। ਸਟੇ ਟਿਊਨ FM ਰੇਨਬੋ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ। ਦੇਖੋ ਕਿੰਨੀ ਸੋਹਣੀ ਜਾਣਕਾਰੀ ਦਿੱਤੀ ਹੈ ਸਿਹਤ ਦੇ ਨਾਲ। ਹੁਣ ਜਾਣਕਾਰੀ ਇਹ ਸੁਣ ਲਓ ਕਿ ਸਿਹਤ ਨੂੰ ਜੇਕਰ ਸੋਹਣਾ ਰੱਖਣਾ ਹੈ, ਖਾਸ ਕਰ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ, ਇਸ ਦੇ ਲਈ ਦਿਨ ਦੇ ਵਿੱਚ 7 ਤੋਂ 8 ਗਲਾਸ ਜਿਹੜਾ ਪਾਣੀ ਜ਼ਰੂਰ ਪੀਣਾ ਹੈ। ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਤੁਰਨ ਦੀ ਆਦਤ ਬਣਾਓ, ਕਿਉਂਕਿ ਇਹਦੇ ਨਾਲ ਇੱਕ ਤਾਂ ਤੁਸੀਂ ਤਣਾਅ ਤੋਂ ਮੁਕਤ ਹੁੰਦੇ ਹਾਂ, ਤੁਹਾਡਾ ਜਿਹੜਾ ਦਿਲ ਹੈ, ਹਾਰਟ ਹੈ, ਉਹ ਬਹੁਤ ਵਧੀਆ ਖੂਨ ਨੂੰ ਪੰਪਿੰਗ ਦਿੰਦਾ ਹੈ। ਸੌਣ ਤੋਂ 1 ਘੰਟਾ ਪਹਿਲਾਂ ਜੇਕਰ ਮੋਬਾਈਲ ਦੀ ਵਰਤੋਂ ਘੱਟ ਕਰੋ ਤਾਂ ਨੀਂਦ ਵਧੀਆ ਆ ਸਕੇ, ਉਸ ਲਈ ਮੋਬਾਈਲ ਛੱਡ ਦੇਣਾ ਚਾਹੀਦਾ ਹੈ 1 ਘੰਟਾ। ਕਿਉਂ ਮੈਂ ਕਹਿੰਦਾ, ਜਦੋਂ ਤੁਸੀਂ ਬੈੱਡ ਦੇ ਉੱਤੇ ਪੈ ਗਏ ਹਾਂ ਤਾਂ ਕੋਸ਼ਿਸ਼ ਕਰੋ ਕਿ ਫੋਨ ਨੂੰ ਟੱਚ ਕਰਨਾ ਹੀ ਨਹੀਂ, ਨੀਂਦ ਆਪਣੇ ਆਪ ਸੋਹਣੀ ਆ ਜਾਣੀ ਹੈ। ਅਤੇ ਨੀਂਦ ਸੋਹਣੀ ਆਉਣ ਲਈ ਦੇਖੋ ਕਿੰਨਾ ਸੋਹਣਾ ਸੁਝਾਅ ਆ ਗਿਆ ਹੈ। ਅਤੇ ਹੁਣ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਹਾਂ, ਉਹ ਗੱਲ ਕਰਨ ਇਹ ਜਾ ਰਿਹਾ ਹੈ ਕਿ ਖਾਣ ਪੀਣ ਦੇ ਵਿੱਚ ਜਿਹੜੀ ਅਸੀਂ ਆਪਾਂ ਸਭ ਤੋਂ ਵੱਧ ਅੱਜ ਵਰਤੋਂ ਕਰ ਰਹੇ ਹਾਂ, ਚਾਹੇ ਚਟਨੀ ਬਣਾਉਣੀ ਹੈ, ਚਾਹੇ ਤੁਸੀਂ ਨਿੰਬੂ ਪਾਣੀ ਬਣਾਇਆ ਉਹਦੇ ਵਿੱਚ ਵੀ ਪਾ ਲੈਂਦੇ ਹੋ, ਅਤੇ ਖਾਸ ਕਰ ਇਹਦੀ ਫਰੈਗਰੈਂਸ ਹੈ ਜਿਹੜੀ ਇੰਨੀ ਕੁ ਸੋਹਣੀ ਹੈ, ਤੁਹਾਨੂੰ ਹਮੇਸ਼ਾ ਜਿਹੜੀ ਹੈ ਉਹ ਆਪਣੇ ਵੱਲ ਖਿੱਚਦੀ ਹੈ। ਅਤੇ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ, ਇਹ ਕਹਿ ਲਈਏ ਕਿ ਵਰਤੀ ਜਾਣ ਵਾਲੀ ਚੀਜ਼ ਆ, ਵਰਤਿਆ ਜਾਣ ਵਾਲਾ ਹੈ, ਸਮਝ ਗਏ ਹੋਵੋਗੇ। ਦਿਮਾਗ ਦੇ ਘੋੜੇ ਦੜਾਓ, ਮੈਂ ਕੀ ਕਹਿ ਰਿਹਾ, ਗੱਲ ਕਰ ਰਿਹਾ ਹਾਂ ਪੁਦੀਨੇ ਦੀ, ਮਿੰਟ ਦੀ। ਦੋਸਤੋ ਪੁਦੀਨਾ, ਉਸ ਉਂਝ ਤਾਂ ਜੇਕਰ ਗੱਲ ਕਰੀਏ ਸਾਲ ਭਰ ਸਿਹਤ ਲਈ ਚੰਗਾ ਹੈ, ਪਰ ਹਾਜ਼ਮੇ ਅਤੇ ਠੰਡੇ ਗੁਣਾਂ ਕਾਰਨ ਇਹ ਗਰਮੀ ਦੇ ਮੌਸਮ ਵਿੱਚ ਵਿਸ਼ੇਸ਼ ਤੌਰ ਉੱਤੇ ਲਾਭਕਾਰੀ ਹੈ। ਅੱਜ ਕੱਲ੍ਹ ਜਿੱਦਾਂ ਢਿੱਡ ਦੀ ਜਿਹੜੀ ਗੜਬੜੀ ਹੋ ਜਾਂਦੀ ਹੈ, 90% ਲੋਕਾਂ ਨੂੰ ਤਕਰੀਬਨ ਰਹਿੰਦੀ ਹੈ ਜ਼ਿਆਦਾ ਗਰਮੀ ਦੇ ਕਰਕੇ, ਕਿਉਂਕਿ ਜ਼ਿਆਦਾ ਗਰਮੀ ਹੋਣ ਕਰਕੇ, ਆਲਾ ਦੁਆਲਾ ਗਰਮ ਹੋਣ ਕਰਕੇ ਅਸੀਂ ਜਿਹੜੀ ਰੋਟੀ ਵੀ ਖਾਂਦੇ ਹਾਂ, ਕਿਉਂਕਿ ਰੋਟੀ ਥੋੜ੍ਹੀ ਗਰਮ ਹੁੰਦੀ ਹੈ, ਜੋ ਜਿਵੇਂ ਮਾਰ ਸਾਡੇ ਕਹਿੰਦੇ ਆ, ਹੈ ਨਾ, ਪਰ ਸਰੀਰ ਦੇ ਵਿੱਚ ਜਿਹੜੀ ਇੰਟਰਨਲ ਗਰਮੀ ਹੈ ਉਸ ਨੂੰ ਠੰਡਾ ਕਰਨ ਲਈ ਜਿਹੜਾ ਪੁਦੀਨਾ ਇਹੋ ਜਿਹਾ ਮੈਂ ਕਹਿੰਦਾ ਗੁਣਕਾਰੀ ਹੈ, ਮਿੰਟ ਇੰਨੀ ਕੁ ਵਧੀਆ ਚੀਜ਼ ਹੈ। ਤੁਸੀਂ ਚਟਨੀ ਦੇ ਨਾਲ ਖਾਂਦੇ ਹੋ, ਲੈਮਨ ਜਿਹੜਾ ਪੀਂਦੇ ਆ, ਤੁਸੀਂ ਨਿੰਬੂ ਪਾਣੀ ਬਣਾ ਕੇ ਪੀਂਦੇ ਆ, ਉਹਦੇ ਵਿੱਚ ਪਾ ਕੇ ਵਰਤਦੇ ਹਾਂ, ਉਹਦੇ ਨਾਲ ਤੁਹਾਡਾ ਜਿਹੜਾ ਸਰੀਰ ਦੇ ਵਿੱਚ ਠੰਡਕ ਵੀ ਰਹਿੰਦੀ ਹੈ, ਤਾਜ਼ਗੀ ਵੀ ਰਹਿੰਦੀ ਹੈ। ਸਭ ਤੋਂ ਵੱਡੀ ਗੱਲ ਹੈ, ਪੁਦੀਨਾ ਦੁਨੀਆ ਦਾ ਸਭ ਤੋਂ ਸਸਤਾ ਅਤੇ ਸੁਰੱਖਿਅਤ ਇਲਾਜ ਹੈ ਜਿਨ੍ਹਾਂ ਦੇ ਢਿੱਡ ਦੇ ਵਿੱਚ ਗੜਬੜੀ ਹੈ। ਹਰ ਘਰ ਦੇ ਵਿੱਚ ਉਗਾਇਆ ਜਾਂਦਾ ਹੈ, ਤਕਰੀਬਨ ਹਰ ਇੱਕ ਦੇ ਗਮਲੇ ਦੇ ਵਿੱਚ, ਕਿਆਰੀਆਂ ਦੇ ਵਿੱਚ ਇਹ ਤੁਹਾਨੂੰ ਮਿਲੇਗਾ, ਅਤੇ ਦੱਸਣ ਦੀ ਲੋੜ ਨਹੀਂ, ਪਰ ਫਿਰ ਵੀ ਯਾਦ ਮੈਂ ਕਿਹਾ ਕਰਾ ਦੇਵਾਂ, ਪਰ ਜਿਨ੍ਹਾਂ ਨੇ ਨਹੀਂ ਲਾਇਆ ਹੋਇਆ ਉਹ ਲਾ ਲੈਣ, ਅਤੇ ਜੇਕਰ ਨਹੀਂ ਲਾ ਸਕਦੇ ਬਾਜ਼ਾਰ ਦੇ ਵਿੱਚੋਂ ਜ਼ਰੂਰ ਲਿਆ ਕੇ ਇਹਦੀ ਵਰਤੋਂ ਕਰਨ। ਹੁਣ ਇਸ ਨੂੰ ਉਗਾਉਣ ਲਈ ਨਾ ਤਾਂ ਕੋਈ ਖਰਚਾ ਹੁੰਦਾ ਅਤੇ ਨਾ ਹੀ ਮਿਹਨਤ ਕਰਨੀ ਪੈਂਦੀ ਹੈ, ਨਾ ਹੀ ਇਸ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੈ। ਘਰ ਦੇ ਵਿਹੜੇ ਵਿੱਚ ਜਿੱਥੇ ਵੀ ਤੁਸੀਂ ਗੱਲ ਕਰੋ, ਜੇਕਰ ਹੱਥ ਭਰ ਵੀ ਖਾਲੀ ਥਾਂ ਹੈ, ਹੱਥ ਭਰ ਮੈਂ ਦੇਖ ਲਓ ਕਹਿੰਦਾ ਕਿ ਕਈਆਂ ਦੀ ਗਿੱਠ ਜਿਹੜੀ ਹੈ, ਗਿੱਠ ਮੰਨ ਕੇ ਦੇਖ ਲਓ, 9 ਇੰਚ ਹੋ ਸਕਦੀ, 10 ਇੰਚ ਹੋ ਸਕਦੀ, 8 ਇੰਚ ਹੋ ਸਕਦੀ ਹੈ, 12 ਇੰਚ ਹੋ ਸਕਦੀ, ਸਭ ਤੋਂ ਵੱਡਾ ਹੱਥ ਆਊਗਾ, ਓਨੀ ਕੁ ਜਗ੍ਹਾ ਵੀ ਹੈਗੀ ਹੈ, ਉਹ ਗਮਲੇ 'ਚ ਵੀ ਹੋ ਸਕਦੀ ਹੈ, ਤਾਂ ਉੱਥੇ ਇਹਨੂੰ ਲਗਾ ਦਿਓ। ਘਰ ਦੇ ਵਿਹੜੇ ਵਿੱਚ ਜੇਕਰ ਕਿਤੇ ਇੰਨੀ ਜਗ੍ਹਾ ਹੈ ਤਾਂ ਰੇਤਲੀ ਮਿੱਟੀ ਵਿੱਚ ਗੋਹੇ ਦੀ ਖਾਦ ਮਿਲਾ ਕੇ ਪੁਦੀਨੇ ਦੀਆਂ ਜੜ੍ਹਾਂ ਬੀਜ ਕੇ ਪਾਣੀ ਦੇ ਦਿਓ, ਇਸ ਨੂੰ ਸਵੇਰੇ ਜਾਂ ਸ਼ਾਮ ਪਾਣੀ ਦਿੰਦੇ ਰਹੋ, ਬਸ ਇੰਨੇ ਨਾਲ ਹੀ ਇਹ ਵੱਧਦਾ ਰਹੇਗਾ, ਅਤੇ ਦਵਾਈ ਦੇ ਗੁਣਾਂ ਵਾਲੇ ਜਿਹੜੇ ਹੈ ਉਹ ਕਹਿ ਲਈਏ ਕਿ ਇਹਦੀ ਜਿਹੜੀਆਂ ਸਿਫਤਾਂ ਨੇ ਉਹ ਵੀ ਅੱਗੇ ਦੱਸਾਂਗਾ। ਹੁਣ ਗਰਮੀ ਦੇ ਮੌਸਮ ਵਿੱਚ ਖਾਣੇ ਵਿੱਚ ਵਾਧ ਘੱਟ ਹੋ ਜਾਵੇ ਤਾਂ ਗੈਸ ਦੀ ਸ਼ਿਕਾਇਤ ਹੋ ਜਾਂਦੀ ਹੈ, ਇਸ ਤਰ੍ਹਾਂ ਹੋਣ ਉੱਤੇ ਪੁਦੀਨੇ ਦੀਆਂ ਪੱਤੀਆਂ ਕੁੱਟ ਕੇ ਉਹਨਾਂ ਦਾ ਰਸ ਨਿਚੋੜ ਲਿਆ ਜਾਵੇ, ਅਤੇ ਮਾਮੂਲੀ ਜਿਹਾ ਕਾਲਾ ਨਮਕ ਪਾ ਕੇ ਉਸ ਨੂੰ ਰਸ ਨੂੰ ਪੀ ਲਿਆ ਜਾਵੇ, ਇਸ ਨਾਲ ਛੇਤੀ ਹੀ ਗੈਸ ਅਤੇ ਬਦਹਜ਼ਮੀ ਦੀ ਸ਼ਿਕਾਇਤ ਦੂਰ ਹੋ ਜਾਵੇਗੀ। ਹੁਣ ਪੁਦੀਨੇ ਦੇ ਪੱਤੇ, ਕਾਲੀ ਮਿਰਚ, ਹਰੀ ਮਿਰਚ, ਟਮਾਟਰ, ਜ਼ੀਰਾ, ਕਿਸ਼ਮਿਸ਼, ਹਿੰਗ ਅਤੇ ਸਿੰਧਾ ਨਮਕ ਪੀ ਕੇ ਚਟਨੀ ਬਣਾ ਲਓ। ਦੇਖੋ ਚਟਨੀ ਦੀ ਗੱਲ ਕੀਤੀ ਸੀਗੀ, ਚਟਨੀ ਤਾਂ ਤੁਸੀਂ ਬਣਾਉਣੀ ਆ, ਹੁਣ ਜੂਸ ਵੀ ਤੁਹਾਨੂੰ ਦੱਸ ਦਿੱਤਾ ਸੀਗਾ, ਇਸ ਦੇ ਨਾਲ ਹੀ ਜੇਕਰ ਦੁਪਹਿਰ ਦਾ ਖਾਣਾ ਬਣਾਉਣ ਦਾ ਸਮਾਂ ਹੋ ਗਿਆ, ਅੱਜ ਪੁਦੀਨੇ ਦੀ ਚਟਨੀ ਵਧੀਆ ਤਰੀਕੇ ਨਾਲ ਬਣਾਉਣੀ ਹੈ, ਉਹ ਵੀ ਤੁਸੀਂ ਨੋਟ ਵਿੱਚ ਨਾਲ ਹੀ ਕਰ ਲਿਓ। ਕਾਲੀ ਮਿਰਚ ਲੈਣੀ ਹੈ ਪੁਦੀਨੇ ਦੇ ਪੱਤਿਆਂ ਦੇ ਨਾਲ, ਹਰੀ ਮਿਰਚ, ਟਮਾਟਰ, ਜ਼ੀਰਾ, ਕਿਸ਼ਮਿਸ਼, ਹਿੰਗ ਅਤੇ ਸਿੰਧਾ ਨਮਕ ਜਿਹੜਾ ਹੈ ਪੀ ਕੇ ਚਟਨੀ ਬਣਾ ਲੈਣੀ ਹੈ, ਅਤੇ ਇਹਨੂੰ ਦੇਖੋ ਜੇਕਰ ਕਹਿ ਲਈਏ ਘਰ ਕੁਝ ਨਹੀਂ ਬਣਿਆ ਨਾ, ਕੁਛ ਵੀ ਕਹਿੰਦੇ ਨਾ ਚਟਨੀ ਬਣਾ ਲਓ, ਕਾਹਦੀ ਪੁਦੀਨੇ ਦੀ ਰੋਟੀ 'ਤੇ ਰੱਖ ਕੇ ਖਾਵਾਂਗੇ, ਸਵਾਦ ਸਵਾਦ ਨਾਲ ਖਾਵਾਂਗੇ। ਮੈਂ ਕਹਿੰਦਾ ਨਾਲ ਜੇਕਰ ਕਿਤੇ ਲੱਸੀ ਹੋ ਜਾਵੇ, ਮੂੰਹ 'ਚ ਪਾਣੀ ਆ ਗਿਆ ਨਾ ਗੱਲ ਕੀਤੀ, ਹੁਣ ਮੈਂ ਲੱਸੀ ਦੀ, ਦਹੀਂ ਦੇ ਵਿੱਚ ਵੀ ਪੁਦੀਨਾ ਪਾਇਆ ਹੋਵੇ ਤਾਂ ਕਿੰਨਾ ਸੋਹਣਾ ਲੱਗਦਾ ਹੈ, ਸਵਾਦ ਲੱਗਦਾ ਹੈ, ਇੱਕ ਤਾਂ ਇਹਦੀ ਫਰੈਗਰੈਂਸ ਇੰਨੀ ਸੋਹਣੀ ਹੈ, ਠੰਡੀ ਠੰਡੀ ਵੀ, ਉਹ ਵੀ ਬਹੁਤ ਖਿੱਚਦੀ ਹੈ ਆਪਣੇ ਵੱਲ ਨੂੰ। ਹੁਣ ਜਿਹੜੀ ਚਟਨੀ ਬਣਾਉਣੀ ਸਿੱਖੀ ਹੈ ਤੁਸੀਂ, ਉਸਨੂੰ ਭੋਜਨ ਦੇ ਨਾਲ ਖਾਓ, ਅਤੇ ਨਾ ਸਿਰਫ ਖਾਣੇ ਦਾ ਸਵਾਦ

0: ਵੀ ਵਧਾਏਗੀ ਇਹ, ਸਗੋਂ ਭੋਜਨ ਸੌਖਿਆ ਹਜ਼ਮ ਹੋ ਜਾਵੇਗਾ ਤੇ ਕਈ ਰੋਗਾਂ ਤੋਂ ਜਿਹੜੇ ਪੇਟ ਦੇ ਰੋਗ ਆ ਉਹਨਾਂ ਤੋਂ ਬਚਾਅ ਹੋਵੇਗਾ ਤੇ ਨਾਲ ਦੀ ਨਾਲ ਸਿਹਤ ਤੇ ਸੁੰਦਰਤਾ ਲਈ ਵੀ ਬਹੁਤ ਵਧੀਆ ਹੈ ਪੁਦੀਨਾ ਮਿੰਟ। ਹੁਣ ਦੇਖਦੇ ਹਾਂ ਕਿ ਆਪਾਂ ਅਕਸਰ ਗਰਮੀ ਦੇ ਵਿੱਚ ਸਾਨੂੰ ਉਲਟੀ ਦਸਤ ਲੱਗ ਜਾਂਦੇ ਆ, ਹੈ ਨਾ, ਅਤੇ ਉਸ ਦੇ ਵਿੱਚ ਜਦੋਂ ਉਹ ਕੰਡੀਸ਼ਨ ਹੋਵੇ ਤਾਂ ਵਾਰ ਵਾਰ ਇਹੋ ਜਿਹੀ ਪ੍ਰੋਬਲਮ ਹੁੰਦੀ ਹੋਵੇ ਤਾਂ ਘੱਟੋ ਘੱਟ ਜਿਹੜਾ ਘੰਟੇ ਦੋ ਘੰਟੇ ਦੇ ਵਿੱਚ ਹੀ ਪੀੜਿਤ ਵਿਅਕਤੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ, ਤਾਂ ਉਸ ਸਮੇਂ ਘੱਟੋ ਘੱਟ ਕੋਸ਼ਿਸ਼ ਇਹ ਕਰੋ ਕਿ ਜੀ ਘਬਰਾਉਣ ਲੱਗੇ 10-15 ਪੱਤੇ ਜਿਹੜੇ ਆ ਪੁਦੀਨੇ ਦੇ ਉਹਨਾਂ ਨੂੰ ਪੀ ਕੇ ਉਹਨਾਂ ਦਾ ਜਿਹੜਾ ਰਸ ਨਿਚੋੜ ਲੈਣਾ ਅਤੇ ਅੱਧਾ ਗਲਾਸ ਪਾਣੀ ਦੇ ਵਿੱਚ ਉਸ ਨੂੰ ਪਾ ਲੈਣਾ ਹੈ, ਅਤੇ ਇਸ ਦੇ 2 ਚਮਚ ਉਸਦੇ ਵਿੱਚ ਜੇਕਰ ਚੀਨੀ ਦੇ ਖੰਡ ਦੇ ਘੋਲ ਲਏ ਜਾਣ, ਸ਼ੂਗਰ ਦੇ ਘੋਲ ਲਏ ਜਾਣ, ਤਾਂ ਦਹੀਂ ਵਿੱਚ ਪੁਦੀਨੇ ਦਾ ਰਸ ਅਤੇ ਨਮਕ ਪਾ ਕੇ ਖਾਣ ਨਾਲ ਵੀ ਇਹ ਸਮੱਸਿਆ ਜਿਹੜੀ ਹੈ ਦੂਰ ਹੋ ਜਾਂਦੀ ਹੈ। ਦੇਖੋ ਕਿੱਡਾ ਗੁਣਕਾਰੀ ਹੈ ਪੁਦੀਨਾ, ਮਹਾਰਾ ਨੇ ਕਿੰਨੀ ਸੋਹਣੀ ਜਾਣਕਾਰੀ ਦਿੱਤੀ ਹੈ। ਹੁਣ ਗਰਮੀ ਵਿੱਚ ਜੇਕਰ ਜਿਹੜਾ ਵਾਸ਼ਰੂਮ ਹੈ ਆਪਾਂ ਜਾਂਦੇ ਹਾਂ, ਕਈ ਵਾਰੀ ਸਾਨੂੰ ਪਿਸ਼ਾਬ ਦੇ ਜਲਣ ਦੇ ਨਾਲ ਆਉਣਾ ਜਾਂ ਰੁਕ ਰੁਕ ਕੇ ਆਉਣ ਦੀ ਸਮੱਸਿਆ ਪੈਦਾ ਹੁੰਦੀ ਹੈ। ਸੁੱਕਾ ਧਨੀਆ ਅਤੇ ਪੁਦੀਨੇ ਦੇ ਪੱਤੇ ਬਰੀਕ ਪੀਹ ਕੇ ਰਸ ਨਿਚੋੜ ਲੈਣਾ ਹੈ ਅਤੇ ਪਾਣੀ ਵਿੱਚ ਮਿਸ਼ਰੀ ਘੋਲ ਕੇ, ਧਾਗੇ ਵਾਲੀ ਮਿਸ਼ਰੀ ਜਿਹੜੀ ਆ ਘੋਲ ਕੇ ਇਸ ਨੂੰ ਮਿਲਾ ਕੇ ਪੀਣ ਨਾਲ ਲਾਭ ਹੋਵੇਗਾ।
1: ਰੱਖੀਏ ਵਾੜਾ।
0: ਪੁਦੀਨੇ ਦਾ ਸ਼ਰਬਤ ਦੀ ਗੱਲ ਕਰੀਏ ਤਾਂ ਇਹ ਸ਼ਰਬਤ ਪੀਣ ਨਾਲ ਲੂ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਅੱਜ ਕੱਲ੍ਹ ਜਿੱਦਾਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਡਾਕਟਰ ਵੀ ਕਹਿੰਦੇ ਆ ਕੋਸ਼ਿਸ਼ ਕਰੋ ਕਿ ਦੁਪਹਿਰ ਜੇਕਰ ਜ਼ਿਆਦਾ ਕੰਮ ਜ਼ਰੂਰੀ ਨਹੀਂ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਨਿਕਲੋ, ਜੇ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਤਾਂ ਕੋਸ਼ਿਸ਼ ਕਰੋ ਕਿ 11:30-12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਾਹਰ ਨਾ ਨਿਕਲਿਆ ਜਾਵੇ, ਕਿਉਂਕਿ ਉਸ ਸਮੇਂ ਲੂ ਵਗਣ ਦੀ ਜਿਹੜੀ ਹੈ ਸਥਿਤੀ ਦੇ ਵਿੱਚ ਚਪੇਟ ਵਿੱਚ ਨਾ ਜਾਵੋ ਅਤੇ ਬਿਮਾਰ ਨਾ ਪਾਓ ਤੁਸੀਂ। ਉਸਦੇ ਲਈ ਇਹੀ ਹੈਗਾ ਹੈ ਕਿ ਤੁਸੀਂ ਇਸ ਸਮੇਂ ਬਾਹਰ ਨਹੀਂ ਨਿਕਲਣਾ। ਅਗਰ ਜੇਕਰ ਇਹੋ ਜਿਹੀ ਕੰਡੀਸ਼ਨ ਹੈ ਤਾਂ ਉਸ ਵੇਲੇ ਵੀ ਜਿਹੜਾ ਪੁਦੀਨਾ ਹੈ ਇੰਨਾ ਕੁ ਗੁਣਕਾਰੀ ਹੈ, ਰਹਿ ਰੱਬ ਦਾ ਨਾ ਓਏ ਹੋਏ ਕਹਿੰਦੇ ਨਾ ਪਿੰਡਾਂ ਦੇ ਵਿੱਚ ਕਿ ਕੀ ਦੱਸਾਂ ਭੈਣੇ, ਉਹ ਮੈਂ ਕਹਿੰਦਾ ਓਹੋ ਤੋਬਾ ਰਹੇ ਰੱਬ ਦਾ ਨਾਂ ਤੋਂ ਭਾਵ ਕਿ ਸ਼ਰਬਤ ਲਈ 15-20 ਪੁਦੀਨੇ ਦੇ ਪੱਤੇ, ਮਨੱਕਾ, ਮਿਸ਼ਰੀ, ਬਰਫ਼ ਅਤੇ ਪਾਣੀ ਦੀ ਵਰਤੋਂ ਕਰਨੀ ਹੈ। ਉਸ ਦਾ ਜਿਹੜਾ ਇਹ ਸਾਰਾ ਏ ਟੂ ਜੈਡ ਮਟੀਰੀਅਲ ਪਾ ਕੇ ਜਿਹੜਾ ਮਿਸ਼ਰਣ ਬਣਨਾ ਹੈ, ਸ਼ਰਬਤ ਬਣਨਾ ਹੈ, ਇਹਦੇ ਨਾਲ ਤੁਹਾਨੂੰ ਇੱਕ ਤਾਂ ਤਾਜ਼ਗੀ ਵੀ ਆਏਗੀ, ਠੰਡਕ ਵੀ ਮਿਲੇਗੀ, ਇੱਕ ਤਾਂ ਐਨਰਜੀ ਵੀ ਆਏਗੀ, ਦੂਜੇ ਕਿ ਸਸਤੇ ਦੇ ਵਿੱਚ ਸਰ ਜਾਣਾ ਹੈ। ਬਾਹਲੇ ਵੱਡੇ ਮਹਿੰਗੇ ਕੋਲਡ ਡਰਿੰਕ ਪੀਣ ਦੇ ਜਾਂ ਸ਼ੇਕ ਪੀਣ ਦੀ ਲੋੜ ਨਹੀਂ ਹੈਗੀ। ਲਗਾਤਾਰ ਜੇਕਰ ਹਿਚਕੀਆਂ ਆ ਰਹੀਆਂ ਨੇ ਤਾਂ ਚੀਨੀ, ਖੰਡ, ਸ਼ੂਗਰ, ਮਤਲਬ ਕਿ ਇੱਕ ਹੀ ਹੈ, ਇੱਕ ਦੇ ਹੀ 3 ਨਾਮ ਹੈ, ਜਿਵੇਂ ਰਣਜੀਤ ਸਿੰਘ ਦਾ ਨਾਮ ਇੱਕ ਆ ਨਾ, ਔਰ ਜਿੱਦਾਂ ਮਰਜ਼ੀ ਤੁਸੀਂ ਕਹੀ ਜਾਓ, ਪਰ ਇਹਦੇ ਵੀ 3 ਨਾਂ ਹੈ। ਖੰਡ ਪਾ ਕੇ ਪੁਦੀਨੇ ਦੇ ਪੱਤੇ ਪਾਨ ਦੀ ਤਰ੍ਹਾਂ ਚਬਾ ਲਓ ਅਤੇ ਖੰਘ ਵਿੱਚ ਅਦਰਕ ਦੇ ਨਾਲ ਪੁਦੀਨੇ ਦੇ ਪੱਤੇ ਚਬਾ ਕੇ ਚੂਸੋ ਅਤੇ ਪੈਰਾਂ ਦੀਆਂ ਤਲੀਆਂ ਜਲਣ ਹੋ ਰਹੀ ਹੈ ਤਾਂ ਮੁੱਠੀ ਭਰ ਪੁਦੀਨੇ ਦੇ ਪੱਤੇ ਪੀਹ ਕੇ ਫਰਿੱਜ ਵਿੱਚ ਕੁਝ ਦੇਰ ਰੱਖੋ ਅਤੇ ਫਿਰ ਉਸਨੂੰ ਪੈਰ ਦੀਆਂ ਤਲਾਂ ਉੱਤੇ ਲਾਓ ਅਤੇ ਸਾਰੇ ਦੁੱਖ ਜਿਹੜੇ ਆ ਦੂਰ ਕਰ ਦਿੰਦਾ ਹੈ। ਕਹਿੰਦੇ ਨੇ ਦਰਦਾਂ ਦੀ ਦਵਾ ਇਹ ਪੁਦੀਨਾ, ਉਹ ਵੀ ਹੈ ਗੁਣਕਾਰੀ। ਹੁਣ ਤੁਸੀਂ ਦੇਖੋ ਕਿ ਤੁਹਾਡੇ ਪੇਟ ਦੀ ਗੜਬੜੀ ਲਈ ਵੀ ਠੀਕ ਹੈ, ਸਵਾਦ ਹੈ, ਜੀ ਕਰਦਾ ਹੈ, ਚਟਨੀ ਬਣਾਉਣੀ ਹੈ ਉਹ ਵੀ ਖਾ ਸਕਦੇ ਹੋ ਤੁਸੀਂ ਬਣਾ ਕੇ, ਲੂ ਤੋਂ ਬਚਣਾ ਹੈ ਸ਼ਰਬਤ ਬਣਾ ਕੇ ਪੀ ਸਕਦੇ ਹੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਖੰਘ ਹੈਗੀ ਆ ਅਦਰਕ ਦੇ ਨਾਲ ਪੁਦੀਨੇ ਦੇ ਪੱਤੇ ਚਵਾ ਸਕਦੇ ਹੋ, ਅਤੇ ਜੇਕਰ ਪੈਰ ਦੀਆਂ ਤਲੀਆਂ ਵਿੱਚ ਜਲਣ ਹੋ ਰਹੀ ਹੈ ਅਤੇ ਜਿਹੜੇ ਪੁਦੀਨੇ ਦੇ ਪੱਤੇ ਆ ਮੁੱਠੀ ਭਰ ਜਿੰਨਾ ਕੁ ਤੁਹਾਡੇ ਹੱਥ ਚੱਲਦੇ ਹੋਣ ਉਹ ਤੁਸੀਂ ਪੀ ਕੇ ਫਰਿੱਜ ਵਿੱਚ ਕੁਝ ਦੇਰ ਲਈ ਰੱਖ ਲੈਣੇ ਅਤੇ ਉਸ ਨੂੰ ਪੈਰਾਂ ਉੱਤੇ ਲਾ ਦੇਣਾ ਹੈ। ਹੁਣ ਇੰਜ ਲਾਉਣ ਨਾਲ ਤੁਹਾਡੇ ਪੈਰਾਂ ਦੀ ਜਿਹੜੀ ਜਲਣ ਵੀ ਦੂਰ ਹੋ ਜਾਵੇਗੀ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਕੱਚੇ ਅੰਬ ਦੇ ਨਾਲ ਪੀਹ ਕੇ ਰਸ ਨਿਚੋੜ ਲਓ ਅਤੇ ਇਸ ਨੂੰ ਬਹੁਤ ਹਲਕੇ ਨਮਕ ਦੇ ਨਾਲ ਦਹੀਂ ਜਾਂ ਲੱਸੀ ਵਿੱਚ ਮਿਲਾ ਕੇ ਖਾਓ। ਓਏ ਹੋਏ ਮੈਂ ਦੇਖੋ ਗੱਲਾਂ ਕਰ ਰਿਹਾ ਖਾਣ ਪੀਣ ਦੀਆਂ ਵਿੱਚ ਵਿਚਾਲੇ ਮੇਰੇ ਮੂੰਹ 'ਚ ਪਾਣੀ ਆ ਜਾ ਰਿਹਾ ਕਿਉਂਕਿ ਮੈਨੂੰ ਭੁੱਖ ਲੱਗ ਰਹੀ ਹੈ। ਭੁੱਖ ਤੁਹਾਨੂੰ ਵੀ ਲੱਗੀ ਹੋਈ ਹੈ ਕਿਉਂਕਿ ਘੜੀ ਦੀਆਂ ਸੂਈਆਂ ਕਹਿ ਰਹੀਆਂ ਕਿ 12:28 ਹੋ ਚੁੱਕੇ ਹੈ ਅਤੇ ਕੁਝ ਸਮਾਂ ਰਹਿ ਗਿਆ ਹੈ ਪ੍ਰੋਗਰਾਮ ਦਾ, ਜਿਹੜਾ ਹੈ ਉਹ ਤਾਂ ਬਹੁਤ ਸਮਾਂ ਪਿਆ ਹੈ ਪਰ ਖਾਣਾ ਬਣਾਉਣ ਦਾ ਕੁਝ ਸਮਾਂ ਰਹਿ ਗਿਆ, ਕਹਿਣ ਤੋਂ ਭਾਵ ਕਿ 1/2 ਘੰਟਾ ਰਹਿ ਗਿਆ। ਪੁਦੀਨੇ ਦੀ ਚਟਨੀ ਬਣ ਰਹੀ ਹੈ ਅੱਜ, ਮੈਨੂੰ ਪਤਾ ਤੁਸੀਂ ਨੋਟ ਕਰ ਲਿਆ ਹੈ, ਤਾਂ ਹੁਣ ਇਹ ਵੀ ਧਿਆਨ ਰੱਖੋ ਕਿ ਜੇਕਰ ਟਾਂਸਲ ਸੋਜ ਪਰੇਸ਼ਾਨ ਕਰ ਰਹੀ ਹੋਵੇ ਤਾਂ ਕੋਸੇ ਪਾਣੀ ਵਿੱਚ ਪੁਦੀਨੇ ਦਾ ਰਸ ਮਿਲਾ ਕੇ ਗਰਾਰੇ ਕਰੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਰਿਲੀਫ ਮਿਲੇਗਾ। ਜ਼ਹਿਰੀਲਾ ਕੀੜਾ ਕੱਟ ਲਿਆ ਹੋਏ ਕਿਸੇ ਵੀ ਜ਼ਹਿਰੀਲੇ ਕੀੜੇ ਨੇ ਤਾਂ ਉਸ ਹਿੱਸੇ ਉੱਤੇ ਜਿੱਥੇ ਉਹਨੇ ਕੱਟਿਆ ਪੁਦੀਨਾ ਪੀਹ ਕੇ ਲਗਾਓ ਅਤੇ ਪਾਣੀ ਦੀ ਤਰ੍ਹਾਂ ਪੁਦੀਨੇ ਦੀਆਂ ਪੱਤੀਆਂ ਚਵਾ ਕੇ ਚੂਸੋ। ਮੈਂ ਕਹਿੰਦਾ ਜਿਹੜਾ ਜ਼ਹਿਰ ਹੈ ਨਾ ਕੀੜੇ ਦਾ ਉਸੇ ਵੇਲੇ ਮਰ ਜਾਵੇਗਾ, ਖਤਮ ਹੋ ਜਾਵੇਗਾ ਅਤੇ ਤੁਸੀਂ ਫਟਾਫਟ ਠੀਕ ਵੀ ਹੋ ਜਾਣਾ ਹੈ। ਅਤੇ ਜਿਹੜਾ ਕਿ ਜੇਕਰ ਇੰਟਰਨਲ

ਤੌਰ ਤੇ ਵੀ ਜੇਕਰ ਤੁਹਾਨੂੰ ਕੋਈ ਜ਼ਹਿਰ ਇਦਾਂ ਦਾ ਚੜਨ ਦੀ ਕੋਸ਼ਿਸ਼ ਕਰੂਗਾ, ਪਦੀਨਾ ਤੇਲ ਚੜਨ ਦਿੰਦਾ ਤੁਹਾਨੂੰ ਕਿਤੇ ਜ਼ਹਿਰ ਇਦਾਂ ਦਾ, ਉਹਨੇ ਉਸੇ ਵੇਲੇ ਚੱਕ ਦੇਣਾ ਕਿ ਹੁਣ ਚਿਹਰੇ ਦੇ ਉੱਤੇ ਕਿੱਲ ਮੁਹਾਂਸੇ ਹੋ ਜਾਣ, ਦਾਗ ਧੱਬੇ ਹੋਣ, ਰੋਜ਼ਾਨਾ ਸੌਂਦੇ ਸਮੇਂ ਰਾਤ ਨੂੰ ਜਦੋਂ ਸੌਣਾ ਹੈ ਤੁਸੀਂ ਤਾਂ ਪੁਦੀਨੇ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਵਿੱਚ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ਉੱਤੇ ਲਗਾ ਲਿਆ ਜਾਵੇ, ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਿਆ ਜਾਵੇ, 3-4 ਹਫ਼ਤੇ ਲਗਾਤਾਰ ਵਰਤਣ ਨਾਲ ਚਿਹਰਾ ਦਾਗ ਧੱਬਿਆਂ ਤੋਂ ਰਹਿਤ ਹੋ ਕੇ ਨਿਖਰ ਜਾਵੇਗਾ। ਮੈਂ ਕਹਿੰਦਾ ਤੁਸੀਂ ਕਹੋਗੇ ਕਿ ਦੱਸੋ ਵੀ ਕਿੱਥੇ ਸ਼ੂਟ ਕਰਨਾ ਮੇਰਾ ਗੀਤ ਜਾਂ ਫਿਲਮ। ਹੁਣ ਜੇਕਰ ਇਹ ਖੱਟੇ ਡਕਾਰ ਆ ਰਹੇ ਹੈ ਤਾਂ ਪੁਦੀਨੇ ਦੇ ਪੱਤੇ ਪੀ ਕੇ ਦਹੀਂ ਵਿੱਚ ਮਿਲਾ ਕੇ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾ ਕੇ ਖਾਓ, ਇਹਦੇ ਨਾਲ ਇਹ ਡਕਾਰ ਬੰਦ ਹੋ ਜਾਣਗੇ, ਖਤਮ ਹੋ ਜਾਣਗੇ। ਅਤੇ ਇਸੇ ਤਰ੍ਹਾਂ ਨੋਟ ਕਰ ਲਓ, ਕਾਲੀ ਮਿਰਚ, ਪੁਦੀਨਾ, ਛੁਹਾਰਾ, ਜੀਰਾ, ਕਾਲਾ ਨਮਕ, ਸੇਂਦਾ ਨਮਕ, ਮੁਨੱਕਾ ਪੀ ਕੇ ਰੋਜ਼ ਭੋਜਨ ਦੇ ਨਾਲ ਖਾਓ। ਜਿਨ੍ਹਾਂ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਹੋਵੇ ਤਾਂ ਉਹ ਇਸ ਦੀ ਲਗਾਤਾਰ ਵਰਤੋਂ ਨਾਲ ਦੂਰ ਹੋ ਜਾਵੇਗੀ ਅਤੇ ਹਾਜ਼ਮਾ ਤਾਕਤ ਵਿੱਚ ਵਾਧਾ ਹੋ ਜਾਵੇਗਾ। ਦੇਖੋ ਜੀ, ਕਿੰਨੀਆਂ ਮੈਂ ਜਾਣਕਾਰੀ ਭਰਪੂਰ ਗੱਲਾਂ ਪੁਦੀਨੇ ਦੀਆਂ ਦੱਸ ਦਿੱਤੀਆਂ ਨੇ ਤੁਹਾਨੂੰ, ਅਤੇ ਤੁਸੀਂ ਇਸ ਜਾਣਕਾਰੀ ਨੂੰ ਨੋਟ ਕਰ ਲਿਆ ਹੈ। ਅੱਜ ਦੇ ਜਿਹੜੇ ਖਾਣੇ ਦੇ ਵਿੱਚ ਜਿਹੜੀ ਤੁਸੀਂ ਬਣਾਉਣੀ ਹੈ ਚਟਨੀ, ਉਹ ਪੁਦੀਨੇ ਦੀ ਬਣਾਉਣੀ ਹੈ, ਮੈਨੂੰ ਪਤਾ ਲੱਗ ਗਿਆ ਹੈ। ਪਰ ਮੈਂ ਇਨਫੋਰਮੇਸ਼ਨ ਦੇ ਨਾਲ ਨਾਲ ਤੁਹਾਨੂੰ ਐਂਟਰਟੇਨ ਵੀ ਕਰਨਾ ਹੈ, ਅਤੇ ਐਂਟਰਟੇਨ ਲਈ ਮੇਰੇ ਤੋਂ ਬੜਾ ਸੋਹਣਾ ਗੀਤ ਹੈ ਇਸ ਸਮੇਂ, ਗੋਰਖ ਧੰਦਾ ਫਿਲਮ ਤੋਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗਾਇਆ ਇਹ ਸੋਹਣਾ ਪੰਜਾਬੀ ਗੀਤ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਹੋਮ ਸਵੀਟ ਹੋਮ ਸੁਣ ਰਹੇ ਹੋ ਆਰ ਜੇ ਰਣਜੀਤ ਅਤੇ ਨਾਲ ਤੁਹਾਡੀ ਸਾਂਝ ਹੈ ਐਫ ਐਮ ਰੇਨਬੋ ਦੇ ਨਾਲ ਸਾਂਝ ਹੈ ਆਰ ਜੇ ਰਣਜੀਤ। ਤੁਹਾਨੂੰ ਕਿੰਨੀ ਵਧੀਆ ਜਾਣਕਾਰੀ ਦਿੱਤੀ ਹੈ, ਘਰ ਦੇ ਵਿੱਚ ਕੀ ਹੋਣਾ ਚਾਹੀਦਾ ਉਹ ਵੀ ਜਾਣਕਾਰੀ ਹੋ ਗਈ ਆ, ਪੁਦੀਨੇ ਦੇ ਲਾਭ ਵੀ ਦੱਸ ਦਿੱਤੇ ਹੈ। ਤਾਂ ਕੀ ਦਿਲ ਸਿਹਤਮੰਦ ਰਹੇ, ਇੰਜ ਕੀ ਕਰੀਏ ਕਿ ਦਿਲ ਜਿਹੜਾ ਹੈ ਸਾਡਾ ਸਿਹਤਮੰਦ ਰਹੇ।
1: ਸਮਝ ਨਾ ਆਇਆ ਕਾਤੋਂ,
0: ਉਹ ਦਿਲ ਦਾ ਹੀ ਮਾਮਲਾ ਹੈ ਸਾਰਾ, ਕਿਉਂਕਿ ਦਿਲਦਾਰੀਆਂ ਜਿਹੜਾ ਹੈ ਅਮਰਿੰਦਰ ਹੋਰਾਂ ਦਾ ਗੀਤ ਹੈ ਉਹ ਵੀ ਚੱਲ ਰਿਹਾ ਹੈ। ਅਤੇ ਦਿਲਦਾਰੀਆਂ ਦੇ ਵਿੱਚ ਦਿਲ ਦੀ ਗੱਲ ਜੇਕਰ ਚੱਲ ਰਹੀ ਹੈ ਤਾਂ ਅਸੀਂ ਸਿਹਤਮੰਦ ਰਹਿਣ ਲਈ, ਦਿਲ ਨੂੰ ਸਿਹਤਮੰਦ ਰੱਖਣ ਲਈ ਕੀ ਕਰਨਾ ਹੈ, ਉਹ ਜਾਣਕਾਰੀ ਅੱਜ ਸਾਂਝੀ ਇਸ ਪ੍ਰੋਗਰਾਮ ਦੇ ਵਿੱਚ ਹੁਣ ਕਰਾਂਗੇ। ਲਿਫਟ ਦੀ ਵਰਤੋਂ ਨਾ ਕਰੋ ਜੇਕਰ ਤੁਹਾਡੇ ਦਿਲ ਦੇ ਵਿੱਚ ਤੁਹਾਨੂੰ ਦਿਲ ਦੀ ਕੋਈ ਪ੍ਰੋਬਲਮ ਹੈ ਜਾਂ ਦਿਲ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ। ਪੌੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਲਿਫਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਜ਼ਿਆਦਾ ਉੱਚੇ ਮਾਲੇ ਉੱਤੇ ਜਾਣਾ ਹੋਵੇ ਤਾਂ ਸ਼ੁਰੂ ਕੁਝ ਮਾਲਾਂ ਉੱਤੇ ਪੌੜੀਆਂ ਨਾਲ ਅਤੇ ਕੁਝ ਲਿਫਟ ਨਾਲ ਜਾਓ, ਕੋਸ਼ਿਸ਼ ਇਹ ਰਹੇ ਤੁਹਾਡੀ। ਹੁਣ ਜਨਤਕ ਵਾਹਨਾਂ ਦੀ ਵਰਤੋਂ ਕਰੋ, ਨਿੱਜੀ ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਜਿਹੜੇ ਹਾਰਟ ਪੇਸ਼ੈਂਟ ਨੇ, ਦਿਲ ਦੇ ਮਰੀਜ਼ ਨੇ, ਕਿਉਂਕਿ ਕਈ ਵਾਰੀ ਹੁੰਦਾ ਹੈ ਨਾ ਕਿ ਦਿਲ ਕਮਜ਼ੋਰ ਹੋਣ ਕਰਕੇ ਤੁਹਾਨੂੰ ਸਮੱਸਿਆ ਆ ਸਕਦੀ ਹੈ। ਉਸ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਉਹ ਵਜ੍ਹਾ ਬਣ ਜਾਵੇ, ਜੇਕਰ ਤੁਸੀਂ ਆਪਣਾ ਨਿੱਜੀ ਵਾਹਨ ਤੁਸੀਂ ਚਲਾ ਰਹੇ ਹੋ ਉਸ ਦੇ ਵਿੱਚ ਆਪਣਾ ਨੁਕਸਾਨ ਤਾਂ ਹੋ ਸਕਦਾ ਹੈ, ਹੋਰਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਜਿਹੜੇ ਕਮਜ਼ੋਰ ਦਿਲ ਵਾਲੇ ਸਾਡੇ ਲੋਕ ਨੇ, ਦੋਸਤ ਨੇ, ਚਾਹੇ ਉਹ ਲੋਕ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਿਲ ਨਾਲ ਜੁੜੀ ਹੋਈ ਹੈ ਤਾਂ ਉਹ ਜਨਤਕ ਵਾਹਨਾਂ ਦੀ ਵਰਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਕਰਨ। ਜਨਤਕ ਵਾਹਨਾਂ ਲਈ ਉੱਥੋਂ ਤੱਕ ਪੈਦਲ ਚੱਲ ਕੇ ਜਾਣ ਦੀ ਕੋਸ਼ਿਸ਼ ਕਰੋ ਤਾਂ ਜੋ ਸਿਹਤ ਜਿਹੜੀ ਹੈ ਤੁਹਾਡੀ ਸੈੱਟ ਰਹੇ, ਕਿਉਂਕਿ ਦਿਲ ਠੀਕ ਹੈ, ਦਿਲ ਤੁਹਾਡਾ ਤਾਕਤਵਰ ਹੈ, ਬੋਡੀ ਬਿਲਡਰ ਹੈ, ਦਿਲ ਦੇ ਵਿੱਚ ਜਾਣਾ ਹੈ ਤਾਂ ਤੁਸੀਂ ਆਪ ਹੀ ਦੌੜੇ ਭੱਜੇ ਫਿਰਨਾ ਹੈ। ਉਸ ਲਈ ਕੋਸ਼ਿਸ਼ ਕੀ ਕਰਨੀ ਹੈ ਕਿ ਜਿੰਨਾ ਤੁਸੀਂ ਕੋਸ਼ਿਸ਼ ਕਰੋ ਤੁਰੋ ਓਨਾ ਜ਼ਿਆਦਾ ਵਧੀਆ। ਆਪਣੇ ਆਪ ਨੂੰ ਚੁਣੌਤੀ ਦਿੰਦੇ ਹੋਏ ਜਿਹੜੇ ਪੌਸ਼ਟਿਕ ਭੋਜਨ ਦੀ ਵਰਤੋਂ ਜ਼ਰੂਰ ਕਰੋ। ਹਰ ਨਵੇਂ ਸਾਲ ਉੱਤੇ ਕੁਝ ਇਹੋ ਜਿਹਾ ਯਕੀਨੀ ਬਣਾ ਲਿਆ ਜਾਵੇ ਕਿ ਤੁਸੀਂ ਇਹ ਕਰੋਗੇ ਆਪਣੀ ਸਿਹਤ ਲਈ ਅਤੇ ਕੀ ਛੱਡੋਗੇ, ਇਸ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਆਪ ਨੂੰ ਵਧੀਆ ਰੱਖਣ ਲਈ, ਆਪਣੀ ਸਿਹਤ ਨੂੰ ਸਾਜਗਰ ਰੱਖਣ ਲਈ, ਸਿਹਤ ਨੂੰ ਸਿਹਤਮੰਦ ਰੱਖਣ ਲਈ, ਸਿਹਤ

ਖੁਦ ਨੂੰ ਸਿਹਤਮੰਦ ਰੱਖਣ ਲਈ, ਖੁਦ ਨੂੰ ਸਿਹਤਮੰਦ ਰੱਖਣ ਲਈ ਆਪਾਂ ਨੂੰ ਇੰਜ ਕਰਨਾ ਹੀ ਪੈਣਾ। ਯੋਗ ਅਤੇ ਮੈਡੀਟੇਸ਼ਨ ਜਿਹੜਾ ਹੈ ਉਹ ਬਹੁਤ ਵਧੀਆ ਹੈ, ਜੋ ਕਿ ਤਣਾਅ ਨੂੰ ਘੱਟ ਕਰਦਾ ਹੈ ਅਤੇ ਇਸਦਾ ਅਭਿਆਸ ਲਗਾਤਾਰ ਕਰਨ ਨਾਲ ਦਿਲ ਦੀ ਖਰਾਬੀ ਦਾ ਖਤਰਾ ਘੱਟ ਹੋ ਜਾਂਦਾ ਹੈ। ਹੁਣ ਆਪਣੇ ਭੋਜਨ ਵਿੱਚ ਜੇਕਰ ਨਮਕ, ਮੈਦਾ, ਚੀਨੀ, ਤੇਲ, ਕੈਫੀਨ, ਅਲਕੋਹਲ ਦੀ ਮਾਤਰਾ ਜਿਹੜੀ ਹੈ ਉਹ ਸੀਮਿਤ ਕਰ ਲਈ ਜਾਵੇ। ਕੋਸ਼ਿਸ਼ ਕਰੋ ਤਾਂ ਸੀਮਿਤ ਹੀ ਕਰ ਲਓ, ਤਕਰੀਬਨ ਜੇਕਰ ਲੋੜ ਹੈਗੀ ਹੈ ਤਾਂ ਵਰਤੋ, ਨਹੀਂ ਤਾਂ ਵਰਤੋ ਹੀ ਨਾ। ਖਾਸ ਕਰ ਅਲਕੋਹਲ ਤਾਂ ਉਸ ਦੇ ਨਾਲ ਵੀ ਜਿਹੜਾ ਤੁਹਾਡਾ ਦਿਲ ਹੈ ਉਹ ਧੁਰਵਾ ਧੁਰਵਾ ਕਰੇਗਾ। ਦੇਖੋ ਜੀ, ਤੁਹਾਨੂੰ ਮੈਂ ਖੁਸ਼ ਦਿਲ ਕਰਨ ਦੀ ਵੀ ਕੋਸ਼ਿਸ਼ ਕਰਦਾ ਹਾਂ ਕਿ ਸਾਡੇ ਜਿਹੜੇ ਦੋਸਤ ਹੈ ਉਹ ਖੁਸ਼ ਵੀ ਹੋਣ, ਬੜਕ ਮਾਰੇ ਦਿਲ ਤੁਹਾਡਾ ਕਿ ਹਾਂ ਵੀ ਦੱਸ ਕਿੱਥੇ ਤੱਕ ਲੈ ਕੇ ਜਾਣਾ, ਮੈਂ ਤਿਆਰ ਹਾਂ, ਕਿਉਂਕਿ ਤੁਸੀਂ ਮੈਨੂੰ ਦਿੱਤੀ ਆ ਖੁਰਾਕ, ਚੰਗੀ ਖੁਰਾਕ, ਚੰਗਾ ਭੋਜਨ ਦਿੱਤਾ ਹੋਇਆ ਹੈ, ਕਸਰਤ ਕਰਦੇ ਹੋ, ਸਿਹਤਮੰਦ ਰੱਖਿਆ ਹੋਇਆ, ਅਤੇ ਮੈਂ ਤੁਹਾਨੂੰ ਕਿਤੇ ਡੋਲਣ ਨਹੀਂ ਦਿੰਦਾ, ਤਾਂ ਮੈਂ ਤੁਹਾਨੂੰ ਐਨ ਸਟਰੋਂਗ ਰੱਖਾਂਗਾ। ਲਗਾਤਾਰ ਕਸਰਤ ਜ਼ਰੂਰ ਕਰਦੇ ਹੋ ਮੈਨੂੰ ਪਤਾ ਹੈ, ਪਰ ਜੇਕਰ ਨਹੀਂ ਕਰਦੇ, ਜਿਹੜੇ ਦੋਸਤ ਨਹੀਂ ਕਰਦੇ ਉਹ ਜ਼ਰੂਰ ਕਰਨ। ਭੋਜਨ ਪਦਾਰਥ ਦੀ ਥਾਂ ਪੁੱਜੇ ਜਾਂ ਭਾਫ਼ ਨਾਲ ਬਣੇ ਹੋਏ ਜੇਕਰ ਉਹ ਖਾਣ, ਜਿਹਨਾਂ ਨੂੰ ਇਹ ਦਿਲ ਦੀ ਸਮੱਸਿਆ ਹੈ, ਤਕਰੀਬਨ ਇਹ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਦਿਲ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਵੱਡੇ ਪੱਧਰ ਉੱਤੇ ਸਾਹਮਣੇ ਆ ਰਹੀਆਂ। ਇਸ ਲਈ ਇਹ ਸਾਰਿਆਂ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹੈ, ਸਿਹਤ ਯਾਬ ਰੱਖਣਾ ਹੈ, ਤਾਂ ਐਕਸਰਸਾਈਜ਼ ਜ਼ਰੂਰ ਕਰੀਏ, ਜ਼ਿਆਦਾ ਵਾਕ ਕਰੀਏ, ਤੁਰੀਏ। ਜੇਕਰ ਐਕਸਰਸਾਈਜ਼ ਨਹੀਂ ਕਰ ਸਕਦੇ ਤਾਂ ਇਸ ਨੂੰ ਆਪਣਾ ਦਿਨ ਚਰਿਆ ਬਣਾ ਲਈਏ, ਇਸ ਨੂੰ ਤੁਸੀਂ ਜ਼ਰੂਰੀ ਕਰ ਲਈਏ ਕਿ ਹਾਂ ਵੀ ਇਹ ਜ਼ਰੂਰ ਕਰਨਾ ਹੀ ਕਰਨਾ ਹੈ। ਬਾਹਰ ਜਾਂਦੇ ਸਮੇਂ ਸਿਹਤਮੰਦ ਸਨੈਕਸ ਜਿਹੜੇ ਆ ਉਹੀ ਘਰ ਤੋਂ ਲੈ ਕੇ ਜਾਣੇ ਚਾਹੀਦੇ ਆ, ਫਾਸਟ ਫੂਡ ਤੋਂ ਬਚਣਾ ਚਾਹੀਦਾ ਹੈ ਅਤੇ ਨੀਂਦ ਪੂਰੀ ਲੈਣੀ ਚਾਹੀਦੀ ਹੈ। ਹੁਣ ਦਿਲ ਸੰਬੰਧੀ ਜਾਂਚ ਸਮੇਂ ਉੱਤੇ ਕਰਵਾਉਂਦੇ ਵੀ ਰਹਿਣਾ ਚਾਹੀਦਾ ਹੈ ਅਤੇ ਆਪਣੇ ਵਜਨ ਨੂੰ, ਭਾਰ ਨੂੰ ਨਿਯੰਤਰਣ ਕਰਨ ਲਈ, ਕੰਟਰੋਲ ਕਰਨ ਲਈ ਵੀ ਤੁਹਾਨੂੰ ਜੱਦੋਜਹਿਦ ਦੇ ਵਿੱਚ ਰਹਿਣਾ ਚਾਹੀਦਾ ਹੈ। ਵਜਨ ਨੂੰ ਕੰਟਰੋਲ ਕਰਨ ਵਿੱਚ ਸਿਹਤਮੰਦ ਭੋਜਨ ਖਾਣ ਦੀ ਜਿਹੜੀ ਹੈ ਤੁਹਾਡੀ ਜਿਹੜੀ ਕਿਰਿਆ ਹੋਏਗੀ ਉਹ ਬਹੁਤ ਵਧੀਆ ਵੱਡਾ ਲਾਭਦਾਇਕ ਫਾਇਦਾ ਤੁਹਾਨੂੰ ਦੇਵੇਗੀ। ਇਸ ਦੇ ਨਾਲ ਹੀ ਡਾਇਟਿੰਗ ਨਾ ਕਰੋ, ਜਿਹੜੇ ਦਿਲ ਦੇ ਮਰੀਜ਼ ਹੈ ਉਹ ਡਾਇਟਿੰਗ ਨਾ ਕਰਨ, ਕਿਉਂਕਿ ਡਾਇਟਿੰਗ ਯੋਜਨਾ ਕਿਸੇ ਨਿਊਟ੍ਰੀਸ਼ਨ ਜਿਹੜਾ ਹੈਗਾ ਹੈ ਉਹਦੇ ਤੋਂ ਵੀ ਬਣਾ ਕੇ ਉਸ ਤੋਂ ਸਲਾਹ ਲੈ ਕੇ ਹੀ ਉਹ ਸਮਝਦਾਰੀ ਨਾਲ ਲਾਗੂ ਕਰੋ, ਜੇਕਰ ਉਹ ਤੁਹਾਨੂੰ ਸਲਾਹ ਦਿੰਦਾ ਕਿ ਹਾਂ ਵੀ ਇੰਝ ਤੂੰ ਡਾਇਟਿੰਗ ਕਰਨੀ ਹੈ। ਹੈ ਨਾ, ਦਿਲ ਦੇ ਦੌਰੇ ਦੇ ਲੱਛਣਾਂ ਨੂੰ ਪਛਾਣੋ ਅਤੇ ਡਾਕਟਰ ਨਾਲ ਛੇਤੀ ਸੰਪਰਕ ਕਰੋ ਜੇਕਰ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਹੈ। ਹੁਣ ਆਪਾਂ ਕੀ ਨਹੀਂ ਕਰਨਾ ਹੈ ਉਸਦਾ ਵੀ ਧਿਆਨ ਰੱਖਣਾ। ਆਪਣੀਆਂ ਚਿੰਤਾਵਾਂ ਬਾਰੇ ਆਪਣੇ ਭਰੋਸੇਯੋਗ ਮਿੱਤਰ ਜਾਂ ਰਿਸ਼ਤੇਦਾਰ ਨਾਲ ਗੱਲ ਕਰੋ, ਚਿੰਤਾ ਅਤੇ ਤਣਾਅ ਤੋਂ ਦੂਰ ਰਹੋ। ਹੁਣ ਦੇਖੋ, ਚਿੰਤਾ ਤਾਂ ਹਰ ਇੱਕ ਨੂੰ ਆਉਂਦੀ ਹੈ, ਬਹੁਤ ਹੀ ਖਾਸ ਕਰ ਜਿਹੜੀ ਬੱਚੇ ਤਾਂ ਆਪਣੇ ਮਾਪਿਆਂ ਨੂੰ ਦੱਸਦੇ ਹੈ ਨਾ, ਸਗੋਂ ਬਾਹਰ ਨਹੀਂ ਦੱਸਦੇ, ਉਹ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ, ਉਹਨਾਂ ਨੂੰ ਮਾਪਿਆਂ 'ਤੇ ਭਰੋਸਾ ਹੁੰਦਾ ਹੈ। ਅਤੇ ਜਿਹੜੇ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਨੌਜਵਾਨ ਹੁੰਦੇ ਹਾਂ, ਤਾਂ ਉਹਨਾਂ ਦਾ ਖਾਸ ਜਿਹੜੀ ਵੱਡੀ ਤੋਂ ਵੱਡੀ ਚਿੰਤਾ ਹੈ ਉਹਨਾਂ ਨੂੰ ਭਰੋਸਾ ਬਣ ਜਾਂਦਾ ਹੈ ਕਿ ਸਾਡੇ ਜਿਹੜਾ ਦੋਸਤ ਹੈ, ਜਿਹੜਾ ਮੇਰਾ ਕਰੀਬੀ ਦੋਸਤ ਹੈ, ਪਹਿਲਾਂ ਮੈਂ ਉਹਨੂੰ ਦੱਸਾਂ, ਉਹਦੀ ਸਲਾਹ ਲਵਾਂ। ਅਤੇ ਉਹ ਤਕਰੀਬਨ ਸਾਡੇ ਤੋਂ ਇਹ ਹੁੰਦਾ ਕਿ ਅਸੀਂ ਮਾਪਿਆਂ ਨੂੰ ਪਰੇਸ਼ਾਨ ਕਿਉਂ ਕਰਨਾ, ਸਾਡੇ ਕਰਕੇ ਮਾਪੇ ਪਰੇਸ਼ਾਨ ਹੋ ਜਾਂਦੇ, ਫਿਰ ਇੱਦਾਂ ਦੀ ਸਮੱਸਿਆ ਆ ਜਾਂਦੀ ਹੈ। ਪਰ ਕਿਸੇ ਨਾ ਕਿਤੇ ਜਾ ਕੇ ਅਸੀਂ ਘਰਦਿਆਂ ਤੋਂ, ਦੋਸਤ ਤੋਂ ਵੀ ਦੂਰ ਹੋ ਕੇ ਖੁਦ ਉੱਤੇ ਹੀ ਲਾਗੂ ਕਰੀ ਜਾਂਦੇ ਹਾਂ, ਆਪ ਹੀ ਸਾਰਾ ਕੁਛ ਕਰੀ ਜਾਂਦੇ ਹਾਂ, ਆਪ ਹੀ ਤਣਾਅ ਦੇ ਵਿੱਚ ਆ ਕੇ ਆਪਣੇ ਆਪ ਨੂੰ ਝੋਰੀ ਜਾਂਦੇ ਹਾਂ, ਉਹ ਵੀ ਇੱਕ ਗਲਤ ਗੱਲ ਹੈ। ਕਹਿੰਦੇ ਨਾ ਕਿ ਦੁੱਖ ਬਣਾਇਆ ਵੰਡਦਾ ਹੈ ਅਤੇ ਖੁਸ਼ੀ ਬਣਾਇਆ ਚੌਗਣੀ ਹੋ ਜਾਂਦੀ ਹੈ। ਮੈਂ ਕਹਿੰਦਾ ਦੁੱਗਣੀ ਨਹੀਂ, ਚੌਗਣੀ ਹੋ ਜਾਂਦੀ ਹੈ। ਵਾਕਈ ਅੱਜ ਕੱਲ੍ਹ ਇਸ ਚੀਜ਼ ਦੀ ਜਿਹੜੀ ਕਮੀ ਹੈ ਉਸ ਨੂੰ ਦੂਰ ਆਪ ਹੀ ਕਰਨਾ ਹੈ, ਦੁੱਖ ਨੂੰ ਵੰਡਾਉਣਾ ਚਾਹੀਦਾ ਹੈ। ਕੀ ਪਤਾ ਅਗਲਾ ਤੁਹਾਨੂੰ ਕਿਹੋ ਜਿਹਾ ਸੁਜੈਸ਼ਨ ਦੇ ਦੇਵੇ, ਚਾਹੇ ਤੁਹਾਡਾ ਕੋਈ ਰਿਲੇਟਿਵ ਹੈ, ਚਾਹੇ ਮਾਪੇ ਨੇ, ਚਾਹੇ ਕੋਈ ਦੋਸਤ ਹੈ ਚੰਗਾ, ਉਹ ਤੁਹਾਨੂੰ ਮੈਂ ਕਹਿੰਦਾ ਕਿ ਕਦੀ ਦਿਲ ਦੀ ਸਮੱਸਿਆ ਆਉਣੀ ਨਹੀਂ। ਜਿਹੜੇ ਚੰਗੇ ਦੋਸਤ ਹੈ, ਚੰਗੇ ਉਹਦਾ ਔਰਾ ਹੈ, ਚੰਗੇ ਤੁਸੀਂ ਮਾਹੌਲ ਦੇ ਵਿੱਚ ਰਹਿੰਦੇ ਹਾਂ, ਤਾਂ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ। ਜੇਕਰ ਤੁਸੀਂ 40 ਸਾਲ ਦੇ ਹੋ ਗਏ ਹਾਂ ਤਾਂ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰ ਕਰ ਲੈਣੀ ਹੈ। ਇਹ ਨਹੀਂ ਕਹਿਣਾ ਕਿ ਹਾਂ ਵੀ ਚਲੋ ਕੋਈ ਨਹੀਂ, ਮੈਂ ਸਲਾਹ ਇੰਜ ਕਰ ਲੈਂਦਾ, ਜ਼ੋਰ ਲਾ ਲੈਂਦਾ। ਹੁਣ ਤੁਸੀਂ ਇੱਕ ਗੱਲ ਨੋਟ ਕਰਿਓ, ਕਿਸੇ ਨੂੰ ਜਿਹੜੀ ਹੈ ਗਰਮੀ ਜ਼ਿਆਦਾ ਲੱਗਦੀ ਹੈ, ਕਿਸੇ ਨੂੰ ਠੰਡ ਜ਼ਿਆਦਾ ਲੱਗਦੀ ਹੈ। ਹੁਣ ਜੇਕਰ ਕੋਈ ਕਵੇ ਕਿ ਹਾਂ ਵੀ ਜਿੱਦਾਂ ਹੁਣ ਗਰਮੀ ਦਾ ਮੌਸਮ ਹੈ, ਉਹ ਕਵੇ ਮੈਨੂੰ ਤਾਂ ਗਰਮੀ ਲੱਗਦੀ ਨਹੀਂ ਹੈ, ਅਤੇ ਤੁਸੀਂ ਕਹੋਗੇ ਹੈਂ ਇਹਨੂੰ ਗਰਮੀ ਲੱਗਦੀ, ਮੈਨੂੰ ਤਾਂ ਯਾਰ ਇੰਨੀ ਸਵੈਟਿੰਗ ਹੋ ਰਹੀ ਹੈ, ਮੈਨੂੰ ਇੰਨੀ ਗਰਮੀ ਲੱਗ ਰਹੀ ਹੈ। ਉਹਦੀ ਬੋਡੀ, ਉਹਦਾ ਬੋਡੀ ਦਾ ਟੈਂਪਰੇਚਰ ਕੁਦਰਤੀ ਤੌਰ ਉੱਤੇ ਓਨਾ ਹੀ ਹੈ, ਅਤੇ ਹੋ ਸਕਦਾ ਹੈ ਕਿ ਕਿਸੇ ਨੂੰ ਜਿਹੜੀ ਆ ਠੰਡ ਜ਼ਿਆਦਾ ਲੱਗਦੀ ਹੋਵੇ, ਹੈ ਨਾ, ਅਤੇ ਤੁਸੀਂ ਕਹੋਗੇ ਲੈ ਇੰਨੀ ਠੰਡ ਹੈ। ਹਮੇਸ਼ਾ ਹਰ ਇੱਕ ਦਾ ਜਿਹੜਾ ਹੈ ਸਰੀਰ ਦਾ ਜਿਹੜਾ ਹੈ ਬਣਤਰ ਕੁਦਰਤ ਨੇ, ਪਰਮਾਤਮਾ ਨੇ ਆਪਣੇ ਉਹਦੇ ਅਕੋਰਡਿੰਗ ਬਣਾਈ ਹੈ, ਅਤੇ ਅਸੀਂ ਇਸੇ ਚੀਜ਼ ਦੇ ਵਿੱਚ ਇਹ ਨਹੀਂ ਦੇਖਣਾ ਕਿ ਹਾਂ ਵੀ ਜੇ ਉਹ ਰੋਜ਼ ਦਾ 5 ਕਿਲੋਮੀਟਰ ਤੁਰਦਾ ਹੈ ਤਾਂ ਮੈਂ ਵੀ 5 ਤੁਰ ਸਕਦਾ। ਹੋ ਸਕਦਾ ਕਿ ਤੁਸੀਂ 10 ਕਿਲੋਮੀਟਰ ਤੁਰਦੇ ਹੋਵੋ, ਤਾਂ ਹੋ ਸਕਦਾ ਤੁਸੀਂ 3 ਕਿਲੋਮੀਟਰ ਤੱਕ ਹੀ ਚੱਲ ਸਕਦੇ ਹੋ,

ਉਸ ਤੋਂ ਬਾਅਦ ਤੁਹਾਡਾ ਦਿਲ ਕਵੇ, ਸਰੀਰ ਕਵੇ ਕਿ ਨਹੀਂ ਮੈਂ ਨਹੀਂ ਇੰਨਾ ਚੜ ਸਕਦਾ, ਪਰ ਤੁਸੀਂ ਧੱਕਾ ਕਰੋ, ਉਸ ਦੇ ਵਿੱਚ ਵੀ ਖੁਦ ਜ਼ਿੰਮੇਵਾਰ ਬਣੋਗੇ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲਈ। ਹੁਣ ਕਸਰਤ ਦੀ ਸ਼ੁਰੂਆਤ ਜਿਹੜੀ ਆ ਬਾਹਾਂ ਨਾਲ ਕਰੋ ਅਤੇ ਖਤਮ ਕਰਨ 'ਤੇ ਥੋੜ੍ਹਾ ਆਰਾਮ ਜ਼ਰੂਰ ਕਰੋ। ਲਗਾਤਾਰ ਸਿਹਤ ਦੀ ਜਿਹੜੀ ਜਾਂਚ ਤੋਂ ਨਾ ਟਲੋ। ਕੰਨ, ਗਰਦਨ, ਮੋਢੇ ਅਤੇ ਬਾਂਹ ਦੇ ਦਰਦ ਨੂੰ ਗੰਭੀਰਤਾ ਨਾਲ ਲਓ। ਜੇਕਰ ਇਹੋ ਜਿਹੀ ਦਰਦ ਹੁੰਦੀ ਹੈ, ਕੰਨ ਦੇ ਵਿੱਚ ਦਰਦ ਹੁੰਦੀ, ਕੰਨ ਦੇ ਨਾਲ ਗਰਦਨ ਦੇ ਵਿੱਚ ਹੁੰਦੀ ਹੈ, ਮੋਢੇ ਅਤੇ ਬਾਂਹ ਦੇ ਵਿੱਚ ਦਰਦ ਹੁੰਦੀ ਹੈ, ਤਾਂ ਇਹ ਹੋ ਸਕਦਾ ਹੈ ਕਿ ਹਾਰਟ ਅਟੈਕ ਦੇ ਲੱਛਣ ਹੋਣ, ਅਤੇ ਇਸ ਚੀਜ਼ ਨੂੰ ਸੰਜੀਦਗੀ ਨਾਲ ਲੈਣਾ ਹੈ। ਪ੍ਰੋਗਰਾਮ ਹੋਮ ਸਵੀਟ ਹੋਮ ਤਾਂ ਸੁਣ ਰਹੇ ਹੋ, ਜਾਣਕਾਰੀ ਲੈ ਰਹੇ ਹੋ, ਜਾਣਕਾਰੀ ਦੇ ਨਾਲ ਨਾਲ ਸੋਹਣੇ ਗੀਤ ਵੀ ਜ਼ਰੂਰੀ ਹੈ, ਅਤੇ ਬੜਾ ਸੋਹਣਾ ਗੀਤ ਮੁਹੰਮਦ ਰਫੀ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਹੱਸ ਬੱਲੀਏ ਗੀਤ ਹੈ ਜਿਹੜਾ ਪੰਜਾਬੀ ਫਿਲਮ ਤੋਂ ਹੈ, ਉਹ ਇੰਜੋਏ ਕਰੋ ਅਤੇ ਸਟੇ ਟਿਊਨ ਰੱਖੋ ਤੁਸੀਂ FM ਰੇਨਬੋ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ। ਹੋਮ ਦੇ ਵਿੱਚ ਘਰ ਦੇ ਵਿੱਚ ਆਪਾਂ ਫਰਨੀਚਰ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ ਉਹਦੇ ਬਾਰੇ ਹੁਣ ਗੱਲ ਤੁਹਾਡੇ ਨਾਲ ਕਰਾਂਗੇ, ਸਾਂਝੀ ਕਰਾਂਗੇ ਜਾਣਕਾਰੀ ਕਿ ਕਿਵੇਂ ਆਪਾਂ ਫਰਨੀਚਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਲੱਕੜੀ ਦੇ ਫਰਨੀਚਰ ਦਾ ਰਿਵਾਜ ਬਹੁਤ ਸਮੇਂ ਤੋਂ ਚੱਲਿਆ ਆ ਰਿਹਾ ਹੈ, ਸਾਨੂੰ ਸਾਰਾ ਪਤਾ ਹੈ ਕਿ ਘਰ ਦੇ ਵਿੱਚ ਜਿਹੜਾ ਲੱਕੜ ਦਾ ਫਰਨੀਚਰ

ਕਲਚਰ ਹੈ, ਵੱਖ ਵੱਖ ਤਰ੍ਹਾਂ ਦੀ ਲੱਕੜ ਹੈ, ਜਿਵੇਂ ਰਸ਼ੀਅਨ ਕੈਲ ਹੋ ਗਈ ਆ, ਸਾਂਗਵਾਨ ਹੋ ਗਈ ਹੈ, ਜਿਹੜਾ ਮਹਿੰਗੇ ਤੋਂ ਮਹਿੰਗਾ ਜਿਹੜੀ ਲੱਕੜ ਵਰਤ ਕੇ ਅਸੀਂ ਘਰ ਦੇ ਵਿੱਚ ਫਰਨੀਚਰ ਤਿਆਰ ਕਰਾਉਂਦੇ ਹਾਂ। ਹੁਣ ਉਹ ਫਰਨੀਚਰ ਤਿਆਰ ਕਰਾਉਂਦੇ ਹਾਂ, ਉਹਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ। ਅੱਜ ਦੇ ਜਿਹੜਾ ਭੌਤਿਕਵਾਦੀ ਜਿਹੜਾ ਯੁੱਗ ਹੋ ਚੁੱਕਾ ਹੈ, ਉਹਦੇ ਵਿੱਚ ਇਸਦਾ ਮਹੱਤਵ ਹੋਰ ਵੀ ਵੱਧ ਗਿਆ, ਕਿਉਂਕਿ ਜਿੰਨਾ ਸੋਹਣਾ ਫਰਨੀਚਰ ਘਰ ਦੇ ਵਿੱਚ ਬਣਿਆ ਹੋਏਗਾ ਉਨਾ ਸੋਹਣਾ ਘਰ ਲੱਗਦਾ ਹੈ, ਇਹ ਜਿਹੜੀ ਸਾਡੀ ਇਹ ਮਿੱਥ ਬਣ ਚੁੱਕੀ ਹੈ। ਅਤੇ ਜੇਕਰ ਘਰ ਦੇ ਵਿੱਚ ਸਧਾਰਨ ਗੱਲ ਕਰੀਏ ਕਿ ਸਧਾਰਨ ਘਰਾਂ ਦੀ ਸ਼ੋਭਾ ਨਹੀਂ ਬਣਦੀ, ਹੈ ਨਾ, ਇਹ ਇਸ ਦੇ ਬਿਨਾਂ ਤਾਂ ਅਸੀਂ ਕਹਿੰਦੇ ਹਾਂ ਕਿ ਸਧਾਰਨ ਜਿਹਾ ਨਹੀਂ ਅੱਜ ਕੱਲ੍ਹ ਵਧੀਆ ਲੱਗਦਾ, ਕਿਉਂਕਿ ਟਰੈਂਡ ਚੇਂਜ ਹੁੰਦਾ ਜਾ ਰਿਹਾ। ਪਹਿਲਾਂ ਸਾਦਾ ਰਹਿੰਦਾ ਹੈਗਾ, ਘਰ ਦੇ ਵਿੱਚ ਮੰਜੇ ਹੀ ਹੁੰਦੇ ਸੀ ਲੱਕੜ ਦੇ ਤਕਰੀਬਨ, ਹੈ ਨਾ, ਜਾਂ ਲੱਕੜ ਦੇ ਕਹਿ ਲਈਏ ਕਿ ਮਧਾਣੀ ਦੇ ਵਿੱਚ ਪਾਉਣ ਲਈ ਰਿੜਕੇ ਹੁੰਦੇ ਸੀਗੇ, ਹੈ ਨਾ, ਰਿੜਕਣਾ ਜਿਹੜਾ, ਅਤੇ ਉਹ ਲੱਕੜ ਦੇ ਹੁੰਦੇ ਸੀ, ਜਾਂ ਵੱਧ ਤੋਂ ਵੱਧ ਤੁਹਾਡੇ ਦਰਵਾਜ਼ੇ ਜਿਹੜੇ ਲੱਕੜ ਦੇ ਹੁੰਦੇ। ਪਰ ਅੱਜ ਕੱਲ੍ਹ ਕੱਪਬੋਰਡ ਦਾ ਕੰਮ, ਜਿਹੜੇ ਬੈੱਡ ਆ ਗਏ ਆ, ਉਹ ਵੀ ਲੱਕੜ ਦੇ ਆ, ਅਲਮੀਰਾ ਲੱਕੜ ਦੀਆਂ ਨੇ, ਹੈ ਨਾ। ਅਤੇ ਜੇਕਰ ਗੱਲ ਕਰੀਏ ਤਾਂ ਰਿਵਾਜ਼ ਦੇ ਮੁਤਾਬਕ ਕੁਝ ਨਾ ਕੁਝ ਚੇਂਜ ਜਿਹੜਾ ਆ ਰਿਹਾ, ਤਬਦੀਲੀ ਆ ਰਹੀ ਹੈ, ਅਤੇ ਤਬਦੀਲੀ ਦੇ ਮੱਦੇ ਨਜ਼ਰ ਹੁਣ ਸੁਰੱਖਿਅਤ ਰੱਖਣਾ ਜਿਹੜਾ ਫਰਨੀਚਰ ਆ, ਉਹ ਸਾਡੀ ਜ਼ਿੰਮੇਵਾਰੀ ਹੈ। ਬਣਾਉਣ ਵਾਲੇ ਬਣਾ ਕੇ ਚੱਲ ਗਏ, ਸਲਾਹ ਦੇ ਕੇ ਚਲੇ ਗਏ ਆ ਕਿ ਤੁਸੀਂ ਇਹਨੂੰ ਹੁਣ ਸਾਂਭੋ, ਦੇਖੋ ਸੋਹਣੀ ਚੀਜ਼ ਆ, ਉਹਨੂੰ ਸਾਂਭਾਂਗੇ ਤਾਂ ਹੀ ਸੋਹਣੀ ਰਹੇਗੀ, ਨਹੀਂ ਤਾਂ ਜੇਕਰ ਉਹ ਇੱਜ ਹੀ ਛੱਡ ਦਿੱਤਾ, ਉਹਦੀ ਕੇਅਰ ਨਹੀਂ ਕੀਤੀ, ਤਾਂ ਉਹਦੇ ਲਈ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ। ਹੁਣ ਦੇਖੋ ਕਿ ਤਿੰਨ ਹਿੱਸੇ ਪਾਣੀ ਅਤੇ ਇੱਕ ਹਿੱਸਾ ਸਰ੍ਹੋਂ ਦਾ ਤੇਲ ਲੈ ਕੇ ਜੇਕਰ ਪਾਣੀ ਵਿੱਚ ਮਿਲਾ ਕੇ ਫਰਨੀਚਰ ਉੱਤੇ ਲਗਾਉਣ ਨਾਲ ਉਸ ਵਿੱਚ ਚਮਕ ਆ ਜਾਂਦੀ ਹੈ ਤਾਂ ਕੀ ਕਹਿਣੇ ਆ। ਹੁਣ ਧਿਆਨ ਇਹ ਵੀ ਰੱਖਿਆ ਜਾਵੇ ਕਿ ਇਸ ਘੋਲ ਨੂੰ ਲਗਾਉਣ ਤੋਂ ਪਹਿਲਾਂ ਫਰਨੀਚਰ ਤੋਂ ਮਿੱਟੀ ਆਦਿ ਜਿਹੜਾ ਹੈ, ਕੋਈ ਡਸਟ ਪਈ ਆ, ਉਹ ਚੰਗੀ ਤਰ੍ਹਾਂ ਪੂੰਝ ਲਿਆ ਜਾਵੇ। ਫਿਰ ਇੱਕ ਵਾਰੀ ਮੈਂ ਦੱਸਣਾ ਚਾਹਾਂਗਾ ਕਿ ਤਿੰਨ ਹਿੱਸੇ ਪਾਣੀ ਲਿਆ ਲਿਆ ਜਾਵੇ ਅਤੇ ਇੱਕ ਹਿੱਸਾ, ਮੰਨ ਕੇ ਚੱਲੋ ਕਿ ਫੋਰ ਐਗਜ਼ਾਮਪਲ ਤੁਸੀਂ ਤਿੰਨ ਚਮਚ ਜੇਕਰ ਪਾਣੀ ਲਿਆ ਹੈ ਅਤੇ ਇੱਕ ਹਿੱਸਾ ਉਹਦੇ ਵਿੱਚ ਇੱਕ ਚਮਚ ਸਰ੍ਹੋਂ ਦਾ ਤੇਲ ਪਾ ਕੇ ਉਹਨੂੰ ਪਾਣੀ ਵਿੱਚ ਘੋਲ ਕੇ ਚੰਗੀ ਤਰ੍ਹਾਂ ਫਰਨੀਚਰ ਉੱਤੇ ਲਗਾਉਂਗੇ ਤਾਂ ਚਮਕ ਆਪਣੇ ਆਪ ਆ ਜਾਂਦੀ ਹੈ, ਫਰਨੀਚਰ ਤੁਹਾਡਾ ਨਵਾਂ ਨਵਾਂ ਲੱਗਾਗਾ। ਉਸ ਤੋਂ ਪਹਿਲਾਂ ਕੀ ਕਰਨਾ ਹੈ ਕਿ ਜੇਕਰ ਉੱਥੇ ਡਸਟ ਪਈ ਹੈ, ਮਿੱਟੀ ਪਈ ਹੋਈ ਹੈ, ਤਾਂ ਉਸਨੂੰ ਸਾਫ਼ ਕਰ ਲਓ, ਉਸ ਤੋਂ ਬਾਅਦ ਹੀ ਇਹ ਜਿਹੜਾ ਹੈ ਘੋਲ ਉਹਦੇ ਉੱਤੇ ਲਗਾਉਣਾ ਹੈ। ਹੁਣ ਲੱਕੜੀ ਦੇ ਫਰਨੀਚਰ ਉੱਤੇ ਚਿਕਨਾਈ ਦੇ ਦਾਗ ਲੱਗਣ ਉੱਤੇ ਪਾਣੀ ਅਤੇ ਸਟਾਰਚ ਦਾ ਘੋਲ ਜਿਹੜਾ ਹੈ ਲਗਾਓ, ਉਹਦੇ ਨਾਲ ਵੀ ਇਹ ਦਾਗ ਦੂਰ ਹੋ ਜਾਣਗੇ। ਅਤੇ ਥੋੜ੍ਹੀ ਦੇਰ ਬਾਅਦ ਜਦੋਂ ਸੁੱਕ ਜਾਵੇ ਤਾਂ ਸਾਫ਼ ਕੱਪੜੇ ਨਾਲ ਰਗੜ ਦਿਓ, ਚਿਕਨਾਈ ਅਤੇ ਦਾਗ ਧੱਬੇ ਜਿਹੜੇ ਹੈ ਉਹ ਦੌੜ ਜਾਣਗੇ। ਹੁਣ ਗੱਲ ਕਰਾਂਗੇ ਦੋਸਤੋ, ਕਰਿਆਨਾ ਖਰੀਦਣ ਜਾਓ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ। ਇਸ ਚੀਜ਼ ਦੀ ਬਹੁਤ ਵੱਡੀ ਪੱਧਰ 'ਤੇ ਜਿਹੜੀ ਆ ਲੋੜ ਹੈ, ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਹੁਣ ਦੇਖੋ ਕਿ ਘਰ ਦੇ ਵਿੱਚ ਕਰਿਆਨੇ ਦਾ ਸਮਾਨ ਸਾਡਾ ਹੈ, ਹਰ ਮਹੀਨੇ ਲੋੜ ਪੈਂਦੀ ਹੈ, ਅਸੀਂ ਲਿਆਉਂਦੇ ਹਾਂ, ਜੋੜਦੇ ਹਾਂ, ਪਰ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਘਰ ਦਾ ਰਾਸ਼ਨ ਹੁੰਦਾ ਹੈ ਕਰਿਆਨਾ, ਸਾਨੂੰ ਪਤਾ ਹੈ ਕਿ ਕਰਿਆਨੇ ਦਾ ਸਮਾਨ ਲਿਆਂਦਾ, ਕਈ ਕਹਿੰਦੇ ਕਰਿਆਨਾ ਲਿਆਂਦਾ, ਕਰਿਆਨੇ ਦਾ ਸਮਾਨ ਲਿਆਂਦਾ, ਘਰ ਦਾ ਸਮਾਨ ਲਿਆਂਦਾ, ਘਰ ਦਾ ਰਾਸ਼ਨ ਲਿਆਂਦਾ ਹੈ, ਉਹ ਸਾਰਾ ਘੁੰਮ ਗਵਾ ਕੇ ਗੱਲ ਕਹਿੰਦੇ ਹਾਂ ਕਿ ਕਰਿਆਨਾ। ਅਤੇ ਕਰਿਆਨੇ ਵਾਲੀ ਦੁਕਾਨ 'ਤੇ ਜਾ ਕੇ ਜਾਂ ਕਰਿਆਨੇ ਦਾ ਸਮਾਨ ਲੈ ਕੇ ਆਉਣਾ, ਉਹਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਤਾਂ ਕਰਿਆਨਾ ਖਰੀਦਣ ਜਾਂਦੇ ਹਾਂ ਤਾਂ ਪਰਿਵਾਰ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਜ਼ਰੂਰ ਇਸ ਚੀਜ਼ ਨੂੰ ਪਹਿਲ ਦੇ ਆਧਾਰ 'ਤੇ, ਅਜੋਕੇ ਸਮੇਂ ਦੇ ਵਿੱਚ ਇਹ ਲੋੜ ਹੈ, ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਉਹ ਸਮਾਨ ਲਿਆਂਦਾ ਜਾਵੇ। ਅਤੇ ਇਸ ਦੇ ਨਾਲ ਹੀ ਆਪਣਾ ਬਜਟ ਅਤੇ ਭੋਜਨ ਦੀ ਗੁਣਵੱਤਾ ਨੂੰ ਵੀ ਧਿਆਨ ਵਿੱਚ ਰੱਖ ਕੇ ਕਰਿਆਨੇ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ। ਅਤੇ ਅਕਸਰ ਆਪਾਂ ਦੇਖਦੇ ਹਾਂ ਕਿ ਆਕਰਸ਼ਕ ਜਿਹੜੀ ਪੈਕਜਿੰਗ ਹੁੰਦੀ ਹੈ, ਆਕਰਸ਼ਕ ਸਾਨੂੰ ਲੱਗਦਾ ਹੈ, ਬਹੁਤ ਦਿਲ ਖਿੱਚਵਾਂ ਹੈ, ਸਾਨੂੰ ਖਿੱਚਦੀ ਹੈ ਚੀਜ਼, ਅਸੀਂ ਉਹ ਲੈ ਬੈਠਦੇ ਹਾਂ, ਹੈ ਨਾ, ਉਹ 'ਚ ਦੇਖ ਲੈਂਦੇ ਹਾਂ, ਛੂਟ ਮਿਲਦੀ ਹੈ ਸਾਨੂੰ, ਸਾਨੂੰ ਕਹਿ ਲਈਏ ਕਿ ਲੈਸ ਮਿਲਦਾ ਪਿਆ ਹੈ, ਆਫਰਾਂ ਦੇ ਪ੍ਰਭਾਵ ਨਾਲ ਅਸੀਂ ਕੀ ਕਰਦੇ ਹਾਂ ਕਿ ਉਹ ਚੀਜ਼ ਘਰ ਲਿਆਉਂਦੇ ਹਾਂ। ਪਰ ਇਹ ਵੀ ਚੀਜ਼ ਧਿਆਨ 'ਚ ਰੱਖਣੀ ਹੈ ਕਿ ਕਿਤੇ ਉਹਦੀ ਵੈਲਿਡਿਟੀ ਜਿਹੜੀ ਹੈ ਲਾਗੇ ਖਤਮ ਹੋਣ ਦੇ ਲਾਗੇ ਤਾਂ ਨਹੀਂ ਆਈ ਸੀ ਕਿ ਉਹ ਜਿਹੜਾ ਤੁਸੀਂ ਲੈ, ਜਾਂ ਫਿਰ ਹੋ ਸਕਦਾ ਕਿ ਉਹਦੀ ਓਨੀ ਸੇਲਿੰਗ ਨਹੀਂ ਹੋਈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕੋਈ ਪ੍ਰੋਡਕਟ ਹੈ ਇੱਦਾਂ ਦਾ, ਉਹ ਇਹ ਨਵਾਂ ਮਾਰਕੀਟ 'ਚ ਆਇਆ ਪਰ ਉਹ ਗੁਣਕਾਰੀ ਜ਼ਿਆਦਾ ਨਹੀਂ ਹੋਇਆ, ਪਰ ਕੰਪਨੀ ਨੂੰ ਕੀ ਹੁੰਦਾ ਕਿ ਉਹ ਜਿਹੜੀ ਕੋਸਟ ਪੂਰੀ ਕਰਨੀ ਆ, ਘੱਟੋ ਘੱਟ ਜਿਹੜਾ ਉਹਦਾ ਖਰਚਾ ਆਇਆ ਹੈ, ਉਸ ਲਈ ਕੀ ਕਰਦੀ ਹੈ ਕਿ ਉਹ ਹਾਫ ਰੇਟ 'ਤੇ ਜਾਂ ਫਿਰ ਉਹਦਾ ਰੇਟ ਘਟਾ ਕੇ ਲਗਾ ਦਿੰਦੀ ਹੈ। ਪਰ ਤੁਸੀਂ ਜਿੰਨਾ ਕੁ ਚਿਰ ਜਾਣਕਾਰ ਨਹੀਂ ਹੁੰਦੇ ਉਹ ਜਿਹੜਾ ਹੈ ਪ੍ਰੋਡਕਟ ਲੈ ਬੈਠਦੇ ਹੋ, ਤੁਸੀਂ ਵੀ ਸ਼ਿਕਾਰ ਬਣ ਜਾਂਦੇ ਹੋ, ਜਿਵੇਂ ਜੇਕਰ ਕੋਈ ਪਹਿਲਾਂ ਬਣਿਆ ਹੋਇਆ ਹੈ। ਹੁਣ ਲੋਕ ਜ਼ਿਆਦਾਤਰ ਗੈਰ ਜ਼ਰੂਰੀ ਚੀਜ਼ਾਂ ਖਰੀਦ ਲੈਂਦੇ ਆ। ਆਪਾਂ ਦੇਖਦੇ ਹਾਂ ਕਿ ਕਰਿਆਨੇ ਦਾ ਸਮਾਨ ਖਰੀਦਣਗੇ, ਉੱਥੋਂ ਗੈਰ ਜ਼ਰੂਰੀ ਚੀਜ਼ਾਂ ਉਂਝ ਹੀ ਲੈ ਆਉਂਦੇ ਹਾਂ, ਹੈ ਨਾ, ਉਹਦੇ ਨਾਲ ਕੀ ਹੈ ਸਾਡਾ ਬਜਟ ਵੀ ਵੱਧਦਾ ਹੈ, ਕਈ ਵਾਰੀ ਕੰਮ ਵੀ ਨਹੀਂ ਆਉਂਦੀਆਂ, ਹੈ ਨਾ, ਅਤੇ ਇਸ ਦੇ ਨਾਲ ਕੀ ਹੈ ਕਿ ਸਾਡਾ ਬਜਟ 'ਤੇ ਤਾਂ ਪ੍ਰਭਾਵ ਪੈਂਦਾ, ਕਈ ਵਾਰੀ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਗੈਰ ਜ਼ਰੂਰੀ ਚੀਜ਼ਾਂ ਲਿਆ ਕੇ ਅਸੀਂ ਘਰੇ ਰੱਖ ਲੈਂਦੇ ਹਾਂ, ਉਹਨੂੰ ਜੇ

ਖਾਂਦੇ ਪੀਂਦੇ ਹਾਂ ਤਾਂ ਸਾਡੀ ਸਿਹਤ ਲਈ ਵੀ ਹਾਨੀਕਾਰਕ ਹੁੰਦੀਆਂ ਨੇ। ਇਹੋ ਜਿਹੀਆਂ ਚੀਜ਼ਾਂ ਨੂੰ ਲਿਆਉਣਾ ਵੀ ਘਰ ਦੇ ਵਿੱਚ ਲਿਆਉਣ ਤੋਂ ਪਹਿਲਾਂ ਵੀ ਸੋਚਣਾ ਚਾਹੀਦਾ ਹੈ ਕਿ ਬਜਟ ਦੇ ਨਾਲ ਨਾਲ ਕਿਤੇ ਮੇਰਾ ਜਿਹੜਾ ਮੈਡੀਕਲ ਬਜਟ ਆ ਉਹ ਨਾ ਕਿਤੇ ਵੱਧ ਜਾਵੇ। ਹੁਣ ਖੋਜਾਂ ਹੋਈਆਂ ਹੈ, ਅਧਿਐਨ ਹੋਏ ਆ, ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਕੋਈ ਸ਼ਖਸ ਘਰ ਦਾ ਸਮਾਨ ਜਿਹੜਾ ਖਰੀਦਣ ਜਾਂਦਾ ਹੈ ਅਤੇ ਜੇਕਰ ਉਹ ਭੁੱਖਾ ਹੋਵੇ ਤਾਂ ਉਹ ਚੀਜ਼ ਵੀ ਦੇਖਦਾ ਹੈ, ਹਰ ਚੀਜ਼ ਖਰੀਦਣ ਦਾ ਉਸਦਾ ਮਨ ਕਰਦਾ ਹੈ ਕਿ ਮੈਂ ਆਹ ਵੀ ਪਾਲਵਾਂ, ਆਹ ਵੀ ਪਾਲਵਾਂ। ਕਹਿਣ ਤੋਂ ਭਾਵ ਕਿ ਜੇਕਰ ਘਰੋਂ ਜਾਣਾ ਹੈ ਨਾ ਕਰਿਆਨੇ ਦਾ ਸਮਾਨ ਲੈਣ ਤਾਂ ਰੱਜ ਕੇ ਜਾਓ। ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੱਕ ਇਸ ਤਰ੍ਹਾਂ ਜਿਹੜਾ ਵਿਅਕਤੀ ਹੈ ਹਮੇਸ਼ਾ ਜ਼ਰੂਰਤ ਤੋਂ ਕਿਤੇ ਜ਼ਿਆਦਾ ਖਰੀਦਦਾਰੀ ਕਰ ਲੈਂਦਾ ਹੈ ਅਤੇ ਇਸ ਲਈ ਕਰਿਆਨਾ ਸਟੋਰ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਓ ਕਿ ਭੁੱਖ ਤੋਂ ਪਰੇਸ਼ਾਨ ਨਾ ਹੋਵੋ, ਇਸ ਲਈ ਕੁਝ ਖਾ ਪੀ ਕੇ ਹੀ ਜਾਓ। ਜੇਕਰ ਢਿੱਡ ਭਰਿਆ ਹੋਇਆ ਹੈ, ਪੇਟ ਭਰਿਆ ਹੋਇਆ, ਤਾਂ ਰਾਸ਼ਨ ਦਾ ਸਮਾਨ ਖਰੀਦਣ ਦੇ ਸੰਬੰਧ ਵਿੱਚ ਤੁਸੀਂ ਵਿਹਾਰਕ ਆਪਣਾ ਨਿਰਣਾ ਹੀ ਲੈ ਸਕੋਗੇ। ਉਂਝ ਤਾਂ ਘਰ ਦਾ ਸਮਾਨ ਖਰੀਦਣ ਬਾਰੇ ਕਿਸੇ ਦੂਜੇ ਦੀ ਸਲਾਹ ਜਿਹੜੀ ਹੈ ਉਹ ਆਪਾਂ ਨੂੰ ਜਿਹੜੀ ਹੈ

0: ਤਾਂ ਸਟੋਰ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਓ ਕਿ ਭੁੱਖ ਤੋਂ ਪਰੇਸ਼ਾਨ ਨਾ ਹੋਵੋ, ਇਸ ਲਈ ਕੁਝ ਖਾ ਪੀ ਕੇ ਹੀ ਜਾਓ। ਜੇਕਰ ਢਿੱਡ ਭਰਿਆ ਹੋਇਆ ਹੈ, ਪੇਟ ਭਰਿਆ ਹੋਇਆ, ਤਾਂ ਰਾਸ਼ਨ ਦਾ ਸਮਾਨ ਖਰੀਦਣ ਦੇ ਸੰਬੰਧ ਵਿੱਚ ਤੁਸੀਂ ਵਿਹਾਰਕ ਆਪਣਾ ਨਿਰਣਾ ਹੀ ਲੈ ਸਕੋਗੇ। ਉਂਝ ਤਾਂ ਘਰ ਦਾ ਸਮਾਨ ਖਰੀਦਣ ਬਾਰੇ ਕਿਸੇ ਦੂਜੇ ਦੀ ਸਲਾਹ ਜਿਹੜੀ ਹੈ ਉਹ ਆਪਾਂ ਨੂੰ ਜਿਹੜੀ ਹੈ ਲੈਣੀ ਚਾਹੀਦੀ ਹੈ, ਉਹ ਤੁਹਾਡੇ ਨਿਰਣੇ 'ਤੇ ਵੀ ਹੁੰਦਾ ਹੈ, ਪਰ ਬਿਹਤਰ ਵੀ ਹੁੰਦਾ ਹੈ। ਕਈ ਵਾਰੀ ਤੁਸੀਂ ਸਮਾਨ ਦਾ ਕਈ ਵਾਰੀ ਨਹੀਂ ਪਤਾ ਹੁੰਦਾ ਨਵੀਂ ਮਾਰਕੀਟ 'ਚ ਆਈ ਚੀਜ਼, ਜਾਂ ਤੁਸੀਂ ਵਰਤਣੀ ਹੈ, ਕਿਸੇ ਨੇ ਦੱਸਿਆ ਵੀ ਹੋਵੇ, ਹੋ ਸਕਦਾ ਚੰਗੀ ਹੈ, ਹੈ ਨਾ, ਪਰ ਉਸ ਤੋਂ ਫਿਰ ਇੱਕ ਵਾਰੀ ਉਸ ਤੋਂ ਇਲਾਵਾ ਹੋਰ ਕਿਸੇ ਤੋਂ ਵੀ ਪੁੱਛ ਲੈਂਦੇ ਹਾਂ ਕਿ ਹਾਂ ਵੀ ਇਹਨੂੰ ਮੈਂ ਲੈ ਲਵਾਂ ਜਾਂ ਨਾ ਲਵਾਂ, ਉਹ ਵੀ ਜ਼ਰੂਰੀ ਹੁੰਦਾ ਹੈ। ਅਤੇ ਜੇਕਰ ਕਿਸੇ ਦੀ ਸਲਾਹ ਉੱਤੇ ਚੱਲਣਾ ਹੀ ਹੋਵੇ ਤਾਂ ਇਹ ਪੱਕਾ ਰੂਲ ਬਣ ਲਵੋ, ਆਦਰਸ਼ ਸਲਾਹ ਹੀ ਹੋਵੇ, ਅਤੇ ਘਰੇਲੂ ਖਾਦ ਸਮਾਨ ਖਰੀਦਦੇ ਸਮੇਂ ਪੌਸ਼ਟਿਕ, ਤਾਜ਼ਾ ਅਤੇ ਮੌਸਮੀ ਚੀਜ਼ਾਂ ਉੱਤੇ ਜ਼ੋਰ ਦੇਣਾ ਜ਼ਰੂਰੀ ਹੈ। ਇਹ ਨਹੀਂ ਕਿ ਹਾਂ ਵੀ ਤੁਹਾਨੂੰ ਲੋੜ ਇਸ ਚੀਜ਼ ਦੀ ਹੈ ਅਤੇ ਤੁਸੀਂ ਸਲਾਹ ਦੇ ਵਿੱਚ ਆ ਕੇ ਕਿਸੇ ਦੇ ਹੋਰ ਤਾਂ ਕਹਿੰਦੇ ਹਾਂ ਵੀ ਉਹਨੇ ਕਿਹਾ ਸੀਗਾ ਆਹ ਚੀਜ਼ ਲੈ ਅਤੇ ਮੈਂ ਲੈ ਆਇਆ, ਉਹ ਤੁਹਾਡੇ ਜਾਂ ਤਾਂ ਵਰਤੋਂ 'ਚ ਨਹੀਂ ਆਈ, ਜੇਕਰ ਵਰਤ ਕੇ ਤੁਸੀਂ ਸ਼ਾਇਦ ਬਿਮਾਰ ਪੈ ਗਏ ਜਾਂ ਠੀਕ ਨਹੀਂ, ਤੁਹਾਨੂੰ ਸੂਟ ਨਹੀਂ ਕੀਤੀ, ਹੈ ਨਾ, ਉਸ ਚੀਜ਼ ਦੇ ਵਿੱਚ ਵੀ ਤੁਸੀਂ ਹੈ ਜਿਹੜਾ ਨੁਕਸਾਨ ਉਠਾਉਂਦੇ ਹੋ। ਅਤੇ ਫਿਰ ਚਾਹੇ ਉਹ ਫਲ ਹੋਣ ਜਾਂ ਸਬਜ਼ੀਆਂ, ਉਸ ਦਾ ਵੀ ਧਿਆਨ ਰੱਖਣਾ ਹੈ ਕਿ ਅਸੀਂ ਜੇਕਰ ਕਿਸੇ ਦੀ ਸਲਾਹ ਦੇ ਉੱਤੇ ਚੱਲਦੇ ਹਾਂ। ਕਈ ਵਾਰੀ ਕਹਿੰਦੇ ਨਾ ਕਿ ਕਿਸੇ ਨੂੰ ਮੰਨ ਕੇ ਚਲੋ ਕਿਸੇ ਨੂੰ ਕੇਲੇ ਖਾਣੇ ਬੜੇ ਪਸੰਦ ਹੈ, ਕੇਲਾ ਬੜਾ ਵਧੀਆ ਕਹਿ ਲਈਏ ਫਲ ਹੈ, ਹੈ ਨਾ, ਅਤੇ ਕਈਆਂ ਨੂੰ ਕੇਲਾ ਖਾਣਾ ਜਮਾਂ ਨਹੀਂ ਪਸੰਦ, ਇਹ ਕੁਦਰਤੀ ਵੀ ਹੈ। ਅਸੀਂ ਕਹਿੰਦੇ ਲੈ ਕੇਲੇ ਨਹੀਂ, ਕਹਿੰਦਾ ਸਭ ਤੋਂ ਸਸਤਾ ਅਤੇ 12 ਮਹੀਨੇ ਚੱਲਣ ਵਾਲਾ ਜਿਹੜਾ ਫਲ ਹੈ ਸਭ ਤੋਂ ਵਧੀਆ ਹੈ, ਹੈ ਨਾ, ਠੰਡਾ ਵੀ ਹੈ, ਤਾਕਤ ਵੀ ਦਿੰਦਾ, ਆਇਰਨ ਬਹੁਤ ਹੁੰਦੀ ਹੈ ਕੇਲੇ ਦੇ ਵਿੱਚ, ਅਤੇ ਹੋ ਸਕਦਾ ਕੁਦਰਤ ਨੇ ਉਹਨੂੰ ਇੱਦਾਂ ਦਾ ਦਿੱਤਾ ਹੈ ਕਿ ਸ਼ਾਇਦ ਉਹ ਕੇਲਾ ਖਾ ਹੀ ਨਾ ਸਕੇ, ਹੈ ਨਾ। ਹੁਣ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ। ਅਤੇ ਜੇਕਰ ਦੇਖੀਏ ਕਿ ਸਥਾਨਕ ਕਿਸਾਨਾਂ ਵੱਲੋਂ ਪੈਦਾ ਕੀਤੇ ਹੋਏ ਸਮਾਨ ਦੀ ਖਰੀਦਦਾਰੀ ਕਰ ਲਈ ਜਾਵੇ ਤਾਂ ਜ਼ਿਆਦਾ ਵਧੀਆ ਹੈ ਉਹਨਾਂ ਦੇ ਵਿੱਚ, ਕਿਉਂਕਿ ਜ਼ਿਆਦਾ ਬਿਹਤਰ ਗੁਣਵੱਤਾ ਮਿਲਦੀ ਹੈ ਅਤੇ ਸਿਹਤ ਦੇ ਮੁਤਾਬਕ ਹੀ ਚੀਜ਼ਾਂ ਮਿਲਦੀਆਂ ਨੇ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੀ ਇਸ ਖਰੀਦਦਾਰੀ ਨਾਲ ਸਥਾਨਕ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਹੈ। ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ ਹੈ ਕਿ ਕੱਲ੍ਹ ਮੈਂ ਮੰਡੀ ਗਿਆ ਸੀ, ਸਬਜ਼ੀ ਮੰਡੀ, ਇਹ ਕਰਿਆਨੇ ਤੋਂ ਆਏ ਦਾ ਗੱਲ ਕਰ ਰਿਹਾ। ਹੁਣ ਉੱਥੇ ਜਦੋਂ ਮੈਂ ਟਿੰਡੇ ਲੈ ਕੇ ਆਇਆ, ਮੈਨੂੰ ਉਹ ਕਹਿੰਦਾ ਕਿ ਭਾਅ ਜੀ, ਮੈਂ ਕਿਹਾ ਯਾਰ ਉਹਨੇ ਟਿੰਡਿਆਂ ਦਾ ਰੇਟ ਲਾਇਆ ਹੈ 50 ਰੁਪਏ ਕਿਲੋ, ਤੁਸੀਂ 60 ਵੇਚਣ ਦੇ ਆ, ਕਾਰਨ ਕੀ ਹੈ? ਕਹਿੰਦਾ ਉਹ ਟਿੰਡਾ ਅਨਦਰ ਸਟੇਟ ਦਾ, ਇਹ ਟਿੰਡਾ ਇੱਥੇ ਲੋਕਲ ਦਾ। ਮੈਂ ਕਿਹਾ ਜੀ ਇਹਦੀ ਪੁਸ਼ਟੀ ਕਿੱਦਾਂ? ਕਹਿੰਦਾ ਜੀ ਇਹਨੂੰ ਤੁਸੀਂ ਫੜ ਕੇ ਦੇਖੋ, ਛੋਟੇ ਟਿੰਡੇ ਵੀ ਮਿਲਣਗੇ, ਵੱਡੇ ਵੀ ਮਿਲਣਗੇ, ਉਹਨਾਂ ਵਾਲਾ ਫੜ ਕੇ ਦੇਖ ਲਓ। ਮੈਨੂੰ ਥੋੜ੍ਹਾ ਦੇਖਣ 'ਚ ਵੀ, ਕਿਉਂਕਿ ਤੁਹਾਨੂੰ ਕਈ ਵਾਰੀ ਪਤਾ ਲੱਗ ਜਾਂਦਾ, ਦੇਖਣ 'ਚ ਵੀ ਚੀਜ਼ ਅਲੱਗ ਲੱਗਦੀ, ਬੇਸ਼ੱਕ ਕਿਸੇ ਨੂੰ ਪਛਾਣ ਵੀ ਨਾ ਹੋਵੇ, ਉਹ ਦੇਖ ਕੇ ਵੀ ਕਹੂਗਾ ਕਿ ਹਾਂ ਵੀ ਇਹ ਟਿੰਡਾ ਠੀਕ ਹੈ। ਮੈਨੂੰ ਲੱਗਾ ਮੈਂ ਉਹਨੂੰ ਲੈ ਕੇ ਆਇਆ, ਕਿਉਂਕਿ ਉਹ ਪੰਜਾਬ ਦਾ ਟਿੰਡਾ ਸੀ, ਜਲੰਧਰ ਦਾ ਟਿੰਡਾ ਸੀ ਕਹਿ ਲਓ, ਹੈ ਨਾ, ਉਹ ਤਾਜ਼ਾ ਸੀਗਾ, ਦੇਖਣ ਨੂੰ ਵੀ ਤਾਜ਼ਾ ਲੱਗਦਾ ਸੀ। ਜਿਹੜੇ ਦੂਜੇ ਟਿੰਡੇ ਸੀਗੇ ਉਹ ਥੋੜ੍ਹੇ ਜਿਹੇ ਪੀਲੇ ਪੀਲੇ ਲੱਗਦੇ ਪਏ ਸੀ। ਫਿਰ ਉਹ ਚੀਜ਼ ਮੇਰੇ ਦਿਮਾਗ 'ਚ ਆਈ ਹੈ, ਮੇਰੇ ਖਿਆਲ ਦਿਮਾਗ 'ਚ ਆਇਆ ਕਿ ਹਾਂ ਵੀ ਇਸ ਚੀਜ਼ ਨੂੰ ਲੈ ਲੈਣਾ ਚਾਹੀਦਾ। ਇਹ ਨਹੀਂ ਚੀਜ਼ ਦੇਖਣੀ ਚਾਹੀਦੀ ਕਿ ਉਹ 10 ਰੁਪਏ ਮਹਿੰਗੀ ਹੈ ਜਾਂ ਸਸਤੀ ਹੈ। ਹਾਂ, ਬਾਰਗੇਨਿੰਗ ਕਰਕੇ ਤੁਸੀਂ ਜਿੰਨੇ ਦੀ ਮਰਜ਼ੀ ਲੈ ਲਓ। ਲਓ ਜੀ, ਹੋਮ ਸਵੀਟ ਹੋਮ ਅੱਜ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਂ ਤੁਹਾਡੇ ਤੋਂ ਆਗਿਆ ਲੈਂਦਾ ਹਾਂ, ਪਰ ਤੁਸੀਂ ਕਿਤੇ ਜਾਣਾ ਨਹੀਂ, ਅੱਗੇ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਆਵੇਗਾ, ਮਿਡ ਡੇ ਮੈਲੋਡੀ। ਅਤੇ ਜਾਂਦੇ ਜਾਂਦੇ ਇੱਕ ਜਿਹੜਾ ਇਹ ਗੀਤ ਤੁਸੀਂ ਜ਼ਰੂਰ ਸੁਣਨਾ ਹੈ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ।
1: ਓਏ ਨੀ, ਗੱਲ ਤੋਂ ਗੁਲਾਬੀ ਗੱਲਾਂ ਹੋ ਗਈਆਂ, ਇਨ ਗੱਲ ਤੋਂ ਗੁਲਾਬੀ ਗੱਲਾਂ ਹੋ ਗਈਆਂ ਨੀ, ਖਿੜਕੇ ਤੋਂ ਫੁੱਲ ਹੋ ਗਈ। ਹੋਏ ਹੋਏ ਹੋਏ।

नमस्कार दोस्तों, FM रेनबो दे प्रसिद्ध प्रोग्राम मिट्टे मेलोडीज विच तुहाडा स्वागत है। अज असी सुनांगे सुरां दे जादूगर मखमली आवाज दे मालक अते गजलाना अंदाज दे अद्वितीय गायक हेमंत कुमार दे कुछ अमर नगमे। ਉਹਨਾਂ ਦੇ ਨਾਲ ਨਾਲ ਮਿਥੁਨ ਚੱਕਰਵਰਤੀ ਉੱਤੇ ਫਿਲਮਾਏ ਹੋਏ ਗੀਤ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਹੇਮੰਤ ਕੁਮਾਰ ਦੀ ਆਵਾਜ਼ ਵਿੱਚ ਇੱਕ ਅਜਿਹਾ ਦਰਦ, ਰੁਮਾਨੀਅਤ ਅਤੇ ਸਕੂਨ ਹੈ ਜੋ ਦਿਲ ਦੇ ਸਭ ਤੋਂ ਨਰਮ ਕੋਨਿਆਂ ਨੂੰ ਛੂਹ ਜਾਂਦਾ ਹੈ। ਅੱਜ ਦੇ ਇਸ ਸੰਗੀਤਕ ਸਫ਼ਰ ਵਿੱਚ ਅਸੀਂ ਉਹਨਾਂ ਦੇ ਗਾਏ ਉਹ ਗੀਤ ਸੁਣਾਂਗੇ ਜਿਨ੍ਹਾਂ ਨੇ ਦਹਾਕਿਆਂ ਬਾਅਦ ਵੀ ਆਪਣੀ ਤਾਜ਼ਗੀ ਅਤੇ ਖੂਬਸੂਰਤੀ ਕਾਇਮ ਰੱਖੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਗੀਤ ਸੁਣ ਕੇ ਹਟੇ ਹੋ ਯੇ ਦਿਲ ਕੀ ਸੁਣੋ ਦੁਨੀਆ ਵਾਲ। ਫਿਲਮ ਅਨੁਪਮਾ ਦੇ ਇਸ ਬੇਹੱਦ ਖੂਬਸੂਰਤ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ। ਫਿਲਮ ਦੀ ਗੱਲ ਕਰੀਏ ਤਾਂ ਫਿਲਮ ਦਾ ਨਿਰਦੇਸ਼ਨ ਹਰੀ ਸ਼ੇਖ ਮੁਖਰਜੀ ਨੇ ਕੀਤਾ ਸੀ। ਫਿਲਮ ਵਿੱਚ ਮੁੱਖ ਭੂਮਿਕਾ ਧਰਮਿੰਦਰਾ, ਸ਼ਰਮੀਲਾ ਟੈਗੋਰ ਅਤੇ ਤਰੁਣ ਬੋਸ ਦੀ ਸੀ ਅਤੇ ਸੰਗੀਤ ਹੇਮੰਤ ਕੁਮਾਰ ਦਾ ਲਿਖਿਆ ਗੀਤਾਂ ਦੇ ਉੱਤੇ ਦਿੱਤਾ ਗਿਆ ਸੀ ਅਤੇ ਗਾਇਆ ਵੀ ਉਹਨਾਂ ਵੱਲੋਂ ਇਹਨਾਂ ਗੀਤਾਂ ਨੂੰ ਕਿਹਾ ਸੀ। ਜੇਕਰ ਗੱਲ ਕਰੀਏ ਤਾਂ ਇਹ ਗੀਤ ਕੈਫੀ ਆਜ਼ਮੀ ਨੇ ਲਿਖਿਆ ਹੋਇਆ ਹੈ ਅਤੇ ਉਹਨਾਂ ਦੇ ਨਾਲ ਨਾਲ ਹੇਮੰਤ ਕੁਮਾਰ ਨੇ ਵੀ ਇਸ ਨੂੰ ਗਾ ਕੇ ਚਾਰ ਚੰਨ ਲਗਾ ਦਿੱਤੇ। ਇਹ ਜੋ ਗੀਤ ਹੈ ਇਹ ਫਿਲਮ ਦੀ ਨਾਇਕਾ ਦੇ ਅੰਦਰਲੇ ਇਕੱਲੇਪਨ ਅਤੇ ਅਨਕਹੀਆਂ ਭਾਵਨਾਵਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪ੍ਰਗਟ ਕਰਦਾ ਹੈ। ਹੇਮੰਤ ਕੁਮਾਰ ਦੀ ਗੱਲ ਕਰੀਏ ਤਾਂ ਡੂੰਘੀ ਆਵਾਜ਼ ਇਸ ਗੀਤ ਨੂੰ ਇੱਕ ਦਾਰਸ਼ਨਿਕ ਅਹਿਸਾਸ ਦਿੰਦੀ ਹੈ। ਪ੍ਰੋਗਰਾਮ ਮਿਡ ਡੇ ਮੈਲੋਡੀ ਵਿੱਚ ਅਗਲਾ ਜੋ ਗੀਤ ਹੈ, ਫਿਲਮ ਦਾ ਨਾਮ ਹੈ ਖਾਮੋਸ਼ੀ, ਗੀਤ ਦਾ ਨਾਮ ਹੈ ਤੁਮ ਪੁਕਾਰ ਲੋ, ਜਿਸ ਨੂੰ ਆਵਾਜ਼ ਦਿੱਤੀ ਹੈ ਹੇਮੰਤ ਕੁਮਾਰ।

ਦੋਸਤੋ, ਮੈਲੋਡੀਅਸ ਗੀਤਾਂ ਦੇ ਪ੍ਰੋਗਰਾਮ ਮਿਡ ਡੇ ਮੈਲੋਡੀ ਵਿੱਚ ਅੱਜ ਤੁਸੀਂ ਸੁਣ ਰਹੇ ਹੋ ਹੇਮੰਤ ਕੁਮਾਰ ਦੀਆਂ ਸੋਹਣੀਆਂ ਮਖਮਲੀ ਵੱਖ ਵੱਖ ਆਵਾਜ਼ਾਂ ਦੇ ਵਿੱਚ ਗਜ਼ਲਾਨਾ ਜਾਂ ਫਿਰ ਅਲੱਗ ਤਰ੍ਹਾਂ ਦੇ ਉਹਨਾਂ ਦਾ ਜਿਹੜਾ ਹੁਨਰ ਸੀ ਉਸ ਦੀ ਵਿੱਚ ਆਵਾਜ਼ ਉਹਨਾਂ ਦੀ ਇੱਕ ਹੈ, ਪਰ ਉਹਨੂੰ ਅੰਦਾਜ਼ ਵੱਖ ਵੱਖ ਦਿੱਤੇ ਹੋਏ ਨੇ ਮੈਲੋਡੀਅਸ ਗੀਤ। ਖਾਮੋਸ਼ੀ ਮੂਵੀ ਦਾ ਅਮਰ ਗੀਤ ਤੁਮ ਪੁਕਾਰ ਲੋ ਜੋ ਤੁਸੀਂ ਸੁਣ ਕੇ ਹਟੇ ਹੋ। ਇਸ ਫਿਲਮ ਦੀ ਜਿਹੜੀ ਨਿਰਦੇਸ਼ਨਾ ਕੀਤੀ ਸੀ, ਨਿਰਦੇਸ਼ਕ ਸੀ ਅਸਿਸਤ ਸੈਨ। ਇਸ ਦੇ ਵਿੱਚ ਰਾਜੇਸ਼ ਖੰਨਾ, ਵਾਹਿਦਾ ਰਹਿਮਾਨ ਅਤੇ ਧਰਮਿੰਦਰਾ ਨੇ ਬਤੌਰ ਅਦਾਕਾਰੀ ਕੀਤੀ ਹੈ। ਗੀਤ ਦੇ ਬੋਲ ਲਿਖੇ ਨੇ ਗੁਲਜ਼ਾਰ ਨੇ, ਸੰਗੀਤ ਹੇਮੰਤ ਕੁਮਾਰ ਦਾ ਦਿੱਤਾ ਹੋਇਆ ਹੈ ਅਤੇ ਇੱਕ ਇੰਤਜ਼ਾਰ, ਤਨਹਾਈ ਅਤੇ ਅਧੂਰੇ ਪਿਆਰ ਦਾ ਗੀਤ ਹੈ ਜਿਸ ਨੂੰ ਸੁਣ ਕੇ ਸਮਾਂ ਠਹਿਰਿਆ ਹੋਇਆ ਮਹਿਸੂਸ ਹੁੰਦਾ ਹੈ। ਹੁਣ ਤੁਸੀਂ ਸੁਣੋਗੇ 20 ਸਾਲ ਬਾਅਦ ਮੂਵੀ ਦਾ ਇੱਕ ਪਾਕਮਾਲ ਗੀਤ, ਬੇਕਰਾਰ ਕਰਕੇ ਹਮੇਂ ਯੂੰ ਨਾ ਚਾਹੀਏ।

ਦੋਸਤੋ ਮਿੱਡੇ ਮੈਲੋਡੀ ਪ੍ਰੋਗਰਾਮ ਦੇ ਵਿੱਚ ਮੈਲੋਡੀਅਸ ਗੀਤਾਂ ਦੀ ਭਰਮਾਰ ਅਤੇ ਹੇਮੰਤ ਕੁਮਾਰ ਹੋਰਾਂ ਦਾ ਅਲੱਗ ਅੰਦਾਜ਼ ਬੇਕਰਾਰ ਤੁਹਾਨੂੰ ਇੰਝ ਕੀਤਾ ਹੋਇਆ ਹੈ ਇਹਨਾਂ ਗੀਤਾਂ ਨੇ, ਜਿਵੇਂ ਤੁਸੀਂ ਸੁਣਦੇ ਹੋ ਇਸ ਠਰਮੇ ਭਰੇ ਗੀਤ ਨੂੰ ਜਾਂ ਉਹਨਾਂ ਦੇ ਗਾਏ ਹੋਏ ਕਿਸੇ ਵੀ ਗੀਤ ਨੂੰ, ਇੱਕ ਅਲੱਗ ਜਿਹੀ ਦੁਨੀਆ ਦਾ ਅਹਿਸਾਸ ਹੁੰਦਾ ਹੈ। ਅਗਲਾ ਜੋ ਗੀਤ ਹੈ ਫਿਲਮ ਸੰਨਾਟਾ ਤੋਂ, ਬਸ ਇੱਕ ਚੁੱਪ ਸੀ ਲੱਗੀ ਹੈ, ਆਵਾਜ਼ ਇੱਕ ਵਾਰ ਫਿਰ ਬਾਕਮਾਲ ਆਵਾਜ਼ ਹੇਮੰਤ ਕੁਮਾਰ ਦੀ। ਫਿਲਮ ਦੀ ਗੱਲ ਕਰੀਏ ਤਾਂ ਫਿਲਮ ਰਹੱਸ ਅਤੇ ਮਨੋਵਿਗਿਆਨਿਕ ਤਣਾਅ ਨਾਲ ਭਰੀ ਹੋਈ ਸੀ ਅਤੇ ਇਸ ਫਿਲਮ ਦੇ ਵਿੱਚ ਅਦਾਕਾਰੀ ਜੋ ਕੀਤੀ ਹੈ ਅਨਿਲ ਚੈਟਰਜੀ ਅਤੇ ਤਨੂਜਾ ਨੇ। ਸੰਗੀਤ ਗੱਲ ਕਰੀਏ ਇੱਕ ਵਾਰ ਫਿਰ ਹੇਮੰਤ ਕੁਮਾਰ ਦਾ ਦਿੱਤਾ ਹੋਇਆ ਹੈ ਅਤੇ ਗੀਤ ਦੇ ਬੋਲ ਜੋ ਲਿਖੇ ਨੇ ਉਹ ਗੁਲਜ਼ਾਰ ਦੇ ਲਿਖੇ ਹੋਏ ਨੇ। ਇਸ ਗੀਤ ਵਿੱਚ ਇੱਕ ਅਲੱਗ ਹੀ ਖਾਮੋਸ਼ੀ ਹੈ ਜੋ ਇਸਦੀ ਸਭ ਤੋਂ ਵੱਡੀ ਖੂਬਸੂਰਤੀ ਹੈ, ਅਤੇ ਸੁਣੋ ਇਸ ਸੁਣੇ ਗੀਤ ਨੂੰ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ, ਇਸ ਵਾਰ ਮੈਂ ਲਗਾ ਹੀ ਦਿੰਦਾ। ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੂੰ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।

ਪਿਆਰੇ ਦੋਸਤੋ, ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਸੁਹਾਵਣੇ ਸਫ਼ਰ ਦੇ ਉੱਤੇ ਜਿੱਥੇ ਮਿਥੁਨ ਚੱਕਰਵਰਤੀ ਨੇ ਆਪਣੀ ਅਦਾਕਾਰੀ ਨਾਲ ਹੀ ਨਹੀਂ ਸਗੋਂ ਆਪਣੇ ਉੱਤੇ ਫਿਲਮਾਏ ਗਏ ਮਿੱਠੇ ਰੋਮਾਂਟਿਕ ਗੀਤਾਂ ਨਾਲ ਵੀ ਦਰਸ਼ਕਾਂ ਦੇ ਦਿਲ ਜਿੱਤੇ ਨੇ। ਜੇਕਰ ਉਹਨਾਂ ਉੱਤੇ ਫਿਲਮਾਏ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਲਕਸ਼ਮੀ ਕਾਂਤ ਪਿਆਰੇ ਲਾਲ, ਪੱਪੀ ਲਹਿਰੀ ਅਤੇ ਆਨੰਦ ਮਿਲਿੰਦ ਵਰਗੇ ਸੰਗੀਤਕਾਰਾਂ ਦੀਆਂ ਧੁਨਾਂ ਨੇ, ਜਦਕਿ ਆਨੰਦ ਬਖਸ਼ੀ, ਇੰਦੀਵਰ ਅਤੇ ਸਮੀਰ ਵਰਗੇ ਗੀਤਕਾਰਾਂ ਦੇ ਸ਼ਬਦ ਇਹਨਾਂ ਨੂੰ ਹੋਰ ਵੀ ਯਾਦਗਾਰ ਬਣਾਉਂਦੇ ਨੇ। ਹੁਣ ਤੁਸੀਂ ਇੰਜੋਏ ਕਰੋਗੇ ਗੀਤ ਤਰਾਨਾ ਫਿਲਮ ਤੋਂ ਹਮ ਤੁਮ ਦੋਨੋ ਸਾਥ ਮੇਂ। ਇਹ ਗੀਤ ਦੋ ਪ੍ਰੇਮੀਆਂ ਦੇ ਸੁਪਨਿਆਂ ਅਤੇ ਭਵਿੱਖ ਦੀਆਂ ਉਮੀਦਾਂ ਦਾ ਸੁੰਦਰ ਚਿੱਤਰ ਪੇਸ਼ ਕਰਦਾ ਹੈ। ਮਿਥੁਨ ਅਤੇ ਰਣਜੀਤਾ ਦੀ ਮਾਸੂਮ ਕੈਮਿਸਟਰੀ ਨੇ ਇਸ ਗੀਤ ਨੂੰ ਹੋਰ ਵੀ ਖੂਬਸੂਰਤ ਬਣਾਇਆ ਅਤੇ ਆਵਾਜ਼ਾਂ ਇਸ ਗੀਤ ਨੂੰ ਦਿੱਤੀਆਂ ਨੇ ਰਫੀ ਅਤੇ ਲਤਾ ਦੀਆਂ ਬਾਕਮਾਲ ਆਵਾਜ਼ਾਂ ਦੇ ਵਿੱਚ ਅਤੇ ਰਾਮ ਲਕਸ਼ਮਣ ਦਾ ਮਧੁਰ ਸੰਗੀਤ ਇਸ ਨੂੰ ਹੋਰ ਵੀ ਸੋਹਣਾ ਬਣਾਉਂਦਾ ਹੈ। ਅਤੇ ਜੇਕਰ ਗੱਲ ਕਰੀ ਜਾਈਏ ਇਸੇ ਗੀਤ ਦਾ ਇੱਕ ਹੋਰ ਜਿਹੜਾ ਕਹਿ ਲਈਏ ਕਿ ਵਰਜ਼ਨ ਹੈ, ਉਹ ਊਸ਼ਾ ਅਤੇ ਸ਼ੈਲੇਂਦਰ ਦੀ ਆਵਾਜ਼ ਦੇ ਵਿੱਚ ਵੀ ਹੈ। ਅਤੇ ਇੰਜੋਏ ਕਰੋ ਮਿੱਟੇ ਮੈਲੋਡੀ ਦਾ ਇਹ ਮੈਲੋਡੀਅਸ ਗੀਤ ਸੌਂਗ।

ਦੋਸਤੋ, ਮੈਲੋਡੀਅਸ ਗੀਤਾਂ ਦੇ ਪ੍ਰੋਗਰਾਮ ਮਿੱਟੇ ਮੈਲੋਡੀ ਵਿੱਚ ਹੁਣੀ ਤੁਸੀਂ ਗੀਤ ਸੁਣ ਕੇ ਹਟੇ ਸੀ ਮਿਥੁਨ ਚੱਕਰਵਰਤੀ ਉੱਤੇ ਫਰਮਾਇਆ ਹੋਇਆ ਗੀਤ ਹਮ ਤੁਮ ਦੋਨੋਂ ਸਾਥ ਮੇਂ। ਗੀਤ ਨੂੰ ਆਵਾਜ਼ਾਂ ਦਿੱਤੀਆਂ ਸੀ ਊਸ਼ਾ ਅਤੇ ਸ਼ੈਲਿੰਦਰ ਸਿੰਘ ਨੇ। ਜੇਕਰ ਇਸ ਗੀਤ ਦੀ ਗੱਲ ਕਰੀਏ ਤਾਂ ਇਸ ਵਿੱਚ ਆਵਾਜ਼ਾਂ ਦੇ ਨਾਲ ਨਾਲ ਮਧੁਰ ਸੰਗੀਤ ਅਤੇ ਗੀਤ ਦੇ ਬੋਲਾਂ ਨੇ ਇਸ ਗੀਤ ਨੂੰ 70ਵੇਂ ਦੇ ਦਹਾਕੇ ਦੇ ਵਿੱਚ ਯਾਦਗਾਰ ਡੂਏਟਸ ਵਿੱਚ ਸ਼ਾਮਲ ਕਰ ਦਿੱਤਾ ਸੀ। ਮਿਥੁਨ ਚੱਕਰਵਰਤੀ ਦੇ ਉੱਤੇ ਫਰਮਾਇਆ ਹੋਇਆ ਇੱਕ ਹੋਰ ਪਿਆਰਾ ਜਿਹਾ ਗੀਤ, ਫਿਲਮ ਹੈ ਪਿਆਰ ਚੁੱਕਤਾ ਨਹੀਂ, ਗੀਤ ਦਾ ਨਾਮ ਹੈ ਤੁਮਸੇ ਮਿਲਕਰ ਨਾ ਜਾਣੇ ਕਿਉਂ। ਇਹੋ ਜਿਹੇ ਬੋਲ ਗੀਤ ਜੋ ਪਾ ਕਮਾਲ ਅਦਾਕਾਰੀ ਉੱਤੇ ਇੱਕਦਮ ਫਿੱਟ ਵੀ ਬੈਠਦੇ ਨੇ, ਉਸਦੇ ਨਾਲ ਨਾਲ ਜੇਕਰ ਗੱਲ ਕਰੀ ਜਾਈਏ ਤਾਂ ਇਹ ਅਹਿਸਾਸ ਵੀ ਕਰਵਾਉਂਦੇ ਨੇ ਕਿ ਜ਼ਿੰਦਗੀ ਜਿੱਥੇ ਕਿਸੇ ਦੇ ਮਿਲਣ ਤੋਂ ਬਾਅਦ ਬਦਲ ਜਾਂਦੀ ਹੈ, ਉੱਥੇ ਕੁਝ ਨਾ ਕੁਝ ਫਰਕ ਅਜਿਹਾ ਵੀ ਦਿਖਦਾ ਹੈ ਜੋ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਦੀਆਂ ਆਵਾਜ਼ਾਂ ਵਿੱਚ ਗਾਇਆ ਹੋਇਆ ਇਹ ਗੀਤ, ਜਿਸ ਨੂੰ

0: FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਕੁਝ ਪਲਾਂ ਬਾਅਦ।
1: ਉਰਦੂ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਪਹਿਲਾਂ ਲਓ ਸੁਣੋ।

0: ਪੰਜਾਬੀ ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਔਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਅਤੇ ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਸਲੋਵਾਕੀਆ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ ਨੇ। ਇਹ G7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਲਗਾਤਾਰ 7ਵੀਂ ਅਤੇ ਭਾਰਤ ਦੀ 13ਵੀਂ ਭਾਗੀਦਾਰੀ ਹੋਏਗੀ। ਇਹ G7 ਸੰਮੇਲਨ ਭਾਰਤ ਲਈ ਬਹੁਤ ਰਣਨੀਤਿਕ ਮਹੱਤਵ ਰੱਖਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਵਿਸ਼ਵ ਮੰਚ 'ਤੇ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਅੱਜ ਸ਼ਾਮੀ ਪ੍ਰਧਾਨ ਮੰਤਰੀ ਦੇ ਪਹੁੰਚਣ 'ਤੇ ਉਹਨਾਂ ਦਾ ਰਸਮੀ ਤੌਰ 'ਤੇ ਸਵਾਗਤ ਕਰਨਗੇ। ਸਵਾਗਤ ਤੋਂ ਬਾਅਦ ਸ਼੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, 52ਵਾਂ ਜੀ ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਏਵੀਅਨ ਵਿੱਚ ਸ਼ੁਰੂ ਹੋਇਆ। ਇਸ ਵਿੱਚ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰ ਰਹੇ ਨੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਬਾਰੇ ਇੱਕ ਵਰਕਿੰਗ ਡਿਨਰ ਦੀ ਮੇਜ਼ਬਾਨੀ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਇਹਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਫਾਨ ਡੇਰ ਲੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਲੋਵਾਕੀਆ ਦਾ ਉਹਨਾਂ ਦਾ ਦੌਰਾ ਭਾਰਤ ਅਤੇ ਸਲੋਵਾਕੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਆਪਣੀ ਯਾਤਰਾ ਦੀ ਸਮਾਪਤੀ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਉਹਨਾਂ ਨੇ ਸਲੋਵਾਕ ਸਰਕਾਰ ਅਤੇ ਲੋਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਾਈ ਗੋਵ ਦੀ ਇੱਕ ਪੋਸਟ ਸਾਂਝੀ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਚਨਬੱਧ ਹੈ ਤਾਂ ਜੋ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ। ਮਾਈ ਗੋਵ ਪੋਸਟ ਵਿੱਚ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਬੁਨਿਆਦੀ ਢਾਂਚੇ 'ਚ ਸੁਧਾਰ ਨੇ ਗਤੀਸ਼ੀਲਤਾ ਨੂੰ ਤੇਜ਼ ਅਤੇ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਅਤੇ ਵਿਕਾਸ 'ਤੇ ਨਵੇਂ ਰਾਹ ਖੋਲ੍ਹੇ ਨੇ। ਪੋਸਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਧੇਰੇ ਸੰਪਰਕ ਨਾ ਸਿਰਫ਼ ਦੂਰੀਆਂ ਘਟਾ ਰਿਹਾ ਸਗੋਂ ਮੌਕਿਆਂ ਦਾ ਵਿਸਥਾਰ ਵੀ ਕਰ ਰਿਹਾ ਅਤੇ ਇੱਕ ਵਧੇਰੇ ਖੁਸ਼ਹਾਲ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਿਹਾ ਹੈ। 21 ਜੂਨ ਨੂੰ ਹੋਣ ਵਾਲੀ ਰਾਸ਼ਟਰੀ ਦਾਖਲਾ ਅਤੇ ਯੋਗਤਾ ਪ੍ਰੀਖਿਆ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ 'ਤੇ ਔਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ NTA ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੀਮਤ ਅਤੇ ਤੈਅ ਸਮੇਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। NTA ਨੇ ਕਿਹਾ ਕਿ ਪਾਬੰਦੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਦਿਨ ਤੱਕ ਅਤੇ ਉਸ ਤੋਂ ਤੁਰੰਤ ਬਾਅਦ ਲਾਗੂ ਰਹੇਗੀ। ਏਜੰਸੀ ਨੇ ਅੱਗੇ ਕਿਹਾ ਕਿ ਟੈਲੀਗ੍ਰਾਮ ਨੂੰ 30 ਤਰੀਕ ਤੱਕ ਪਹਿਲਾਂ ਤੋਂ ਪੋਸਟ ਕੀਤੇ ਗਏ ਸੁਨੇਹਿਆਂ ਨੂੰ ਐਡਿਟ ਕਰਨ ਦੀ ਸੁਵਿਧਾ ਨੂੰ ਵੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏਜੰਸੀ ਅਨੁਸਾਰ ਇਹ ਕਦਮ ਉਸ ਸਹੂਲਤ ਨੂੰ ਰੋਕਣ ਲਈ ਚੁੱਕਿਆ ਗਿਆ ਜਿਸ ਦੀ ਕਥਿਤ ਤੌਰ 'ਤੇ ਰਾਸ਼ਟਰੀ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਲਈ ਦੁਰਵਰਤੋਂ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਵੱਲੋਂ ਜਾਰੀ ਕੀਤੇ ਗਏ

0: ਆਧਾਰ ਕਾਰਡ ਦੀ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਪਟੀਸ਼ਨ ਵਿੱਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਇਸ ਦੀ ਵਰਤੋਂ ਸਿਰਫ ਪਛਾਣ ਤਸਦੀਕ ਤੱਕ ਸੀਮਿਤ ਰੱਖੀ ਜਾਏ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕੇਂਦਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਨੇ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਫਾਰਮ 6 ਤਹਿਤ ਮੌਜੂਦਾ ਤਸਦੀਕ ਵਿਧੀ ਨਾਕਾਫੀ ਹੈ ਅਤੇ ਉਚਿਤ ਸਹਾਇਕ ਦਸਤਾਵੇਜ਼ਾਂ ਤੋਂ ਬਿਨਾਂ ਵੀ ਵਿਅਕਤੀਆਂ ਨੂੰ ਚੋਣ ਡਾਟਾਬੇਸ ਵਿੱਚ ਸ਼ਾਮਲ ਕਰਨ ਦਾ ਕਾਰਨ ਬਣ ਸਕਦੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਨੇਨੀ ਨੇ ਸੁਰੱਖਿਆ ਪ੍ਰੀਸ਼ਦ 'ਚ ਸੁਧਾਰਾਂ 'ਤੇ ਅੰਤਰ ਸਰਕਾਰੀ ਸਲਾਹਕਾਰ ਮੀਟਿੰਗ ਵਿੱਚ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿੱਚ ਜ਼ਰੂਰੀ ਸੁਧਾਰਾਂ ਤਹਿਤ ਸਿਰਫ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣਾ ਨਾਕਾਫੀ ਹੈ।
1: यदि संयुक्त राष्ट्र सुरक्षा परिषद में सुधार सिर्फ अस्थायी सदस्य देशों के विस्तार तक ही सीमित रहता है तो ये सुधार अधूरे और नाकाम साबित होंगे। इससे मौजूदा 5 स्थायी सदस्यों की निर्णय लेने की शक्ति संरचना में कोई बुनियादी बदलाव नहीं आएगा। सुरक्षा परिषद और सदस्य देश लंबे समय से सार्थक सुधारों का इंतजार कर रहे
2: हैं।
0: ਉਨ੍ਹਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਵਧੇਰੇ ਸੰਤੁਲਨ ਅਤੇ ਸਮਾਨਤਾ ਲਿਆਉਣ ਲਈ ਸਥਾਈ ਮੈਂਬਰਾਂ ਦੀ ਗਿਣਤੀ ਵਿੱਚ ਵਾਧੇ ਦੀ ਲਗਾਤਾਰ ਵਕਾਲਤ ਕੀਤੀ ਹੈ। ਓਮਾਨ ਤੱਟ 'ਤੇ ਇੱਕ ਦੁਖਦਾਈ ਸਮੁੰਦਰੀ ਘਟਨਾ ਤੋਂ ਬਾਅਦ MT ਸੈਟਬੇਲੋ ਦੇ ਭਾਰਤੀ ਚਾਰਕ ਦਲ ਦੇ 21 ਮੈਂਬਰ ਸੁਰੱਖਿਅਤ ਘਰ ਵਾਪਸ ਆ ਗਏ ਨੇ। ਓਮਾਨ ਦੇ ਮਸਕਟ ਵਿੱਚ ਭਾਰਤੀ ਦੂਤਕਾਰ ਨੇ ਅੱਜ ਕਿਹਾ ਕਿ ਰਾਜਦੂਤ ਨੇ ਬਚਾਏ ਗਏ ਮੈਂਬਰਾਂ ਨਾਲ ਉਨ੍ਹਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਦੂਤਕਾਰ ਨੇ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਪੂਲ ਏ ਦੇ ਆਪਣੇ ਦੂਜੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਕਪਤਾਨ ਸਲੀਮਾ ਟੇਟੇ ਅਤੇ ਲਾਲ ਰੈਮਸਿਆਮੀ ਨੇ ਭਾਰਤ ਲਈ ਮਹੱਤਵਪੂਰਨ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 6 ਅੰਕਾਂ ਨਾਲ ਪੂਲ ਏ ਵਿੱਚ ਸਿਖਰ 'ਤੇ ਪਹੁੰਚ ਗਿਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰਗੂਏ ਖਿਲਾਫ਼ ਹੋਏਗਾ। ਫੀਫਾ ਵਿਸ਼ਵ ਕੱਪ 2026 ਵਿੱਚ ਕੇਪ ਵਰਡੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਫੁੱਟਬਾਲ 'ਚ ਵੱਡੀ ਤਾਕਤ ਸਪੇਨ ਨੂੰ ਬਰਾਬਰੀ 'ਤੇ ਰੋਕ ਦਿੱਤਾ ਹੈ। ਦੋਹਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਇੱਕ ਹੋਰ ਮੈਚ ਵਿੱਚ ਬੈਲਜੀਅਮ ਅਤੇ ਮਿਸਰ ਵਿਚਕਾਰ ਸੀਐਟਲ ਸਟੇਡੀਅਮ ਵਿੱਚ ਖੇਡਿਆ ਗਿਆ ਮੈਚ ਵੀ 1-1 ਦੀ ਬਰਾਬਰੀ 'ਤੇ ਖਤਮ ਹੋਇਆ। ਸਾਊਦੀ ਅਰਬ ਅਤੇ ਉਰਗੂਏ ਵਿਚਕਾਰ ਅੱਜ ਗਰੁੱਪ ਐਚ ਦਾ ਪਹਿਲਾ ਮੈਚ ਵੀ 1-1 ਦੀ ਬਰਾਬਰੀ 'ਤੇ ਰਿਹਾ ਹੈ। ਤੇਜ਼ ਗੇਂਦਬਾਜ਼ ਅਸ਼ੋਕ ਸ਼ਰਮਾ ਨੂੰ ਸ੍ਰੀਲੰਕਾ ਵਿੱਚ ਖੇਡੀ ਜਾ ਰਹੀ ਇੱਕ ਰੋਜ਼ਾ ਕ੍ਰਿਕਟ ਤਿਕੋਣੀ ਲੜੀ ਲਈ ਇੰਡੀਆ ਏ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਜ਼ਖਮੀ ਜੁਦਵੀਰ ਸਿੰਘ ਦੀ ਥਾਂ ਲੈਣਗੇ। ਇੰਡੀਆ ਏ ਨੇ ਲੜੀ ਵਿੱਚ ਲਗਾਤਾਰ 2 ਮੈਚ ਹਾਰੇ ਨੇ। ਇੰਡੀਆ ਏ ਦਾ ਅਗਲਾ ਮੈਚ ਕੱਲ੍ਹ ਦੰਬੂਲਾ ਵਿੱਚ ਅਫਗਾਨਿਸਤਾਨ ਏ ਵਿਰੁੱਧ ਹੋਏਗਾ। ਦੱਖਣੀ ਕੈਲੀਫੋਰਨੀਆ ਦੇ ਮੁਜਾਵਾ ਵਿੱਚ ਅਮਰੀਕੀ ਹਵਾਈ ਸੈਨਾ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਬਾਅਦ ਇੱਕ B-52 ਬੋਂਬਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਵਿੱਚ ਸਵਾਰ ਸਾਰੇ 8 ਲੋਕ ਮਾਰੇ ਗਏ ਨੇ। ਅਮਰੀਕੀ ਫੌਜ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:20 'ਤੇ ਐਡਵਰਡਸ ਏਅਰਫੋਰਸ ਬੇਸ 'ਤੇ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਹੰਗਾਮੀ ਅਮਲਾ ਮੌਕੇ 'ਤੇ ਤੁਰੰਤ ਪਹੁੰਚ ਗਿਆ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਹਾਲਾਂ ਪਤਾ ਨਹੀਂ ਲੱਗ ਸਕਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ ਦੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
3: FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀ। ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਆਖਰੀ ਗੀਤ। ਕੁਮਾਰ ਸਾਨੂ ਅਤੇ ਅਲਕਾ ਜਾਗਣਿਕ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਇਹ ਗੀਤ, ਜਿਸ ਨੂੰ ਲਿਖਿਆ ਹੈ ਦੇਵ ਕੋਹਲੀ ਨੇ। ਫਿਲਮ ਦਾ ਨਾਮ ਹੈ ਚੀਥਾ, ਜੇ ਕੁੜੀ ਮੇਰਾ ਦਿਲ ਲੈ ਗਈ। ਮਿਥੁਨ ਚੱਕਰਵਰਤੀ ਉੱਤੇ ਫਿਲਮਾਏ ਅਤੇ ਹੇਮੰਤ ਕੁਮਾਰ ਵੱਲੋਂ ਗਾਏ ਵੱਖ ਵੱਖ ਜੋ ਗੀਤ ਹੈ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੁਣੇ। ਪ੍ਰੋਗਰਾਮ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਾ ਹੈ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਜੁੜੇ ਰਹਿਣਾ FM ਰੇਨਬੋ ਦੇ ਨਾਲ। ਅਗਲੇ ਪ੍ਰੋਗਰਾਮ ਲਈ RJ ਪਹੁੰਚ ਚੁੱਕੇ ਨੇ ਅਤੇ ਇੰਜੋਏ ਕਰੋ ਇਸ ਪ੍ਰੋਗਰਾਮ ਦੇ ਅਖੀਰਲੇ ਗੀਤ ਨੂੰ। ਮੈਨੂੰ ਦਿਓ ਇਜਾਜ਼ਤ, RJ ਰਣਜੀਤ ਫਿਰ ਮਿਲਦਾ ਹੈ ਤੁਹਾਨੂੰ ਅਗਲੇ ਕਿਸੇ ਅਜਿਹੇ ਮੌਕੇ 'ਤੇ ਜਿਸ 'ਤੇ ਖਾਸ ਗੱਲਾਂ ਖਾਸ ਪ੍ਰੋਗਰਾਮਾਂ ਦੇ ਦੌਰਾਨ ਹੋਣਗੀਆਂ। ਫਿਲਹਾਲ ਜਾਂਦੇ ਜਾਂਦੇ ਇੱਕ ਸੋਹਣਾ ਗੀਤ।

ਦਿਲਾਂ ਅੰਦਰ ਖਿੜੀ ਗੁਲਜ਼ਾਰ ਜੀ ਆਇਆਂ, ਦਿਲਾਂ ਅੰਦਰ ਖਿੜੀ ਗੁਲਜ਼ਾਰ ਜੀ ਆਇਆਂ, ਤੁਸੀਂ ਆਏ ਤੁਹਾਡਾ ਪਿਆਰ ਜੀ ਆਇਆਂ। ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਅਤੇ ਗੁੱਡ ਵਾਲੀ ਆਫਟਰਨੂਨ ਤਮਾਮ ਉਹਨਾਂ ਦੋਸਤਾਂ ਨੂੰ ਜਿਹੜੇ ਦੋਸਤ ਇਸ ਵੇਲੇ FM ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੀ ਸ਼ੁਰੂਆਤ ਦੇ ਵਿੱਚ ਮੈਂ ਆਪ ਸਭ ਦਾ ਇਸਤਕਬਾਲ ਕਰਦਾ, ਤੁਹਾਡਾ ਆਪਣਾ ਦੋਸਤ ਬਿਪਨ ਸੁਮਨ। ਇਹ ਉਹ ਪ੍ਰੋਗਰਾਮ ਦੋਸਤੋ ਜੋ ਤੁਹਾਡੇ ਦਿਲ ਦੇ ਜਜ਼ਬਾਤਾਂ ਨੂੰ ਅੱਖਰਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਦਿੰਦਾ। ਸਮੇਂ ਦੀਆਂ ਭਾਵੇਂ ਕੁਝ ਪਾਬੰਦੀਆਂ ਸਾਡੇ ਤੱਕ ਆਉਣ ਪਹੁੰਚੀਆਂ ਨੇ, ਪਰ ਫਿਰ ਵੀ ਅਸੀਂ ਉਹਨਾਂ ਅਲਫਾਜ਼ਾਂ ਨੂੰ ਆਪਣੇ ਬੋਲਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਅਤੇ ਉਸ ਦੇ ਨਾਲ ਮਿਲਦਾ ਜੁਲਦਾ ਮਿਊਜ਼ੀਕਲ ਟਰੈਕ ਤੁਹਾਡੇ ਵਾਸਤੇ ਪਲੇਅ ਕਰਦੇ ਹਾਂ। ਸੋ ਇਹ ਸਿਲਸਿਲਾ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਬਰਕਰਾਰ ਰਹੇਗਾ ਜੀ। ਕੁਝ ਲੋਕ ਬਿਨਾਂ ਸੰਗੇ ਆਪਣੇ ਮੈਸੇਜ ਸਾਡੇ ਤੱਕ ਪਹੁੰਚਦਾ ਕਰਨਗੇ, ਅਤੇ ਕੁਝ ਦੋਸਤ ਭਾਵੇਂ ਸੰਗਦੇ ਸੰਗਦੇ ਸਹੀ ਲੇਕਿਨ ਜਜ਼ਬਾਤ ਜ਼ਰੂਰ ਸਾਡੇ ਤੱਕ ਪਹੁੰਚਣਗੇ, ਕਿਉਂਕਿ ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਅੱਜ ਸ਼ਾਇਰ ਹੈ। ਸੋ ਇਸ ਪ੍ਰੋਗਰਾਮ 'ਚ ਜੇਕਰ ਤੁਸੀਂ ਆਪਣਾ ਪਿਆਰਾ ਜਿਹਾ ਸ਼ਾਇਰਾਨਾ ਮੈਸੇਜ ਭੇਜਣਾ ਚਾਹੁੰਦੇ ਹੋ, ਨੰਬਰ ਹੈ ਜੀ 98 55 10 10 27 9 8 55 10 0 1 0 2 7।

ਕਿ ਪਾਣੀ ਅੱਖਾਂ ਦਾ ਡੁੱਲੀ ਜਾਵੇ ਯਾ ਤੇਰੀ ਸਿਰ ਦੇ ਕੋਲੋਂ ਖੁੱਲੀ ਜਾਵੇ, ਮੈਂ ਹੱਸ ਕੇ ਜੀ ਰਿਹਾ ਤੂੰ ਗਵਾਂ 'ਚ ਡੁੱਲੀ ਜਾਵੇਂ, ਮੈਂ ਫੱਕਰ ਕੋਈ ਤੂੰ ਜੋਗੀਆਂ ਵਾਂਗ ਥਾਂ ਥਾਂ ਰੁੱਲੀ ਜਾਵੇਂ। ਸ਼ਾਇਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਜੀ ਗੋਪੀ ਰੇਰੂ ਜਲੰਧਰ ਤੋਂ, ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਅਗਲੀ ਸ਼ਾਇਰੀ ਸਾਡੇ ਤੱਕ ਸੋਨੂੰ ਜੀ ਨੇ ਮਲੇਰਕੋਟਲਾ ਤੋਂ ਸਾਂਝੀ ਕੀਤੀ ਹੈ। ਲਿਖ ਰਹੇ ਨੇ ਕਿ ਰੱਖ ਲੈ ਚਾਹੇ ਮਾਰ ਦੇ ਮਰਜ਼ੀ ਤੇਰੀ ਹੈ, ਨਫ਼ਰਤ ਕਰ ਜਾਂ ਪਿਆਰ ਦੇ ਮਰਜ਼ੀ ਤੇਰੀ ਹੈ, ਛੱਡ ਕੇ ਦੁਨੀਆ ਆ ਪਹੁੰਚੇ ਹਾਂ ਹਰ ਦਰ ਤੇਰੇ, ਡੋਬ ਦੇ ਚਾਹੇ ਤਾਰ ਦੇ ਮਰਜ਼ੀ ਤੇਰੀ ਹੈ, ਕਿ ਚੂਰਾ ਚੂਰ ਹੋ ਕੇ ਅੰਦਰੋਂ ਬਿਖਰੇ ਹਾਂ ਤੂੰ ਜੋੜ ਦੇ ਜਾਂ ਖਿਲਾਰ ਦੇ ਮਰਜ਼ੀ ਤੇਰੀ ਹੈ। ਥੈਂਕ ਯੂ ਜੀ ਸੁਪਾਲੀ ਪਿਆਲਾ ਜੀ। ਅੱਗੇ ਗੁਜ਼ਾਰਿਸ਼ ਸੀ ਕਿ ਥੋੜ੍ਹੀ ਜਿਹੀ ਸ਼ਾਇਰੀ ਦੇ ਨਾਲ ਭਰਪੂਰ, ਤਾਂ ਉਹਨਾਂ ਨੇ ਲਿਖਿਆ ਕਿ ਸਭ ਰਹਿਣ ਰਾਜੀ ਖੁਸ਼ੀ ਆਪੋ ਆਪਣੀਆਂ ਥਾਵਾਂ 'ਤੇ, ਕਦੇ ਲੱਗੇ ਨਾ ਗ੍ਰਹਿਣ ਦਾਤਾ ਕਿਸੇ ਦੀਆਂ ਚਾਵਾਂ 'ਤੇ, ਪੂਰੀ ਦੁਖੀਆਂ ਗਰੀਬਾਂ ਦੀ ਕਰੀ ਆਸ ਦਾਤਿਆ, ਸਾਡੀ ਹੱਥ ਜੋੜ ਤੇਰੇ ਅੱਗੇ ਅਰਦਾਸ ਦਾਤਿਆ। ਥੈਂਕ ਯੂ ਸੋ ਮਚ ਜੀ ਆਪਣੀ ਸ਼ਾਇਰੀ ਸਾਡੇ ਤੱਕ ਭੇਜਣ ਦੇ ਲਈ। ਔਰ ਜਾਂਦੇ ਜਾਂਦੇ ਸਾਡੇ ਦੋਸਤ ਨੇ ਜੀ ਮੁਹੰਮਦ ਮੁਜ਼ੱਫਰ ਜੀ ਇੱਕ ਹੋਰ ਸ਼ਾਇਰੀ ਲਿਖ ਰਹੇ ਨੇ ਕਿ ਮੇਰਾ ਕਿਆ ਕਸੂਰ ਥਾ ਜੋ ਹਰ ਇਲਜ਼ਾਮ ਮੇਰੇ ਹਿੱਸੇ ਆਇਆ, ਮੈਨੇ ਤੋ ਬਸ ਦਿਲ ਸੇ ਚਾਹਾ ਥਾ ਫਿਰ ਕਿਉਂ ਹਰ ਸਪਨਾ ਟੂਟ ਕਰ ਬਿਖਰ ਗਿਆ। ਸੋ ਥੈਂਕ ਯੂ ਸੋ ਮਚ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦੋਸਤਾਂ ਨੇ ਸਾਡੇ ਤੱਕ ਸ਼ਾਇਰੀ ਪਹੁੰਚਦੀ ਕੀਤੀ ਉਹਨਾਂ ਦਾ ਦਿਲੋਂ ਧੰਨਵਾਦ। ਜਾਂਦੇ ਜਾਂਦੇ ਆਖਰੀ ਟਰੈਕ ਕੁਰਾਲਾ ਮਾਨ ਦੀ ਆਵਾਜ਼ ਦੇ ਵਿੱਚ ਰੋਗ ਵੱਲਾ ਸੁਣਦੇ ਹਾਂ ਜੀ।

0: FM ਬੈਂਡ 102.7 ਮੈਗਾਹਰਟਸ ਤੇ, ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ ਤੇ, ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਜੀ FM ਰੇਨਬੋ ਦੇ ਚੈਨਲ FM ਰੇਨਬੋ ਚੈਨਲ 'ਤੇ ਚੱਲ ਰਹੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਤੋਂ ਕੁਝ ਹੀ ਪਲਾਂ 'ਚ, ਯਾਨੀ ਕਿ ਠੀਕ 2:30 'ਤੇ ਤੁਸੀਂ ਸੁਣੋਗੇ ਸਾਡਾ ਸਪੋਂਸਰ ਪ੍ਰੋਗਰਾਮ ਉਮੰਗ ਰੇਡੀਓ ਦੇ ਰੇਨਬੋ ਦੇ ਦਿੱਲੀ ਕੇਂਦਰ ਤੋਂ, ਅਤੇ ਫਿਰ ਠੀਕ 3:00 ਰੇਡੀਓ ਡਾਕਟਰ ਪ੍ਰੋਗਰਾਮ ਵੀ ਦਿੱਲੀ ਦੇ ਰੇਨਬੋ ਕੇਂਦਰ ਤੋਂ ਤੁਹਾਡੇ ਵਾਸਤੇ ਪ੍ਰਸਾਰਿਤ ਕੀਤਾ ਜਾਵੇਗਾ।
1: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
2: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਤੁਹਾਡਾ ਫੇਵਰੇਟ ਵਾਲਾ ਜੀ ਹੈਲੋ ਜਲੰਧਰ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਸੋ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਔਰ ਅੱਜ ਦਾ ਇਸ ਪ੍ਰੋਗਰਾਮ ਦਾ ਸਫ਼ਰ ਬਹੁਤ ਹੀ ਖਾਸ ਹੋਣ ਵਾਲਾ ਹੈ, ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਸਾਡੇ ਆਪਣੇ ਪੰਜਾਬ ਸ਼ਹਿਰ ਦੇ ਬਾਰੇ ਦੇ ਵਿੱਚ, ਕਿਉਂਕਿ ਇਸ ਵੇਲੇ ਸਕੂਲਾਂ 'ਚ ਛੁੱਟੀਆਂ ਹੋ ਚੁੱਕੀਆਂ ਨੇ ਅਤੇ ਘੁੰਮਣ ਜਾਣਾ ਹੋਵੇ ਤਾਂ ਕਹਿੰਦੇ ਸਭ ਤੋਂ ਵਧੀਆ ਥਾਂ ਪੰਜਾਬ ਨਾਲੋਂ ਸੋਹਣੀ ਕੋਈ ਨਹੀਂ ਹੈ। ਸੋ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਘੁੰਮ ਚੁੱਕੇ ਨੇ, ਉਸ ਜ਼ਿਲ੍ਹੇ ਦੀ ਖਾਸੀਅਤ ਕੀ ਹੈ, ਕਿੱਥੇ ਘੁੰਮਣ ਜਾਣਾ ਚਾਹੀਦਾ ਹੈ, ਤਾਂ ਉਹਦੀਆਂ ਗੱਲਾਂ ਤੁਸੀਂ ਅੱਜ ਮੇਰੇ ਨਾਲ ਸਾਂਝੀਆਂ ਕਰਨੀਆਂ ਨੇ। ਅਤੇ ਸਿਰਫ ਆਪਾਂ ਅਗਰ ਘੁੰਮਣ ਜਾਣਾ ਹੈ ਤਾਂ ਇੱਦਾਂ ਦਾ ਪਲਾਨ ਹੈ ਕਿ ਅਗਰ ਆਪਾਂ ਸਵੇਰੇ ਨਿਕਲੀਏ ਪੰਜਾਬ ਦੇ ਕਿਸੇ ਜ਼ਿਲ੍ਹੇ ਨੂੰ ਐਕਸਪਲੋਰ ਕਰਨ ਅਤੇ ਘੁੰਮ ਕੇ ਆਪਾਂ ਵਾਪਸ ਆਪਣੇ ਘਰ ਵੀ ਆ ਜਾਈਏ। ਸੋ ਤੁਸੀਂ ਅੱਜ ਮੈਨੂੰ ਦੱਸੋਗੇ ਫੋਨ ਕਾਲ ਦੇ ਜ਼ਰੀਏ ਆਪਣੀ ਫਰਮਾਇਸ਼, ਲੇਕਿਨ ਨਾਲ ਤੁਸੀਂ ਮੈਨੂੰ ਇਹ ਵੀ ਦੱਸਣਾ ਜੀ ਕਿ ਪੰਜਾਬ ਦੀ ਕਿਹੜੀ ਥਾਂ 'ਤੇ ਆਪਾਂ ਘੁੰਮਣ ਜਾ ਸਕਦੇ ਹਾਂ, ਉੱਥੋਂ ਦੀ ਖਾਸੀਅਤ ਕੀ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਉੱਥੋਂ ਦੇ ਕੰਮਕਾਜ ਨੂੰ ਲੈ ਕੇ ਜਾਂ ਉੱਥੋਂ ਦੀਆਂ ਥਾਵਾਂ ਨੂੰ ਲੈ ਕੇ ਜੋ ਕੁਝ ਵੀ ਹੈ, ਤੁਸੀਂ ਕਿਤੇ ਖਾਸ ਟੂਰ ਕੀਤਾ ਹੈ ਕਿਸੇ ਖਾਸ ਥਾਂ ਦਾ, ਤਾਂ ਉਹ ਵੀ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਸੋ ਕਾਲ ਕਰਨੀ ਹੈ ਤਾਂ ਨੰਬਰ ਹੈ ਜੀ 0181 2342174, ਯਾਨੀ 01812342174। ਸੋ ਕਾਲ ਕਰੋ ਅਤੇ ਥੋੜ੍ਹੇ ਜਿਹੇ ਸਵਾਲ ਜਵਾਬ ਵੀ ਕਰਾਂਗਾ ਮੈਂ ਤੁਹਾਡੇ ਨਾਲ ਪੰਜਾਬ ਨੂੰ ਲੈ ਕੇ, ਕਿ ਪੰਜਾਬ ਦੇ ਬਾਰੇ ਤੁਸੀਂ ਕਿੰਨੀ ਕੁ ਜਾਣਕਾਰੀ ਰੱਖਦੇ ਹੋ। ਸੋ ਆਓ ਜੀ ਸ਼ੁਰੂਆਤ ਕਰਦੇ ਹਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ 'ਚ ਗਾਏ ਹੋਏ ਇਸ ਟਰੈਕ ਦੇ ਨਾਲ।

ਆਨੰਦ ਅੰਡ ਮਾਰੂ ਚੰਡ ਪਾਦੇ ਲੱਸੀ ਵਿੱਚ ਖੰਡ ਨਗਦ ਦਵਾਨੀ ਲੈ ਪਿਆ ਜੀ ਪੇੜੀ ਪੈ ਵੇਖਿਆ ਸਤਿਗੁਰ ਦਾ ਦਰਬਾਰ ਜਿੱਥੇ ਸੰਗਤਾਂ ਚੁੱਕਣ ਹਜ਼ਾਰ ਵੇਖਿਆ ਸਤਿਗੁਰ ਦਾ ਦਰਬਾਰ ਜਿੱਥੇ ਸੰਗਤਾਂ ਚੁੱਕਣ ਹਜ਼ਾਰ ਨਾਲੇ ਵੇਖਿਆ ਬਾਬਾ ਟਲ ਦੇਵੇ ਪੱਕੀ ਪਕਾਈ ਕੱਲ

0: ਕਿਸੇ ਵੀ ਸ਼ਹਿਰ
1: ਮੈਂ ਕਿਹਾ ਜੀ ਕਿਉਂ ਨਹੀਂ ਜਾਣਾ, ਹੁਣੇ ਹੁਣੇ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਅਤੇ ਹੁਣੇ ਤਾਂ ਬੱਚਿਆਂ ਨੇ ਰੌਲੀ ਪਾਈ ਹੋਏਗੀ ਜੀ। ਚਲੋ ਜੀ ਕਿਤੇ ਨਾ ਕਿਤੇ ਘੁੰਮਾ ਕੇ ਲੈ ਕੇ ਆਓ ਫਿਰ ਜੀ, ਘੁੰਮਣਾ ਹੀ ਹੈ ਜੀ। ਤਾਂ ਮੈਂ ਕਹਿੰਦਾ ਕਿ ਉਹ ਗਾਣਾ ਵੀ ਸੁਣਿਆ ਨਾ ਅਸੀਂ ਉਹ, ਕਿ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਇਹ ਸਾਰੀ, ਲੱਭਣੀ ਨਹੀਂ ਮੌਜ ਪੰਜਾਬ ਵਰਗੀ, ਹੈ ਨਾ। ਸੋ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਟਰੈਕ ਹੈ ਜੀ। ਸੋ ਅੱਜ ਤੁਹਾਨੂੰ ਮੌਕਾ ਮਿਲ ਰਿਹਾ ਜੀ ਦੱਸਣ ਦਾ ਕਿ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਵਿਜ਼ਿਟ ਕੀਤਾ ਅਤੇ ਤੁਸੀਂ ਕਿਹੜੀ ਥਾਂ ਸਾਨੂੰ ਦੱਸੋਗੇ ਕਿ ਪੰਜਾਬ ਦੇ ਵਿੱਚ ਇਸ ਥਾਂ ਦੇ ਉੱਤੇ ਜ਼ਰੂਰ ਜਾਇਆ ਜਾਵੇ ਔਰ ਘੁੰਮਿਆ ਜਾਵੇ ਔਰ ਇੱਕ ਦਿਨ ਦੇ ਵਿੱਚ ਘੁੰਮ ਫਿਰ ਕੇ ਅਸੀਂ ਵਾਪਸ ਆ ਜਾਵਾਂਗੇ, ਅਤੇ ਉਸ ਵਾਸਤੇ ਹੀ ਤੁਹਾਨੂੰ ਸੱਦਾ ਦੇ ਰਿਹਾ ਜੀ। ਨਾਲ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਨੀਆਂ ਨੇ ਅਤੇ ਇਸੇ ਹੀ ਸਿਲਸਿਲੇ ਦੇ ਵਿੱਚ ਪਹਿਲੇ ਕਾਲਰ ਦੋਸਤ ਜੁੜ ਚੁੱਕੇ ਨੇ ਜੀ। ਕਿੱਥੋਂ ਆਏ ਨੇ ਕਾਲ ਕਰਕੇ, ਕਿਹੜੀ ਜਾਣਕਾਰੀ ਸਾਂਝੀ ਕਰਨਗੇ, ਆਓ ਉਹਨਾਂ ਤੋਂ ਪੁੱਛਦੇ ਹਾਂ ਜੀ। ਹੈਲੋ
2: ਬਿਪਨ ਸਾਹਿਬ, ਸਤਿ ਸ੍ਰੀ ਅਕਾਲ।
1: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਬੀਪੀਓ ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
1: ਮਿੰਟੂ ਜੀ, ਕੀ ਹਾਲ ਚਾਲ ਨੇ?
2: ਹਾਂਜੀ ਠੀਕ ਆ ਬਿਪਨ ਸਾਹਿਬ, ਤੁਸੀਂ ਸੁਣਾਓ ਮਹਾਰਾਜ।
1: ਬਹੁਤ ਵਧੀਆ, ਬਹੁਤ ਵਧੀਆ ਜੀ। ਸੋ ਫਿਰ ਅੱਜ ਦਾ ਹੈਲੋ ਜਲੰਧਰ ਦਾ ਟੌਪਿਕ ਤੁਹਾਨੂੰ ਪਤਾ ਹੀ ਹੈ ਜੀ। ਸੋ ਫਿਰ ਬਿਨਾਂ ਸਮਾਂ ਅਜਾਈ ਕੀਤੇ ਅਸੀਂ ਕਿਹੜੇ ਸ਼ਹਿਰ ਵੱਲ ਕਦਮ ਪਾਈਏ?
2: ਬਿਪਨ ਸਾਹਿਬ, ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਆ। ਉਸ ਟਾਈਮ ਸਾਡੇ ਅੱਡੇ ਵਿੱਚ ਹੀ ਬੈਨ ਹੁੰਦੀ ਸੀ ਔਰ ਅਸੀਂ ਪ੍ਰੋਗਰਾਮ ਬਣਾਇਆ ਪੰਜਾਂ ਛਿਆਂ ਜਣਿਆਂ ਨੇ ਤਰਨ ਤਾਰਨ ਸਾਹਿਬ ਜਾਣ ਦਾ।
1: ਕਿਆ ਬਾਤ ਹੈ ਜੀ।
2: ਹੋਰ ਵੀ ਬਹੁਤ ਘੁੰਮੇ ਗੁਰਦੁਆਰੇ, ਪਰ ਤਰਨ ਤਾਰਨ ਸਾਹਿਬ ਜਾ ਕੇ ਇੰਨਾ ਸਕੂਨ ਮਿਲਿਆ ਸਾਨੂੰ। ਮੈਂ ਪਹਿਲੀ ਵਾਰੀ ਗਿਆ ਸੀ ਉਸ ਟਾਈਮ, ਔਰ ਸਰੋਵਰ ਤੁਸੀਂ ਦੇਖੋਗੇ ਬਹੁਤ ਹੀ ਵੱਡਾ ਸਰੋਵਰ ਹੈ।
1: ਬਿਲਕੁਲ ਜੀ।
2: ਔਰ ਸਾਈਡ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਔਰ ਇੰਨਾ ਸਕੂਨ ਮਿਲਿਆ, ਔਰ ਬਾਜ਼ਾਰ ਘੁੰਮ ਕੇ ਇੰਨਾ ਸਕੂਨ ਮਿਲਿਆ। ਬਹੁਤ ਅੱਛਾ ਬਾਜ਼ਾਰ, ਉਹਨਾਂ ਦੇ ਉੱਥੋਂ ਦੇ ਜਿਹੜੇ ਲੋਕ ਨੇ ਜਾਂ ਉੱਥੋਂ ਦੇ ਜੋ ਗ੍ਰੰਥੀ ਜਾਂ ਸੇਵਾਦਾਰ ਨੇ, ਬਹੁਤ ਹੀ ਅੱਛੇ ਮਿਲਣਸਾਰ ਨੇ, ਔਰ ਇੰਨਾ ਸਕੂਨ ਮਿਲਿਆ। ਫਿਰ ਬਾਅਦ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ। ਕਹਿੰਦੇ ਨਾ ਕਿਸਮਤ ਨਾਲ ਹੀ ਜਾਇਆ ਜਾ ਸਕਦਾ, ਬਿਨਾਂ ਕਿਸਮਤ ਤੋਂ ਆਪਾਂ ਕਿਸੇ ਵੀ ਧਰਮ ਅਸਥਾਨ ਤੇ ਨਹੀਂ ਜਾ ਸਕਦੇ।
1: ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਜੀ।
2: ਜੀ
1: ਬਿਲਕੁਲ ਬੇਟੋ ਜੀ, ਤੁਸੀਂ ਤਰਨ ਤਾਰਨ ਸਾਹਿਬ ਦੀ ਯਾਤਰਾ ਦਾ ਸਾਨੂੰ ਦੱਸਿਆ ਕਿ ਇੱਕ ਦਿਨ ਦੇ ਵਿੱਚ ਇਨਸਾਨ ਜਿਹੜਾ ਹੈ ਪੰਜਾਬ ਦੇ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਉਹ ਇੱਕ ਦਿਨ ਦੀ ਯਾਤਰਾ ਜ਼ਰੂਰ ਕਰ ਸਕਦਾ ਜੀ, ਔਰ ਰੱਬ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਉਹਨਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੋ ਆਨੰਦ ਆਏਗਾ ਮੈਨੂੰ ਲੱਗਦਾ ਉਹ ਨਹੀਂ ਕਿਤੇ ਹੋਰ ਜਗ੍ਹਾ ਦੇ ਉੱਤੇ ਮਿਲ ਸਕਦਾ। ਸੋ ਕੁਛ ਸਵਾਲ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਮਿੰਟੂ ਜੀ, ਕਿ ਜਿਹੜਾ ਤਰਨ ਤਾਰਨ ਸਾਹਿਬ ਹੈ ਉਹ ਪੰਜਾਬ ਦੇ ਵੱਖ ਵੱਖ ਇਲਾਕੇ ਆਪਾਂ ਮੰਨਦੇ ਨਾ ਜੀ, ਮਾਝਾ, ਦੁਆਬਾ, ਮਾਲਵਾ ਤੇ ਪੁਆਧ ਤੇ ਪੋਠੋਹਾਰੀ, ਇਹਨਾਂ ਚੋਂ ਕਿਹਦੇ ਵਿੱਚ ਪੈਂਦਾ?
2: ਆਈ ਥਿੰਕ ਮਾਝੇ ਵਿੱਚ ਪੈਂਦਾ।
1: ਪੱਕੀ ਗੱਲ ਹੈ ਜੀ, ਲੋਕ ਕਰਦੀ ਹੈ ਨਹੀਂ? ਜੇ ਤੁਸੀਂ ਕਹੋਗੇ ਤਾਲਾ ਚਾਬੀ ਮੈਂ ਲਿਆਂਦਾ ਹੋਇਆ ਜੀ, ਮਾਝੇ ਜੀ ਪੈਂਦਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਜਵਾਬ ਹੈ ਜੀ, ਤਰਨ ਤਾਰਨ ਸਾਹਿਬ ਬਿਲਕੁਲ ਮਾਝੇ ਜੀ ਪੈਂਦਾ। ਤੇ ਇੱਕ ਹੋਰ ਸਵਾਲ, ਸਰੋਵਰਾਂ ਦੀ ਧਰਤੀ ਕਿਸ ਨੂੰ ਕਿਹਾ ਜਾਂਦਾ ਜੀ?
2: ਸਰੋਵਰਾਂ ਦੀ ਧਰਤੀ ਤਾਂ ਜ਼ਿਆਦਾ ਕਰਕੇ ਹਰਿਮੰਦਰ, ਸ੍ਰੀ ਹਰਿਮੰਦਰ ਸਾਹਿਬ ਔਰ ਤਰਨ ਤਾਰਨ ਸਾਹਿਬ, ਦੋ ਹੀ

0: ਹਰਿਮੰਦਰ ਸਾਹਿਬ ਜੀ ਦਾ ਜੋ ਸਰੋਵਰ ਆ ਥੋੜਾ ਛੋਟਾ ਹੈ, ਔਰ ਇਹ ਇੱਕ ਤਰਨ ਤਾਰਨ ਸਾਹਿਬ ਜੀ ਦਾ ਜੋ ਗੁਰਦੁਆਰਾ ਜੋ ਸਰੋਵਰ ਹੈ ਨਾ
1: ਜੀ ਜੀ ਜੀ
0: ਵੱਡਾ ਹੈ, ਸਾਰਿਆਂ ਨਾਲੋਂ ਵੱਡਾ ਹੈ।
1: ਬਿਲਕੁਲ ਜੀ, ਸੋ ਤਰਨ ਤਾਰਨ ਸਾਹਿਬ ਨੂੰ ਹੀ ਜਿਹੜਾ ਹੈ ਸਰੋਵਰਾਂ ਦੀ ਧਰਤੀ ਕਿਹਾ ਜਾਂਦਾ ਹੈ। ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਬਹੁਤ ਵਧੀਆ ਲੱਗਾ ਜੀ ਕਿ ਤੁਹਾਡੀਆਂ ਯਾਦਾਂ ਵੀ ਤਾਜ਼ੀਆਂ ਹੋਈਆਂ ਅਤੇ ਤੁਸੀਂ ਸਾਨੂੰ ਦੱਸਿਆ ਕਿ ਇਸ ਥਾਂ ਦੇ ਉੱਤੇ ਵੀ ਜ਼ਰੂਰ ਜਾਣਾ ਚਾਹੀਦਾ ਹੈ ਔਰ ਰੱਬ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅੱਜ ਦੇ ਦਿਨ ਦੇ ਲਈ ਜੁੜੇ, ਔਰ ਗਾਣਾ ਕਿਹੜਾ ਸੁਣੀਏ ਜੀ ਫਿਰ?
0: ਹਾਂਜੀ, ਤੁਸੀਂ ਗਾਣਾ ਸੁਣਾ ਦਿਓ ਬਿਪਨ ਸਾਹਿਬ, ਆਸ ਪਾਸ ਫਿਲਮ ਦਾ ਗਾਣਾ ਹੈ, ਰਵੀ ਕਿਸ਼ੋਰ ਜੀ ਔਰ ਲਤਾ ਜੀ ਦੀ ਵਾਰ ਵਿੱਚ, ਮੁਝੇ ਦਿਲ ਮੇ ਬੰਦ ਕਰ ਲੋ ਦਰਿਆ ਮੇ ਫੇਂਕ ਦੋ ਚਾਬੀ।
1: ਠੀਕ ਹੈ ਜੀ, ਚਲੋ ਚਾਬੀ ਤੇ ਅਸੀਂ ਨਹੀਂ ਸਿੱਟਦੇ ਕਿਉਂਕਿ ਦਿਲ ਚੋਂ ਬਾਹਰ ਵੀ ਕੱਢਣਾ ਨਾ, ਗਰਮੀ ਕਿਤੇ ਜ਼ਿਆਦਾ ਨਾ ਹੋ ਜੇ।
0: ਜੀ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ।
1: ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸੋ ਮਿੰਟੂ ਜੀ ਨੇ ਤਾਂ ਸਾਨੂੰ ਦੱਸ ਦਿੱਤਾ ਕਿ ਤਰਨ ਤਾਰਨ ਸਾਹਿਬ ਦੀ ਯਾਤਰਾ ਕੀਤੀ ਜਾ ਸਕਦੀ ਹੈ, ਬਾਜ਼ਾਰ ਬਹੁਤ ਖੂਬਸੂਰਤ ਹੈ, ਬਾਕੀ ਰੱਬ ਦਾ ਘਰ ਹੈ ਜੀ, ਔਰ ਉਹ ਤਾਂ ਸੋਚੋ ਕਿੰਨਾ ਜ਼ਿਆਦਾ ਖੂਬਸੂਰਤ ਹੋਏਗਾ ਨਾ। ਸੋ ਤਰਨ ਤਾਰਨ ਸਾਹਿਬ ਸਾਡਾ ਹੋ ਗਿਆ ਜੀ ਕੰਪਲੀਟ, ਔਰ ਅਗਲੇ ਕਾਲਰ ਦੋਸਤ ਤਰਨ ਤਾਰਨ ਸਾਹਿਬ ਤੋਂ ਇਲਾਵਾ ਬਾਕੀ ਦੀਆਂ ਜਿਹੜੀਆਂ ਥਾਵਾਂ ਨੇ ਉੱਥੇ ਘੁੰਮਣ ਜਾਣਾ ਹੈ, ਕਿਵੇਂ ਜਾ ਸਕਦੇ ਹਾਂ, ਕਿਵੇਂ ਉੱਥੋਂ ਦੀ ਕੋਈ ਖਾਸ ਚੀਜ਼, ਕੋਈ ਖਾਸ ਵਿਅੰਜਨ ਖਾਧਾ ਹੋਵੇ, ਖਾਸ ਕਲਾਕਾਰੀ ਤੁਹਾਨੂੰ ਯਾਦ ਹੋਵੇ, ਉਹ ਵੀ ਚੀਜ਼ਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਬਾਕੀ ਹਲਕੇ ਫੁਲਕੇ ਸਵਾਲ ਜਵਾਬ ਮੈਂ ਵੀ ਕਰਾਂਗਾ ਅਤੇ ਹਾਂਜੀ ਤੁਹਾਡੀਆਂ ਫਰਮਾਇਸ਼ਾਂ ਤਾਂ ਪੂਰੀਆਂ ਕਰਨੀਆਂ ਨੇ ਜੀ। ਸੋ ਫਰਮਾਇਸ਼ ਕਰਦੇ ਹਾਂ ਸਾਡੇ ਦੋਸਤ ਦੀ ਪੂਰੀ, ਅਤੇ ਜੇਕਰ ਚਾਹੁੰਦੇ ਹੋ ਤੁਹਾਡੀ ਵੀ ਫਰਮਾਇਸ਼ ਹੋਵੇ ਪੂਰੀ ਪ੍ਰੋਗਰਾਮ, ਹੈਲੋ ਜਲੰਧਰ 'ਚ ਤਾਂ ਕਾਲ ਕਰੋ 0181 2342174 'ਤੇ।

0: ਮੈਂ ਕਿਹਾ ਜੀ ਦਿਲ 'ਚ ਬੰਦ ਕਰਨ ਨੂੰ ਮੇਰਾ ਵੀ ਦਿਲ ਕਰਦਾ, ਪਰ ਜੇਕਰ ਦਿਲ 'ਚ ਬੰਦ ਕਰ ਲਿਆ ਤਾਂ ਫਿਰ ਗੱਲਾਂ ਕਿਵੇਂ ਕਰਾਂਗੇ? ਸੋ ਗੱਲਾਂ ਕਰਨ ਦੇ ਲਈ ਅਸੀਂ ਨੰਬਰ ਦਿੱਤਾ ਹੋਇਆ ਜੀ 0181 4142, ਯਾਨੀ 0181 2342174. ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਨੀ ਹੈ ਜਿੱਥੇ ਦੱਸਣਾ ਹੈ ਕਿ ਛੁੱਟੀਆਂ ਹੋ ਗਈਆਂ ਨੇ ਅਤੇ ਘੁੰਮਣ ਕਿੱਥੇ ਜਾਇਆ ਜਾਵੇ ਜੀ, ਔਰ ਜਾਣਾ ਵੀ ਅਸੀਂ ਸਿਰਫ ਅਤੇ ਸਿਰਫ ਪੰਜਾਬ ਦੇ ਅੰਦਰ ਹੀ ਆ, ਪੰਜਾਬ ਦੀਆਂ ਵੱਖ ਵੱਖ ਥਾਵਾਂ, ਉੱਥੋਂ ਦੀ ਖੂਬਸੂਰਤੀ, ਉੱਥੋਂ ਦੀ ਖਾਸੀਅਤ, ਉੱਥੋਂ ਦੇ ਲਜ਼ੀਜ਼ ਪਕਵਾਨ ਤੁਸੀਂ ਦੱਸ ਸਕਦੇ ਹੋ ਜੀ ਬਸ, ਔਰ ਦੇਖਦੇ ਹਾਂ ਸਾਡੇ ਅਗਲੇ ਕਾਲਰ ਦੋਸਤ ਕਿਹੜੇ ਨੇ ਅਤੇ ਕਿਹੜੀ ਥਾਂ ਦੇ ਬਾਰੇ ਉਹ ਅੱਜ ਸਾਡੇ ਨਾਲ ਜ਼ਿਕਰ ਕਰਨਗੇ। ਫਰਮਾਇਸ਼ ਉਹਨਾਂ ਦੀ ਬਿਲਕੁਲ ਤਿਆਰ ਹੈ ਜੀ, ਆਓ ਪਹਿਲਾਂ ਨਾਮ ਜਾਣ ਲਈਏ। ਹੈਲੋ,
1: ਹੈਲੋ ਬਿਪਨ ਸੁਮਨ ਜੀ, ਨਮਸਕਾਰ ਜੀ,
0: ਪਿਆਰ ਭਰੀ ਨਮਸਕਾਰ ਜੀ। ਰਾਮ ਲਵਾਇਆ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਸੀਂ ਸਾਡੇ ਨਗਰ ਸਮਰਾਏ ਆਵਾਜ਼ ਦੇ ਜਿਹੜੀ ਆਏ ਹਾਂ ਜੀ, ਤੁਹਾਡਾ ਵੀ ਬਹੁਤ ਸਵਾਗਤ ਹੈ ਸਾਡੇ ਨਗਰ ਜੀ।
0: ਮਹਾਰਾਜ ਤੁਸੀਂ ਮੇਰੇ ਦਿਲ ਦੇ ਨਗਰ ਚ ਆਏ ਹੋ ਜੀ, ਤੁਹਾਡਾ ਵੀ ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ। ਬਿਪਨ ਸੁਮਨ ਜੀ, ਤੁਸੀਂ ਜਦੋਂ ਵੀ ਆਉਂਦੇ ਆ ਬਹੁਤ ਰੌਣਕਾਂ ਲਾਉਂਦੇ ਆ ਜੀ, ਮੇਲਾ ਲੁੱਟ ਕੇ ਲੈ ਜਾਂਦੇ ਆ ਜੀ।
0: ਕਿਆ ਬਾਤ ਹੈ, ਤਾਂਹੀਓ ਮੇਰੇ ਅਗਰ ਪੁਲਿਸ ਵਾਲੇ ਪਏ ਰਹਿੰਦੇ ਕਹਿੰਦੇ ਆ ਕਿਹਨੇ ਮੇਲਾ ਲੁੱਟਿਆ ਨਵਾਂ ਨਵਾਂ।
1: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਮੈਂ ਜਲੰਧਰ ਦੇਖਿਆ ਤੁਹਾਡੇ ਮਸ਼ਹੂਰ
0: ਜੀ ਜੀ ਜੀ ਜੀ। ਅੱਛਾ ਰਾਮ ਲਵਾਇਆ ਜੀ, ਅੱਜ ਆਪਾਂ ਗੱਲਾਂ ਦਾ ਟੋਪਿਕ ਰੱਖਿਆ ਜੀ ਪੰਜਾਬ 'ਚ ਘੁੰਮਣ ਜਾਣਾ, ਸੋ ਜੇਕਰ ਘੁੰਮਣ ਜਾਣਾ ਅਸੀਂ ਤਾਂ ਕਿੱਥੇ ਜਾਈਏ, ਕਿਹੜੀਆਂ ਕਿਹੜੀਆਂ ਥਾਵਾਂ ਨੇ?
1: ਆਪਾਂ ਪੰਜਾਬ ਜੇ ਜਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦੂਜਾ ਕੋਈ ਡਿਸਟੈਂਸ ਵਧੀਆ ਨਹੀਂ ਜੀ, ਬਹੁਤ ਆਪਾਂ ਚੀਜ਼ਾਂ ਘੁੰਮ ਸਕਦੇ ਹਾਂ
0: ਜੀ ਜੀ।
1: ਆਪਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਉੱਥੇ ਲੰਗਰ
0: ਜੀ,
1: ਉਹ ਤੋਂ ਬਾਅਦ ਆਪਾਂ ਦੁਰਗਿਆਨਾ ਮੰਦਿਰ ਵੀ ਜਾ ਸਕਦੇ ਹਾਂ, ਉਹ ਵੀ ਉੱਥੇ ਹੀ ਹੈ ਜੀ, ਸ਼ੋਅ ਤੇ ਆ
0: ਜੀ ਜੀ ਜੀ।
1: ਇਹ ਆਪਾਂ ਧਾਰਮਿਕ ਯਾਤਰਾ ਕਰਕੇ ਉਹ ਤੋਂ ਬਾਅਦ ਫਿਰ ਇੰਡੋ ਪਾਕ ਬਾਰਡਰ ਦੇ ਉੱਤੇ ਜਿਹੜੀ ਪਰੇਡ ਹੁੰਦੀ ਆ ਆਪਣੇ ਰਾਤ ਸ਼ਾਮ ਨੂੰ ਜੀ,
0: ਕਿਆ ਬਾਤ ਹੈ ਜੀ,
1: ਉਹ ਵੀ ਦੇਖਣ ਨੂੰ ਬਹੁਤ ਵਧੀਆ ਜੀ। ਜਿੱਥੇ ਅੰਮ੍ਰਿਤਸਰੀ ਕੁਲਚਿਆਂ ਦਾ ਸਵਾਦ ਅੰਮ੍ਰਿਤਸਰੀ ਜਾਂ ਸਾਰੇ ਇੰਡੀਆ ਜਾਂਦਾ ਜੀ,
0: ਜੀ ਮੈਂ ਕਿਹਾ ਜੀ
1: ਉੱਥੇ ਅੰਮ੍ਰਿਤਸਰ ਦੇ ਵਿੱਚ ਗਿਆਨ ਲਈ ਲੱਸੀ ਬਹੁਤ ਮਸ਼ਹੂਰ ਹੈ ਜੀ, ਇੱਕ ਵਾਰੀ ਲੱਸੀ ਦਾ ਗਲਾਸ ਵੀ ਪੀ ਲੂੰਗੇ।
0: ਬਿਲਕੁਲ ਬਿਲਕੁਲ ਜੀ,
1: ਤੁਹਾਨੂੰ ਬਿਲਕੁਲ ਭੁੱਖ ਹੀ ਨਹੀਂ ਲੱਗਣੀ ਸਾਰੀ ਦਿਹਾੜੀ ਜਦ ਤੁਸੀਂ ਰਹੋਗੇ ਜੀ।
0: ਬਿਲਕੁਲ ਜੀ ਬਿਲਕੁਲ, ਲੇਕਿਨ ਉਹ ਵੀ ਕਹਿੰਦੇ ਅੱਜ ਕੱਲ੍ਹ ਕੋਈ ਹਿੰਮਤ ਵਾਲਾ ਬੰਦਾ ਹੀ ਪੀ ਸਕਦਾ ਜੀ।
1: ਹਾਂਜੀ ਹਾਂਜੀ, ਉਹ ਗਿਆਨ ਦੀ ਲੱਸੀ ਬੜੀ ਮਸ਼ਹੂਰ ਹੈ ਜੀ ਅੰਮ੍ਰਿਤਸਰ ਦੇ ਵਿੱਚ।
0: ਬਿਲਕੁਲ ਜੀ ਬਿਲਕੁਲ ਜੀ,
1: ਹਾਂਜੀ
0: ਕਿਆ ਬਾਤ ਹੈ ਜੀ।
1: ਅੰਮ੍ਰਿਤਸਰੀ ਕੁਲ ਜਿਹੜਾ ਹਰਿਮੰਦਰ ਸਾਹਿਬ ਦੇ ਜਿਹੜਾ ਬੜੇ ਗਲਿਆਰਾ ਬਣਿਆ ਜੀ, ਬਹੁਤ ਵਧੀਆ ਜਿਹੜਾ ਉੱਥੇ ਹੀ,
0: ਉੱਥੇ ਹੀ ਬਿਲਕੁਲ ਜੀ,
1: ਮੈਨੂੰ ਨਾ ਭੁੱਲ ਗਿਆ ਜੀ, ਤਾਂ ਬਹੁਤ ਵਧੀਆ ਦੁਕਾਨ ਹੈ ਜੀ, ਉੱਥੇ ਮਿਲ ਜਾਂਦੇ ਵਧੀਆ ਜੀ।
0: ਕਿਆ ਬਾਤ ਹੈ ਜੀ, ਮਤਲਬ ਕਿ ਭਰਪੂਰ ਪੇਟ ਪੂਜਾ ਕੀਤੀ ਹੈ ਜੀ ਤੁਸੀਂ ਉੱਥੇ, ਹੈ ਨਾ?
1: ਹਾਂ ਬਿਲਕੁਲ ਬਿਲਕੁਲ ਜੀ, ਅਸੀਂ ਅੰਮ੍ਰਿਤਸਰ ਦਾ ਇੱਦਾਂ ਦੀ ਯਾਤਰਾ ਵਧੀਆ ਹੈ ਜੀ, ਤੇ ਗੁਰੂ ਕੇ ਲੰਗਰ ਦਾ ਕਿਆ ਕਹਿਣੇ ਆ ਜੀ ਅੰਮ੍ਰਿਤ ਵਰਸਾ ਵਿੱਚ ਉਹਦੇ ਜੀ।
0: ਬਿਲਕੁਲ ਬਿਲਕੁਲ ਜੀ, 116 ਆਨੇ ਸੱਚ ਗੱਲ ਹੈ ਜੀ ਤੁਸੀਂ ਆਖੀ, ਔਰ ਉਸ
1: ਬਾਗ ਦੇ
0: ਜੀ ਜੀ ਜੀ ਬਿਲਕੁਲ ਬਿਲਕੁਲ ਜੀ, ਦੇਖੋ ਹਰ ਇੱਕ ਚੀਜ਼ ਹੈ ਨਾ ਉੱਥੇ, ਦੇਸ਼ ਭਗਤੀ ਦਾ ਜਨੂਨ ਵੀ ਹੈ ਉੱਥੇ, ਸਾਡੇ ਗੁਰੂਆਂ ਦੀ ਧਰਤੀ ਹੈ, ਸ਼ਹਾਦਤ ਦੀ ਧਰਤੀ ਹੈ ਨਾ ਜੀ, ਅਸੀਂ ਉਹਨੂੰ ਉੱਥੇ ਨਮਨ ਕਰ ਸਕਦੇ ਹਾਂ, ਔਰ ਬਾਕੀ ਅੰਮ੍ਰਿਤਸਰ ਦੇ ਖਾਣੇ ਦਾ ਤੇ ਸਵਾਦ ਹੀ ਕਹਿੰਦੇ ਵੱਖਰਾ ਹੁੰਦਾ ਨਾ, ਬੰਦਾ ਇੱਕ ਵਾਰੀ ਬਿਲਕੁਲ ਬਿਲਕੁਲ ਜੀ, ਕਿਆ ਬਾਤ ਹੈ। ਲਓ ਜੀ, ਸਾਡੇ ਦੋਸਤ ਰਾਮ ਲਵਾਇਆ ਜੀ ਨੇ ਦੱਸਤਾ ਜੀ ਕਿ ਜੇਕਰ ਘੁੰਮਣ ਜਾਣਾ ਹੈ ਤੇ ਨਾਲ ਖਾਣਾ ਪੀਣਾ ਵੀ ਖਾਣਾ ਤੇ ਨਾਲ ਦੇ ਵਿੱਚ ਸ਼ਹਾਦਤ ਨੂੰ ਯਾਦ ਕਰਨਾ, ਗੁਰੂਆਂ ਦੀ ਬਾਣੀ ਨੂੰ ਸੁਣਨਾ ਹੈ, ਅੰਮ੍ਰਿਤ ਦੇ ਰਸਪਾਨ ਨੂੰ ਕਰਨਾ ਹੈ, ਔਰ ਉਹਦੇ ਨਾਲ ਨਾਲ ਜੇਕਰ ਤੁਸੀਂ ਉੱਥੋਂ ਦਾ ਡਿਲੀਸ਼ੀਅਸ ਫੂਡ ਟਰਾਈ ਕਰਨਾ ਹੈ ਤੇ ਖਾਣਾ ਖਾ ਕੇ ਜੇਕਰ ਚਾਹੁੰਦੇ ਹੋ ਨਾ ਕਿ ਇੱਕ ਸਰੂਰ ਜਿਹਾ ਚੜ੍ਹ ਜਾਵੇ, ਆਓ ਜੀ ਬਸ, ਫਿਰ ਬੱਸ 'ਚ ਬੈਠੋ ਚਾਹੇ ਟ੍ਰੇਨ 'ਚ ਬੈਠੋ ਤੇ ਨਾਲੇ ਕਹਿੰਦੇ ਉੱਥੇ ਏਅਰਪੋਰਟ ਵੀ ਹੈਗਾ ਨਾ, ਬਸ ਫਿਰ ਆਓ ਜੀ ਯਾਤਰਾ। ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ।
1: ਆਪਾਂ ਜਲੰਧਰ ਬਹੁਤ ਸੈਂਟਰ 'ਚ ਬੈਠੇ ਹਾਂ ਜੀ, ਬਠਿੰਡੇ ਜਾਓ, ਬਠਿੰਡੇ ਵੱਲ ਵੀ ਅਸੀਂ ਜਾ ਕੇ ਆਏ, ਉੱਧਰ ਵੀ
0: ਬਸ ਫਿਰ ਗੱਲ ਹੀ ਬਣ ਗਈ ਜੀ, ਮੈਂ ਘੁੰਮਣਾ ਚਾਹੁੰਦਾ ਸੀਗਾ, ਮੈਨੂੰ ਮਿਲ ਗਿਆ ਰਾਮ ਲਵਾਇਆ ਜੀ, ਹੁਣ ਕੰਟੈਕਟ ਨੰਬਰ ਤੁਹਾਡੇ ਨਾਲ ਕਰਕੇ ਜੀ, ਬਸ ਤੁਹਾਡੇ ਨਾਲ ਹੀ ਘੁੰਮਣਾ ਹੁਣ ਮੈਂ। ਬਹੁਤ ਬਹੁਤ ਵਧੀਆ, ਬਹੁਤ ਵਧੀਆ ਜੀ। ਅੱਛਾ ਫਿਰ ਗੱਡੀ 'ਚ ਬਹਿ ਕੇ ਆਪਾਂ ਗੀਤ ਕਿਹੜਾ ਲਾਵਾਂਗੇ ਜੀ, ਪਹਿਲਾਂ ਉਹ ਵੀ ਦੱਸ ਦਿਓ।
1: ਮਰਨਾ ਨਾ ਕਹੀਂ ਤੂੰ ਮੁਝੇ

0: ਲਓ ਮੈਂ ਕਿਹਾ ਜੀ ਸਾਡੇ ਦੋਸਤ ਆਏ ਸੀਗੇ ਰਾਮ ਲਵਾਇਆ ਜੀ, ਕਹਿੰਦੇ ਮੈਂ ਤੇਰੇ ਇਸ਼ਕ ਮੈਂ ਮਰਨਾ ਚਾਹੂੰ, ਕਹੀਂ ਮਰਨ ਤੁਹਾਨੂੰ ਨਹੀਂ ਦੇਣਾ। ਅਰ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ, ਰੱਬ ਦੇ ਵਾਸਤੇ, ਤੁਹਾਨੂੰ ਵਾਸਤੇ ਦਿੱਤਾ ਤੈਨੂੰ ਰੱਬ ਦਾ, ਅਤੇ ਤੁਸੀਂ ਰੱਬ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ, ਅਤੇ ਇੱਦਾਂ ਦੀਆਂ ਗੱਲਾਂ ਤੁਸੀਂ ਸਾਡੇ ਨਾਲ ਨਹੀਂ ਕਰਨੀਆਂ। ਅਤੇ ਹੁਣ ਗੱਲਾਂ ਕਿਹੜੀਆਂ ਕਰਨੀਆਂ ਨੇ ਉਹ ਤਾਂ ਸਾਡੇ ਅਗਲੇ ਕਾਲਰ ਦੋਸਤ ਸਾਨੂੰ ਦੱਸਣਗੇ, ਕਿਉਂਕਿ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਅੱਜ ਦਾ ਟੋਪਿਕ ਅਸੀਂ ਰੱਖਿਆ ਹੋਇਆ ਜੀ ਪੰਜਾਬ ਦੀਆਂ ਉਹ ਘੁੰਮਣ ਫਿਰਨ ਵਾਲੀਆਂ ਥਾਵਾਂ ਜੋ ਅਸੀਂ ਇੱਕ ਦਿਨ ਦੇ ਵਿੱਚ ਘੁੰਮ ਫਿਰ ਕੇ ਆ ਸਕਦੇ ਹਾਂ। ਹਰ ਤਰ੍ਹਾਂ ਦੀ ਜਗ੍ਹਾ ਜਿਹੜੀ ਹੈ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ, ਉੱਥੋਂ ਦੇ ਬਾਜ਼ਾਰ, ਖਾਣ ਪੀਣ ਦਾ ਸਮਾਨ, ਜਾਂ ਫਿਰ ਉੱਥੋਂ ਦੀਆਂ ਕੋਈ ਖਾਸ ਵਸਤਾਂ ਜੋ ਸਿਰਫ ਉੱਥੇ ਹੀ ਮਿਲਦੀਆਂ ਨੇ, ਹੋਰ ਕਿਤੇ ਨਹੀਂ ਮਿਲਦੀਆਂ। ਬਾਕੀ ਕੋਈ ਉੱਥੋਂ ਦੀ ਖਾਸ ਲੋਕੇਸ਼ਨ ਹਿਸਟੋਰੀਕਲ ਹੋਵੇ, ਆਰਕਿਓਲੋਜੀਕਲ ਹੋਵੇ, ਜਾਂ ਵੈਸੇ ਘੁੰਮਣ ਫਿਰਨ ਦੇ ਲਈ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੀ ਹੋਵੇ, ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਔਰ ਨੰਬਰ ਕਾਲ ਕਰਨ ਦੇ ਲਈ 0181 43 174, ਇਸ ਨੂੰ ਡਾਇਲ ਕਰਕੇ ਸਾਡੇ ਅਗਲੇ ਲਿਸਨਰ ਜੁੜ ਚੁੱਕੇ ਨੇ, ਜਾਓ ਜੀ ਕਰਦੇ ਉਹਨਾਂ ਨਾਲ ਗੱਲਬਾਤ। ਹੈਲੋ
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਹਰਵਿੰਦਰ ਸਿੰਘ ਰੂਪਰਾਏ, ਪਿੰਡ ਗਾਜੀਪੁਰ ਜਲੰਧਰ ਤੋਂ ਬੋਲਦਾ ਸਰ ਜੀ।
0: ਹਰਵਿੰਦਰ ਸਿੰਘ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਕਿਰਪਾ ਪਰਮਾਤਮਾ ਦੀ, ਪਰਮਾਤਮਾ ਸਭ ਤੇ ਕਿਰਪਾ ਪਰਮਾਤਮਾ ਬਣਾਈ ਰੱਖੇ ਜੀ, ਤੰਦਰੁਸਤੀ ਬਖਸ਼ੇ ਸਾਰਿਆਂ
0: ਜੀ। ਜੀ ਜੀ ਬਿਲਕੁਲ ਜੀ, ਸੋ ਅਸੀਂ ਵੀ ਚਾਹੁੰਦੇ ਹਾਂ ਜੀ ਇਹ ਕਿਰਪਾ ਬਰਕਰਾਰ ਰਹੇ। ਅਤੇ ਬਸ ਹੁਣ ਤੁਹਾਨੂੰ ਪਤਾ ਜੀ ਮੌਸਮ ਇਸ ਵੇਲੇ ਇੱਦਾਂ ਦਾ ਹੋਇਆ, ਮਾਹੌਲ ਇੱਦਾਂ ਦਾ ਹੋਇਆ ਕਿ ਘਰ ਦੇ ਜਿਹੜੇ ਬੱਚੇ ਇਸ ਵੇਲੇ ਸਕੂਲ ਵਾਲਿਆਂ ਨੇ ਖੁੱਲ੍ਹੇ ਛੱਡਤੇ ਨੇ ਨਾ, ਸੋ ਹੁਣ ਉਹਨਾਂ ਨੂੰ ਕੰਟਰੋਲ 'ਚ ਕਰਨ ਲਈ ਕਿਤੇ ਨਾ ਕਿਤੇ ਘੁੰਮਾਉਣ ਲਿਜਾਣਾ ਪੈਣਾ। ਸੋ ਪਰਿਵਾਰ ਦੇ ਨਾਲ ਜੇ ਘੁੰਮਣਾ ਹੋਵੇ ਪੰਜਾਬ ਦੇ ਵਿੱਚ, ਤਾਂ ਤੁਸੀਂ ਕਿਹੜੀ ਥਾਂ ਸਾਨੂੰ ਦੱਸੋਗੇ ਜੀ ਕਿੱਥੇ ਜਾਇਆ ਜਾ ਸਕਦਾ?
1: ਜਾਇਆ ਜਾਵੇ ਜੀ ਸ਼੍ਰੀ ਅਨੰਦਪੁਰ ਸਾਹਿਬ।
0: ਕਿਆ ਬਾਤ ਹੈ ਜੀ, ਗੁਰੂਆਂ ਦੀ ਧਰਤੀ
1: ਜੀ, ਗੁਰੂਆਂ ਦੀ ਧਰਤੀ ਆ ਜੀ। ਇੱਕ ਤਾਂ ਉਹ ਬਿਲਕੁਲ ਪਹਾੜੀ ਇਲਾਕੇ ਦੇ ਕੋਲ ਆ, ਤੇ ਬਹੁਤ ਮਨ ਖੁਸ਼ ਹੁੰਦਾ ਉੱਥੇ ਜਾ ਕੇ। ਤੇ ਸਾਡੇ ਗੁਰੂਆਂ ਨੇ ਵੀ ਪੰਜਾਬ ਸਾਹਿਬ ਜਦੋਂ ਅੰਮ੍ਰਿਤ ਛਕਾਇਆ

0: जी जी जी
1: उसमें
0: जी
1: अमृत जी शुरू हुई शुरुआत, बहुत बढ़िया थे घूमन फिर ले।
0: जी जी जी जी ते कुछ थावां दा अगर जिक्र करना चाहो तुसी ते।
1: लागे छागे बहुत गुरुद्वारे है जी, आनंदपुर श्री आनंदपुर साहब और कीरतपुर साहब आ जाओ, बाबा बुढ़न सिंह जी आ,
0: जी जी जी
1: हाँ बहुत गुरुद्वारे है जी देखने वाले। उत्थे बाबा गुरदित्ता जी का गुरुद्वारा,
0: जी
1: शीश महल आ श्री हरकृष्ण साहब जी का, आया शीश महल कीरतपुर साहब है,
0: जी
1: और पूरा शीशे का बनया है।
0: जी बिल्कुल जी। सो
1: हाँ जी हाँ
0: साडा
1: जी
0: इतिहास जिहड़ा है सानू उत्थों दिखदा भी है, और सब तो वड्डी चीज़ जी उत्थे जिहड़ा विरासत खालसा है, सो उत्थे जा सकदा है, और उत्थे सानू साडी अपनी विरासत दा पता चलदा है कि किन्नी विशाल साडी विरासत रही है, किहड़ियां किहड़ियां चीज़ां सी जिहड़ियां उस समय तो लै के हुण तक असी लोकां ने देखियां ने जां हंडाईयां ने, उहनां सब दे बारे दे विच। बाकी उत्थों दा माहौल जिवें तुसीं पहले दस्सिया पहाड़ी इलाका है ते बहुत ही खूबसूरत है, ते उत्थे जाया जा सकदा है, और उत्थों दे जिहड़े बाज़ार ने जी उत्थे तुसीं शॉपिंग भी कर सकदे हो, नाले बजट फ्रेंडली भी।
1: ਉੱਥੇ ਸਾਡੇ ਉਹਨੇ ਪੁਰਾਣੇ ਸ਼ਹੀਦਾਂ ਦੇ ਜਿਹੜੇ ਸ਼ਸਤਰ ਆ ਉਹ ਪਏ ਆ, ਉਹ ਦਿਖਾਉਂਦੇ ਆ, ਜਿੱਦਾਂ ਬਚਿੱਤਰ ਸਿੰਘ ਜੀ ਨੇ ਨਾਗਨੀ ਨਾ ਹਾਥੀ ਨੂੰ ਮਾਰਿਆ ਸੀਗਾ,
0: ਜੀ ਜੀ ਜੀ ਜੀ
1: ਉਹ ਇਹ ਸਾਰੇ ਸ਼ਸਤਰ ਪਏ ਆ, ਸ਼ਸਤਰ ਦਿਖਾਉਂਦੇ, ਮਨ ਨੂੰ ਬੜਾ ਖੁਸ਼ ਹੁੰਦਾ ਜਦੋਂ ਦੇਖ ਕੇ ਸ਼ਸਤਰ ਦੇਖ ਕੇ ਸਾਰਾ ਮਨ ਖੁਸ਼ ਹੁੰਦਾ।
0: ਜੀ ਜੀ ਜੀ ਜੀ ਅੱਛਾ ਹਰਵਿੰਦਰ ਜੀ, ਤੁਸੀਂ ਆਪਣੇ ਨਾਮ ਦੇ ਨਾਲ ਰੂਪਰਾਏ ਲਗਾਉਂਦੇ ਹੋ ਜੀ?
1: ਫਿਰ ਉਪਰੇ ਮੇਰਾ ਸਰਨੇਮ ਆ ਸਾਡੇ।
0: ਅੱਛਾ ਸਰਨੇਮ ਹੈ ਜੀ।
1: ਹਾਂਜੀ ਹਾਂਜੀ
0: अच्छा
1: ਹਾਂਜੀ
0: अच्छा अच्छा जी। कदे कदे इदा हुंदा ना जी कि किसी प्लेस का नाम भी हुंदा ते तां करके भी नाम दे नाल वो जोड़ लिया जांदा ना।
1: ਮੇਰਾ ਸਰਨੇਮ ਹੈ ਜੀ, ਮੈਨੂੰ ਬਹੁਤ ਪਿਆਰਾ ਹੈ ਜੀ ਇਸ
0: ਨਹੀਂ
1: ਕਰਕੇ
0: ਨਹੀਂ
1: ਮੈਂ ਨੂੰ ਲਾਉਂਦਾ ਨਹੀਂ, ਜੋ ਮੇਰੇ ਬਾਬਾ ਜੀ ਆ ਤੇ ਮੇਰੇ ਡੈਡੀ ਜੀ ਆ ਉਹਨਾਂ ਨੇ ਦਿੱਤਾ ਸਾਨੂੰ ਨਾਂ ਰੂਪ ਰਾਏ,
0: ਜੀ ਜੀ
1: ਤੇ
0: ਜੀ
1: ਮੈਨੂੰ ਬਹੁਤ ਪਿਆਰਾ ਲੱਗਦਾ, ਮੈਂ ਹਰੇਕ ਵਾਰੀ ਨਾਂ ਰੂਪ ਰਾਏ ਜ਼ਰੂਰ ਲਾਵਾਂ ਜੀ।
0: ਜੀ ਜੀ ਜੀ ਅੱਛਾ ਕੀ ਤੁਸੀਂ ਸਾਰੇ ਜ਼ਿਲ੍ਹੇ ਲਗਭਗ ਘੁੰਮ ਲਏ ਨੇ ਜੀ ਪੰਜਾਬ ਦੇ, ਕੋਈ ਇੱਦਾਂ ਦਾ ਜ਼ਿਲ੍ਹਾ ਜਿਹੜਾ ਹੁਣ ਤੱਕ ਨਾ ਘੁੰਮਿਆ ਹੋਵੇ ਜੀ?
1: ਮੈਂ ਮਾਨਸਾ ਨਹੀਂ ਗਿਆ ਜੀ,
0: ਹਾਂ ਮਾਨਸਾ ਤੇ ਮੈਂ ਵੀ ਨਹੀਂ ਗਿਆ ਜੀ, ਇਕੱਠੇ ਚੱਲਾਂਗੇ। ਨਹੀਂ ਸੱਚ
1: ਉੱਥੇ ਗੁਰਦੁਆਰਾ ਦੇਖਣ ਗਏ ਸੀਗੇ, ਹਾਂ ਦੁੱਖ ਨਿਵਾਰਨ ਸਾਹਿਬ।
0: ਅੱਛਾ ਅੱਛਾ ਅੱਛਾ ਜੀ ਜੀ ਜੀ ਜੀ ਜੀ
1: ਉੱਥੇ ਉੱਥੇ ਗਿਆ ਸੀਗਾ।
0: ਠੀਕ ਹੈ ਜੀ, ਚਲੋ ਬਹੁਤ ਵਧੀਆ।
1: ਲੁਧਿਆਣੇ ਵੀ ਜਾ ਆਏ ਆ, ਚਲੋ ਸਾਡਾ ਹੈਗਾ ਹੀ ਹੈਗਾ ਨਾ, ਜਲੰਧਰ ਵੀ ਕਪੂਰਥਲੇ ਵੀ ਜਾ ਆਇਆ, ਅੰਮ੍ਰਿਤਸਰ ਵੀ ਜਾ ਆਇਆ ਜੀ।
0: ਜੀ ਜੀ ਜੀ ਜੀ ਚਲੋ ਬਹੁਤ ਵਧੀਆ। ਅੱਛਾ ਸ਼੍ਰੀ
1: ਜਾ ਆਇਆ ਜੀ।
0: ਅੱਛਾ ਅੱਛਾ ਜੀ ਚਲੋ ਬਹੁਤ ਵਧੀਆ
1: ਹਾਂ
0: ਜੀ।
1: ਜੀ
0: ਅੱਛਾ ਜੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਪੰਜਾਬ ਦੇ ਅਸੀਂ ਵੱਖ ਵੱਖ ਖੇਤਰ ਕਹਿ ਦਿੰਦੇ ਨਾ ਜੀ, ਮਾਝਾ ਦੁਆਬਾ ਮਾਲਵਾ ਪੁਆਧ ਪੋਠੋਹਾਰੀ ਨਾ, ਸੋ ਤੁਸੀਂ ਗੱਲ ਕੀਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ, ਸੋ ਇਹ ਕਿਹੜੇ ਖੇਤਰ ਦੇ ਵਿੱਚ ਪੈਂਦਾ ਜੀ ਇਹਨਾਂ 'ਚੋਂ?
1: ਮਾਲਵੇ 'ਚ ਪੈ ਜਾਂਦਾ ਜੀ।
0: ਮਾਲਵੇ 'ਚ ਪੈ ਜਾਂਦਾ ਜੀ?
1: ਹਾਂਜੀ
0: ਮਾਲਵੇ 'ਚ ਤਾਂ ਮੈਨੂੰ ਲੱਗਦਾ ਨਹੀਂ ਪੈਂਦਾ ਜੀ ਇਹ।
1: ਮਾਲਵੇ 'ਚ ਪੈ ਜਾਂਦਾ।
0: ਅੱਛਾ ਮਾਲਵੇ 'ਚ ਪੈ ਜਾਂਦਾ ਜੀ, ਚਲੋ ਠੀਕ ਹੈ ਜੀ, ਤੁਸੀਂ ਕਹਿ ਤਾਂ ਤੇ ਮੰਨ ਲੈਂਦੇ ਹਾਂ, ਪਰ ਰੂਪਨਗਰ ਦੇ ਨਾਲ ਥੋੜ੍ਹਾ ਜਿਹਾ ਪੈ ਜਾਂਦਾ ਨਾ ਜੀ, ਪੁਆਧ ਦਾ ਇਲਾਕਾ ਜਿਹੜਾ ਇਹਨੂੰ ਥੋੜ੍ਹਾ ਜਿਹਾ ਜਾਂ ਪਹਾੜੀ ਖੇਤਰ ਅਸੀਂ ਕਹਿ ਸਕਦੇ ਨਾ, ਤਾਂ ਉਹ ਮੰਨਦੇ ਆ ਜੀ ਇਹਨੂੰ, ਮਾਲਵੇ ਤੋਂ ਥੋੜ੍ਹਾ ਜਿਹਾ ਹਟਵਾਂ। ਸੋ ਖੈਰ ਤੁਸੀਂ ਕਾਲ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਤੁਸੀਂ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਜਾਇਆ ਜਾ ਸਕਦਾ, ਔਰ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਨੇ ਉੱਥੇ ਦੇਖਣ ਵਾਲੀਆਂ, ਅਤੇ ਪਰਿਵਾਰ ਸਮੇਤ ਜਾ ਕੇ ਅਸੀਂ ਇੱਕ ਦਿਨ ਦਾ ਬਹੁਤ ਹੀ ਯਾਦਗਾਰ ਜਿਹੜਾ ਸਫ਼ਰ ਹੈ ਉੱਥੇ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਸਿੰਘ ਜੀ, ਅਤੇ ਜਾਂਦੇ ਜਾਂਦੇ ਕਿਹੜਾ ਟਰੈਕ ਹੈ ਜੀ ਜਨਾਬ ਜਿਹੜਾ ਤੁਸੀਂ ਆ ਸਾਡੇ ਨਾਲ ਸਾਂਝਾ ਕਰੋਗੇ? ਕਿਆ ਬਾਤ ਹੈ, ਲਓ ਜੀ ਫਿਰ ਤੁਹਾਡਾ ਫੇਵਰੇਟ ਟਰੈਕ ਆ ਰਿਹਾ ਜੀ ਤੁਹਾਡੇ ਫੇਵਰੇਟ ਰੇਡੀਓ ਸਟੇਸ਼ਨ ਦੇ ਉੱਪਰ, ਔਰ ਚੱਲ ਰਹੇ ਫੇਵਰੇਟ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਹਰਵਿੰਦਰ ਜੀ, ਥੈਂਕ ਯੂ ਸੋ ਮਚ ਜੀ।
1: ਥੈਂਕ ਯੂ ਸਰ।
0: ਥੈਂਕ ਯੂ ਜੀ। ਸਲੋ ਜੀ ਹਰਵਿੰਦਰ ਜੀ ਦੀ ਫਰਮਾਇਸ਼ ਹੋਣ ਜਾ ਰਹੀ ਹੈ ਜੀ ਪੂਰੀ, ਕਹਿ ਤਰੀਕੇ ਦੇ ਫੇਵਰੇਟ ਵਾਲਾ ਗਾਣਾ ਫੇਵਰੇਟ ਵਾਲੇ ਰੇਡੀਓ ਸੈੱਟ ਅਤੇ ਫੇਵਰੇਟ ਚੈਨਲ ਦੇ ਉੱਤੇ ਆ ਰਿਹਾ ਹੋਵੇ, ਅਤੇ ਮੈਂ ਕਿਹਾ ਜੀ ਗਿਆ ਹੀ ਬਾਤ ਆ। ਸੋ ਆਓ ਫਿਰ ਇੰਜੋਏ ਕਰਦੇ ਹਾਂ ਟਰੈਕ ਨੂੰ, ਉਸ ਤੋਂ ਬਾਅਦ ਲਵਾਂਗੇ ਅਗਲੀ ਕਾਲ।

0: ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆਂ ਦੀ ਪੱਗ ਨੀ ਮੈਂ ਹੈਗਾ ਹੀ ਸਰਦਾਰ ਆ। ਸੋ ਟਰੈਕ ਜਿਹੜਾ ਹੁਣੇ ਤੁਸੀਂ ਇੰਜੋਏ ਕੀਤਾ ਔਰ ਪ੍ਰੋਗਰਾਮ ਜਿਹੜਾ ਦੋਸਤੋ ਚੱਲ ਰਿਹਾ ਇਸ ਵੇਲੇ ਹੈਲੋ ਜਲੰਧਰ, ਔਰ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਜੀ ਉਹ ਅਸੀਂ ਕਰ ਰਹੇ ਹਾਂ ਜੀ ਕਿ ਪੰਜਾਬ ਦੇ ਵਿੱਚ ਕਿਹੜੀਆਂ ਉਹ ਖਾਸ ਥਾਵਾਂ ਨੇ ਜਿਹੜੀਆਂ ਘੁੰਮਣ ਵਾਲੀਆਂ ਨੇ ਅਤੇ ਉੱਥੇ ਘੁੰਮਿਆ ਜਿਹੜਾ ਹੈ ਉਹ ਜਾ ਸਕਦਾ ਐਂਡ ਉਹ ਉੱਥੇ ਇੱਕ ਦਿਨ ਦਾ ਟੂਰ ਅਗਰ ਅਸੀਂ ਬਣਾਈਏ ਅਤੇ ਉੱਥੇ ਅਸੀਂ ਆਰਾਮ ਦੇ ਨਾਲ ਘੁੰਮ ਕੇ ਜਿਹੜਾ ਹੈ ਉਹ ਅਸੀਂ ਆ ਸਕਦੇ ਹਾਂ ਅਤੇ ਸਾਡਾ ਇੱਕ ਦਿਨ ਦਾ ਯਾਦਗਾਰ ਸਫ਼ਰ ਜਿਹੜਾ ਹੈ ਉਹ ਬਣ ਸਕਦਾ। ਸੋ ਉਸ ਸੰਬੰਧੀ ਹੀ ਸਾਡੇ ਦੋਸਤ ਸਾਨੂੰ ਦੱਸ ਰਹੇ ਨੇ ਜੀ ਬੈਕ ਟੂ ਬੈਕ ਕਾਲ ਕਰਕੇ ਕਿ ਕਿਹੜੀਆਂ ਥਾਵਾਂ 'ਤੇ ਘੁੰਮਿਆ ਜਾ ਸਕਦਾ। ਜਿਹੜੀਆਂ ਥਾਵਾਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ, ਤਰਨ ਤਾਰਨ ਸਾਹਿਬ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ, ਇਹ ਹੋ ਚੁੱਕੇ ਨੇ ਜੀ। ਔਰ ਅਗਲੇ ਕਾਲਰ ਦੋਸਤ ਦੇਖਦੇ ਨੇ ਸਾਨੂੰ ਕਿੱਥੇ ਲੈ ਕੇ ਜਾ ਰਹੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਆਪਾਂ ਜਲੰਧਰ ਦੀ ਸੈਰ ਕਰਾ ਦਿੰਦੇ ਹਾਂ ਜੀ ਫਿਰ।
0: ਜਲੰਧਰ ਦੀ ਸੈਰ ਕਰਾ ਦਿੰਦੇ ਹਾਂ,
1: ਹਾਂਜੀ
0: ਕਰਾਓ ਜੀ ਜਲੰਧਰ ਦੀ ਸੈਰ।
1: ਗੁਰੂ ਨਾਨਕ ਮਿਸ਼ਨ ਜੀ,
0: ਜੀ
1: ਗੁਰੂ ਨਾਨਕ ਮਿਸ਼ਨ ਗੁਰਦੁਆਰਾ ਬਹੁਤ ਅੱਛਾ ਹੈ ਜੀ, ਨਾਲੇ ਹਸਪਤਾਲ ਵੀ ਬਣਿਆ ਜੀ ਉੱਥੇ।
0: ਜੀ ਜੀ ਜੀ ਜੀ ਬਿਲਕੁਲ ਜੀ। ਇਸ ਤੋਂ ਇਲਾਵਾ ਜੀ ਫਿਰ ਹੁਣ ਅੱਗੇ ਕਿੱਥੇ ਚੱਲੀਏ ਜੀ? ਤੁਸੀਂ ਇੱਕ ਇੱਕ ਚੌਂਕ ਤੋਂ ਮੈਨੂੰ ਲੱਗਦਾ ਸਾਨੂੰ ਲੈ ਕੇ ਜਾਓਗੇ ਹੁਣ।
1: ਜਲੰਧਰ ਦੇ ਵਿੱਚ ਜਿੰਨੇ ਗੁਰਦੁਆਰੇ ਬਹੁਤ ਅੱਛੇ ਹੈ, ਮੰਦਰ ਵੀ ਬਹੁਤ ਅੱਛੇ ਹੈ ਜੀ।
0: ਬਿਲਕੁਲ ਜੀ, ਦੇਵੀ ਤਲਾਬ ਮੰਦਰ ਹੋ ਗਿਆ ਜੀ, ਕਾਫੀ ਅੱਛਾ ਹੈ, ਬਹੁਤ ਮਸ਼ਹੂਰ ਹੈ ਨਾ ਜੀ, ਔਰ ਕਾਫੀ ਇਤਿਹਾਸਿਕ ਮਾਨਤਾ ਹੈ, ਕਾਫੀ ਪੁਰਾਣਾ ਵੀ ਹੈ।
1: ਹਾਂਜੀ
0: ਜੀ। ਇਸ ਤੋਂ ਇਲਾਵਾ ਜੀ ਫਿਰ ਹੋਰ ਘੁੰਮਣ ਵਾਲੀ ਥਾਂ ਜਲੰਧਰ 'ਚ?
1: ਜਲੰਧਰ 'ਚ ਬੜੀਆਂ ਥਾਵਾਂ, ਛੋਟੀਆਂ ਮੋਟੀਆਂ ਦਾ ਲਾਗੇ ਛਾਗੇ ਬਹੁਤ ਨੇ,
0: ਛੋਟੀਆਂ ਮੋਟੀਆਂ ਨਹੀਂ ਤੇ ਆਪਾਂ
1: ਪਿੰਡਾਂ ਦੇ ਵਿੱਚ ਬੜੇ ਗੁਰਦੁਆਰੇ ਮੰਦਰ ਹੈ।
0: ਜੀ ਜੀ ਜੀ ਜੀ ਜੀ, ਇਹ ਵੀ ਸਾਡੇ ਜਲੰਧਰ ਦੇ ਵਿੱਚ ਹੀ ਹੈ ਜੀ, ਵੈਸੇ ਕਪੂਰਥਲੇ ਦੇ ਵਿੱਚ ਹੈ ਆਪਣੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਸੋ ਉੱਥੇ ਜਾਇਆ ਜਾ ਸਕਦਾ ਜੀ।
1: ਬਿਲਕੁਲ ਜੀ,
0: ਹੈ ਨਾ ਜੀ। ਸੋ ਕਰਤਾਰਪੁਰ ਦੇ ਲਾਗੇ ਵੀ ਇੱਕ ਵੱਡੀ ਯਾਦਗਾਰ ਬਣੀ ਹੋਈ ਹੈ, ਉੱਥੇ ਜਾਇਆ ਜਾ ਸਕਦਾ।
1: ਹਾਂਜੀ ਹਾਂਜੀ, ਕਰਤਾਰਪੁਰ ਗੁਰਦੁਆਰਾ ਬਹੁਤ,
0: ਹੈ ਨਾ ਜੀ। ਬਾਕੀ ਅਮਿਊਜ਼ਮੈਂਟ ਪਾਰਕ ਵੀ ਹੈ ਆਪਣੇ ਜਲੰਧਰ ਦੇ ਵਿੱਚ, ਅਤੇ ਜੇ ਕਿਸੇ ਨੇ ਖੇਡਾਂ ਦਾ ਸਮਾਨ ਲੈਣਾ ਤਾਂ ਉਹ ਵੀ ਆਉਣ ਦੇ ਲਈ ਵੀ ਤੁਸੀਂ ਆ ਸਕਦੇ ਹੋ, ਅਤੇ ਖੇਡਾਂ ਦਾ ਬਹੁਤ ਸਮਾਨ ਤੁਹਾਨੂੰ ਇੱਥੋਂ ਵੀ ਮਿਲ ਜਾਏਗਾ।
1: ਬਿਲਕੁਲ ਜੀ,
0: ਮੈਨੂੰ ਲੱਗਦਾ, ਹਾਂਜੀ
1: ਹਰ ਚੀਜ਼ ਦਾ ਸਮਾਨ ਹੈ ਜੀ, ਖੇਡ ਦਾ ਪੂਰਾ ਦਿਨ।
0: ਜੀ ਜੀ ਜੀ ਜੀ, ਮਨਜੀਤ ਜੀ ਮੈਨੂੰ ਲੱਗਦਾ ਇਹ ਉਲਟਾ ਹੋ ਗਿਆ ਨਾ, ਸੋਡਲ ਦਾ ਮੇਲਾ ਬਹੁਤ ਮਸ਼ਹੂਰ ਹੈ ਜੀ, ਉਹ ਘੁੰਮਿਆ ਜਾ ਸਕਦਾ।
1: ਹਾਂਜੀ, ਉਹ ਵੀ ਘੁੰਮਿਆ ਜਾ ਸਕਦਾ
0: ਹੈ ਨਾ ਜੀ,
1: ਇੱਕਦਮ ਅਚਾਨਕ ਯਾਦ ਨਹੀਂ ਹੁੰਦੀ ਨਾ ਗੱਲਾਂ
0: ਜੀ। ਨਹੀਂ, ਇਸੇ ਕਰਕੇ ਤੇ ਅਸੀਂ ਪਹਿਲਾਂ ਦੱਸਿਆ ਨਾ ਕਿ ਯਾਦ ਕਰਨਾ ਚਾਹੀਦਾ ਹੈ, ਟੌਪਿਕ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ, ਤਕਰੀਬਨ ਮੇਰੇ ਖਿਆਲ ਨਾਲ ਇੱਕ ਅੱਧੇ ਘੰਟੇ ਤੋਂ ਜ਼ਿਆਦਾ ਹੋ ਚੁੱਕਾ ਜੀ ਨਾ। ਸੋ ਇਸ ਦੌਰਾਨ ਅਗਰ ਇੰਨੀਆਂ ਚੀਜ਼ਾਂ ਦੇ ਬਾਰੇ ਅਸੀਂ, ਇਸ ਤੋਂ ਵੀ ਮੈਨੂੰ ਲੱਗਦਾ ਕਿ ਹੋਰ ਚੀਜ਼ਾਂ ਹੈਗੀਆਂ ਨੇ ਜਲੰਧਰ ਦੇ ਵਿੱਚ ਘੁੰਮਣ ਵਾਸਤੇ, ਅਤੇ ਜੇਕਰ

0: ਘੁੰਮ ਲਈਆਂ ਜਾਵੇ ਤਾਂ ਜਾਂ ਦੋਸਤਾਂ ਨੂੰ ਦੱਸੀਆਂ ਜਾਣ ਜਿਹੜੇ ਜਲੰਧਰ ਆਏ ਨੇ ਲੇਕਿਨ ਸਿਰਫ ਕਿਸੇ ਕੰਮ ਕਾਜ ਦੇ ਲਈ ਘੁੰਮਣ ਨਹੀਂ ਆਏ ਤਾਂ ਉਹਨਾਂ ਨੂੰ ਵੀ ਜਾਣ ਕੇ ਵਧੀਆ ਲੱਗੇਗਾ ਅਤੇ ਉਹ ਵੀ ਆਪਣੇ ਪਰਿਵਾਰ ਦੇ ਨਾਲ ਜੇਕਰ ਆਉਣਗੇ ਤਾਂ ਘੁੰਮਣ ਵਾਸਤੇ ਅਤੇ ਉਹਨਾਂ ਨੂੰ ਵੀ ਬਹੁਤ ਸਕੂਨ ਮਿਲੇਗਾ ਇੱਥੇ ਆ ਕੇ, ਹੈ ਨਾ ਜੀ? ਬਿਲਕੁਲ ਜੀ। ਅੱਛਾ ਜੀ, ਪੰਜਾਬ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ, ਪੰਜਾਬ ਦੇ ਕਿੰਨੇ ਜ਼ਿਲ੍ਹੇ ਨੇ ਭਲਾ?
1: ਪੰਜਾਬ ਦੇ ਹੁਣੇ ਹੈ ਜੀ ਘੱਟ ਤੋਂ ਘੱਟ ਵੀ 15 ਜ਼ਿਲ੍ਹੇ ਮੇਰੇ ਕੋਲ।
0: ਅੱਛਾ, ਘੱਟੋ ਘੱਟ 15 ਨਹੀਂ, ਘੱਟੋ ਘੱਟ ਇੰਨੇ ਕੁ ਤਾਂ ਹੈਗੇ ਆ ਜੀ, ਵੱਧ ਤੋਂ ਵੱਧ ਕਿੰਨੇ ਆ ਜੀ?
1: ਵੱਧ ਤੋਂ ਵੱਧ 18 ਹੈ ਜੀ।
0: ਅੱਛਾ, ਵੱਧ ਤੋਂ ਵੱਧ 18 ਹੈ?
1: ਹਾਂਜੀ।
0: ਨਹੀਂ ਜੀ, ਵੱਧ ਤੋਂ ਵੱਧ ਇਸ ਤੋਂ ਵੀ ਜ਼ਿਆਦਾ ਹੈ।
1: ਜ਼ਿਆਦਾ ਹੈਗੇ?
0: ਹਾਂਜੀ, 23 ਜ਼ਿਲ੍ਹੇ ਜੀ ਪੰਜਾਬ ਦੇ। ਅਤੇ ਸਭ ਤੋਂ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਉਹਦਾ ਨਾਮ ਕੀ ਹੈ ਜੀ, ਕੁਛ ਪਤਾ ਜੀ?
1: ਨਵਾਂ ਜ਼ਿਲ੍ਹਾ?
0: ਹਾਂਜੀ, ਜਿਹੜਾ ਸਭ ਤੋਂ ਨਵਾਂ ਜ਼ਿਲ੍ਹਾ ਪੰਜਾਬ ਦਾ ਬਣਿਆ। ਉਹ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਵੀ ਹੈ। ਹਾਂਜੀ, ਮਲੇਰਕੋਟਲਾ ਜੀ, ਕਪੂਰਥਲਾ ਤੇ ਬਹੁਤ ਪੁਰਾਣਾ ਜੀ। ਅੱਛਾ, ਪੰਜਾਬ ਦੇ ਕਿੰਨੇ ਦਰਿਆ ਨੇ ਜੀ?
1: ਦਰਿਆ ਹੈਗੇ ਪੰਜ।
0: ਪੰਜ, ਪੰਜਾਂ ਦੇ ਨਾਮ ਦੱਸ ਦਿਓ ਜੀ।
1: ਪੰਜ, ਇੱਕ ਬਿਆਸ ਦਰਿਆ ਜੀ,
0: ਇੱਕ ਬਿਆਸ ਹੋ ਗਿਆ ਜੀ।
1: ਹਾਂਜੀ, ਇੱਕ ਹੋਰ ਅੱਗੇ ਕਿਹੜਾ?
0: ਅੱਗੇ ਅੱਗੇ ਕਿੱਧਰ ਨੂੰ ਅੱਗੇ ਜੀ?
1: ਅੰਮ੍ਰਿਤਸਰ ਜਾਈਏ।
0: ਅੰਮ੍ਰਿਤਸਰ ਜਾਈਏ ਤਾਂ ਬਿਆਸ ਹੀ ਆਉਂਦਾ ਜੀ,
1: ਉਸ ਤੋਂ ਬਾਅਦ ਵੀ ਹੈਗਾ।
0: ਉਸ ਤੋਂ ਬਾਅਦ ਵੀ ਹੈਗਾ ਜੀ। ਹਾਂਜੀ, ਕਿਹੜਾ ਜੀ ਉਹ?
1: ਨਹੀਂ ਯਾਦ ਨਹੀਂ ਆ ਰਿਹਾ ਹੁਣ, ਤੁਸੀਂ ਯਾਦ ਦਵਾ ਦਿਓ ਥੋੜ੍ਹਾ ਜਿਹਾ।
0: ਨਹੀਂ ਨਹੀਂ, ਸਾਰਾ ਕੰਮ ਤੁਸੀਂ ਆਰਜੇ 'ਤੇ ਸਿੱਟਤਾ ਜੀ।
1: ਚੱਲ ਕੋਈ ਗੱਲ ਨਹੀਂ।
0: ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਮਨਜੀਤ ਜੀ, ਥੈਂਕ ਯੂ ਸੋ ਮੱਚ। ਸੋ ਦੋਸਤੋ, ਪੰਜਾਬ ਸਾਡੀ ਜਿੰਦ ਜਾਨ ਹੈ, ਜਿਸ ਸ਼ਬਦ ਤੋਂ ਪੰਜਾਬ ਦਾ ਨਾਮ ਪਿਆ, ਪੰਜ ਆਬ। ਹੁਣ ਇਹਦੇ ਬਾਰੇ ਵੀ ਆਪਾਂ ਜ਼ਿਕਰ ਕਰਨਾ, ਜੇਕਰ ਅਸੀਂ ਇਹ ਸਾਰੀ ਜਾਣਕਾਰੀ ਅਸੀਂ ਆਪਣੇ ਅਗਲੀ ਪੀੜ੍ਹੀ ਤੱਕ ਪਹੁੰਚਾਉਣੀ ਹੈ ਤਾਂ ਉਸ ਦੇ ਵਾਸਤੇ ਅਸੀਂ ਉਹਨੂੰ ਆਪਣੇ ਜ਼ਿਹਨ ਦੇ ਵਿੱਚ ਕੈਦ ਕਰਕੇ ਰੱਖੀਏ। ਸੋ ਉਹੀ ਜਾਣਕਾਰੀ ਅੱਜ ਸਾਡੇ ਨਾਲ ਸਾਡੇ ਦੋਸਤ ਸਾਂਝੀ ਕਰ ਰਹੇ ਨੇ। ਸੋ ਜਲੰਧਰ ਜ਼ਿਲ੍ਹਾ ਵੀ ਹੋ ਚੁੱਕਾ ਜੀ ਕਵਰ, ਦੇਖਦੇ ਹਾਂ ਸਾਡੇ ਅਗਲੇ ਦੋਸਤ ਕਿਹੜੇ ਆਉਂਦੇ ਨੇ ਅਤੇ ਕਿਹੜੇ ਜ਼ਿਲ੍ਹੇ ਦੀ, ਕਿਹੜੇ ਸ਼ਹਿਰ ਦੀ ਜਾਣਕਾਰੀ ਸਾਡੇ ਤੱਕ ਪਹੁੰਚਾਉਂਦੇ ਨੇ। ਅਤੇ ਹਲਕੇ ਫੁਲਕੇ ਸਵਾਲ ਮੇਰੇ ਕੋਲ ਵੀ ਹੈਗੇ ਨੇ ਜੀ ਪੰਜਾਬ ਦੇ ਮੁਤਲਕ, ਬਿਲਕੁਲ ਹੀ ਸੌਖੇ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਲਹਾਲ ਇਸ ਗੀਤ ਤੋਂ ਬਾਅਦ।

ਜਲੰਧਰ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ, ਔਰ ਹੈਲੋ ਜਲੰਧਰ ਦੇ ਵਿੱਚ ਤੁਸੀਂ ਸਾਡੇ ਨਾਲ ਜਿਹੜਾ ਹੈ ਉਹ ਬਣੇ ਰਹਿਣਾ ਜੀ, ਔਰ ਅਗਲੀ ਕਿਹੜੀ ਥਾਂ ਹੈ, ਕਿੱਥੇ ਅਸੀਂ ਘੁੰਮਣ ਜਾ ਸਕਦੇ ਹਾਂ, ਜਾਂ ਪੰਜਾਬ ਦੇ ਬਾਰੇ ਜੁੜੀ ਹੋਈ ਕੁਝ ਹੋਰ ਜਾਣਕਾਰੀ ਜਿਹੜੀ ਹੈ ਉਹ ਮੈਂ ਆਪਣੇ ਕੋਲ ਰੱਖੀ ਹੋਈ ਹੈ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਗੀਤ ਤੋਂ ਬਾਅਦ। ਸੋ ਸੁਣਦੇ ਹਾਂ ਜੀ ਕਿਸ਼ੋਰ ਅਤੇ ਆਸ਼ਾ ਜੀ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ।

0: पहले ज़रा आप मुस्कुराइए। सो मुस्कुराना इस प्रोग्राम दा पहला नियम है जी, और असी हमेशा हंसते रहेंगे, वसते रहेंगे, क्योंकि तुसी इस वेले जुड़े हुए हो जी FM रेनबो चैनल दे नाल। और FM रेनबो चैनल दे उत्ते तुहाडियां फरमाइशां नूं असी कर रहे हैं पूरा जी। अगले कॉलर दोस्त साडे नाल जुड़ चुके ने, देखते हैं जी उह सानूं कित्थे दी सैर कराउणगे, उहनां नाल गल करदे जी। हैलो
1: हैलो, सत श्री अकाल जी।
0: सत श्री अकाल जी, बहुत बहुत स्वागत है सर प्रोग्राम हैलो जलंधर दे विच। कौन जनाब, कित्थों गल कर रहे ने? ਘੁੰਮਣ ਫਿਰਨ ਦੀ ਕਿਹੜੀ ਥਾਂ ਹੈ ਜੀ, ਉਹ ਦੱਸੋਗੇ ਜਾਂ ਫਿਰ ਸਵਾਲਾਂ ਦੇ ਜਵਾਬ?
1: ਘੁੰਮਣ ਫਿਰਨ ਦੀ ਦੇਖੋ ਸਰ ਜੀ, ਮੈਂ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ,
0: ਮੇਰੇ ਨਾਲ ਹੀ,
1: ਜਿੰਨੀਆਂ ਦਾਵਾਂ ਮੈਂ ਸੋਚੀਆਂ ਸੀਗੀਆਂ 4 ਵਜੇ ਦਾ ਮੈਂ ਪ੍ਰੋਗਰਾਮ ਸੁਣਦਾ ਪਿਆ ਵਾਂ, ਉਹ ਸਾਰੀਆਂ ਹੀ ਲੋਕਾਂ ਨੇ ਬੋਲ ਦਿੱਤੀਆਂ ਹੋਈਆਂ।
0: ਅੱਛਾ ਜੀ, ਠੀਕ ਹੈ ਜੀ, ਚਲੋ ਖੈਰ। ਵੈਸੇ
1: ਗੁਰਦੁਆਰਾ ਸਾਹਿਬ ਹੈਗੇ ਆਪਣੇ ਬਟਾਲਾ ਰੋਡ, ਬਟਾਲੇ ਜਾਈਏ ਨਾ ਜਦੋਂ ਬਟਾਲੇ ਨੂੰ ਮੁੜਦੇ ਆ,
0: ਜੀ ਜੀ ਜੀ ਜੀ ਜੀ,
1: ਜਗ੍ਹਾ ਦਾ ਨਾਂ ਨੀ ਚੇਤੇ ਆਉਂਦਾ, ਬੜਾ ਮੱਸਿਆ ਦਾ ਮੇਲਾ ਬੜਾ ਟੌਪ ਦਾ ਲੱਗਦਾ ਜੀ ਉੱਥੇ।
0: ਬਿਲਕੁਲ ਜੀ, ਬਿਲਕੁਲ ਜੀ। ਸੋ ਉੱਥੇ ਵੀ ਕਾਫੀ ਮਸ਼ਹੂਰ ਥਾਵਾਂ ਨੇ। ਸੋ ਬਟਾਲੇ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ, ਉੱਥੇ ਕਾਫੀ ਲੋਕ ਜਾਂਦੇ ਨੇ। ਔਰ ਉਸ ਦੇ ਨਾਲ ਹੀ ਅਗਰ ਆਪਾਂ ਬਟਾਲਾ ਦੇ ਵਿੱਚ ਗੁਰਦੁਆਰਾ ਕੰਧ ਸਾਹਿਬ ਹੈ ਜੀ, ਉੱਥੇ ਵੀ ਜਾਂਦੇ ਨੇ ਜੀ।
1: ਇਹ ਬਟਾਲੇ ਤੋਂ ਉਰੇ ਜਦੋਂ ਰਹੀਏ ਤੋਂ ਬਟਾਲੇ ਨੂੰ ਮੁੜਦਾ ਹੈ ਨਾ,
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: 2 ਕਿਲੋਮੀਟਰ ਪੁੱਲ ਉੱਤਰ ਦਾ ਨਾਲ ਹੀ ਗੁਰਦੁਆਰਾ ਆ
0: ਜੀ ਜੀ ਜੀ ਜੀ,
1: ਮੱਸਿਆ ਦਾ ਮੇਲਾ ਬਹੁਤ ਵਧੀਆ ਲੱਗਦਾ ਜੀ।
0: ਬਿਲਕੁਲ

0: ਬਿਲਕੁਲ ਜੀ, ਬਿਲਕੁਲ
1: ਬਹੁਤ
0: ਜੀ,
1: ਭਰਮਾ ਲੱਗਦਾ।
0: ਹਾਂ ਜੀ, ਹਾਂ ਜੀ, ਹਾਂ ਜੀ। ਸੋ ਬਾਬਾ ਬਕਾਲਾ ਸਾਹਿਬ ਹੈ ਜੀ, ਗੁਰਦੁਆਰਾ ਇੱਕ ਉੱਥੇ।
1: ਹਾਂ ਬਾਬਾ ਬਕਾਲਾ
0: ਜੀ ਜੀ
1: ਸਾਹਿਬ,
0: ਜੀ ਜੀ ਸੋ ਕਾਫ਼ੀ ਫੇਮਸ ਹੈ ਜੀ ਉਹ ਥਾਂ, ਅਤੇ
1: ਹਾਂਜੀ
0: ਕਾਫ਼ੀ ਜਿਹੜੀ ਉੱਥੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਹੁੰਦੀਆਂ ਨੇ, ਜਿਹੜੀਆਂ ਲੋਕਾਂ ਦੀਆਂ ਅਰਦਾਸਾਂ ਹੁੰਦੀਆਂ ਨੇ, ਉੱਥੇ ਕਬੂਲ ਹੁੰਦੀਆਂ ਨੇ, ਤਾਂ ਉੱਥੇ ਜਾਂਦੇ ਨੇ।
1: ਕਬੂਲ ਹੁੰਦੀ ਹੈ।
0: ਬਿਲਕੁਲ ਜੀ। ਸੋ ਇਹ ਅਸੀਂ ਨਾ ਥੋੜ੍ਹਾ ਜਿਹਾ ਜਲੰਧਰ ਦੇ ਆਸ ਪਾਸ ਦੀ ਹੀ ਜ਼ਿਆਦਾ ਗੱਲ ਕੀਤੀ ਹੈ, ਥੋੜ੍ਹਾ ਦੂਰ ਜਾਂਦੇ ਹਾਂ, ਤਾਂ ਬਸ ਇੱਕ ਆਪਾਂ ਫਿਰੋਜ਼ਪੁਰ ਦਾ ਜ਼ਿਕਰ ਕੀਤਾ ਜੀ, ਅਤੇ ਬਾਕੀ
1: ਹਾਂਜੀ
0: ਬਠਿੰਡਾ ਸ਼ਹਿਰ ਜਿਹੜਾ ਨਾ ਜੀ, ਉਹ ਵੀ ਕਾਫ਼ੀ
1: ਹਾਂਜੀ
0: ਘੁੰਮਣ ਫਿਰਨ ਦੇ ਲਈ ਜਿਹੜਾ ਅਨੁਕੂਲ ਹੈ ਜੀ, ਬਹੁਤ ਥਾਵਾਂ ਨੇ ਉੱਥੇ ਵੀ ਅਗਰ ਅਸੀਂ
1: ਬਠਿੰਡੇ
0: ਘੁੰਮਣ।
1: ਦੇ ਵਿੱਚ ਅੱਗੇ ਹੈਗਾ 40 ਕਿਲੋਮੀਟਰ ਤਲਵੰਡੀ ਸਾਬੋ,
0: ਬਿਲਕੁਲ ਬਿਲਕੁਲ ਜੀ,
1: ਦਮਦਮਾ
0: ਉੱਥੇ
1: ਸਾਹਿਬ।
0: ਜੀ ਜੀ ਜੀ
1: ਹਾਂਜੀ
0: ਬਿਲਕੁਲ ਜੀ, ਗੁਰਦੁਆਰਾ ਦਮਦਮਾ ਸਾਹਿਬ ਹੈ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ, ਉਸ ਤੋਂ ਇਲਾਵਾ ਉੱਥੇ ਛੇਵੀਂ ਪਾਤਸ਼ਾਹੀ ਜੀ ਦਾ ਵੀ ਗੁਰਦੁਆਰਾ ਸਾਹਿਬ ਹੈ, ਉਸ ਤੋਂ ਇਲਾਵਾ ਉੱਥੇ
1: ਹਾਂਜੀ
0: ਗੁਰਦੁਆਰਾ ਸ਼੍ਰੀ ਕਿਲ੍ਹਾ ਮੁਬਾਰਕ ਹੈ, ਔਰ ਉੱਥੇ ਵੈਸੇ ਵੀ ਇੱਕ ਕਿਲ੍ਹਾ ਜੀ, ਕਿਲ੍ਹਾ ਮੁਬਾਰਕ, ਉਹ ਘੁੰਮਿਆ ਜਾ ਸਕਦਾ। ਉੱਥੇ ਇੱਕ ਛੋਟਾ ਜਿਹਾ ਕਹਿ ਸਕਦੇ ਮਿੰਨੀ ਜ਼ੂ, ਉਹ ਵੀ ਹੈ ਉੱਥੇ ਜੀ, ਔਰ ਉੱਥੇ ਬਠਿੰਡੇ ਦੀ ਝੀਲ ਹੈ, ਉੱਥੇ ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਨਾ ਜੀ। ਸੋ ਕਾਫ਼ੀ
1: ਹਾਂਜੀ,
0: ਕਾਫ਼ੀ ਉੱਥੇ ਦੀਆਂ ਅਟਰੈਕਟਿਵ ਚੀਜ਼ਾਂ ਨੇ।
1: ਥਰਮਲ ਪਲਾਂਟ ਹੈਗਾ ਤਾਂ
0: ਥਰਮਲ ਪਲਾਂਟ ਹੈ, ਬਿਲਕੁਲ ਜੀ, ਪਾਵਰ ਹਾਊਸ ਕਿਹਾ ਜਾਂਦਾ ਜੀ ਪੰਜਾਬ ਦਾ, ਬਠਿੰਡੇ ਨੂੰ, ਕਿ ਸਭ ਤੋਂ ਵੱਧ
1: ਹਾਂਜੀ,
0: ਪਾਵਰ
1: ਉਹ
0: ਜਿਹੜੀ ਨਾ।
1: ਵਿੱਚ ਝੀਲ ਬਣਾਈ ਹੋਈ ਹੈ, ਮੈਂ ਗਿਆ ਹੋਇਆ ਉੱਥੇ, 2-3 ਵਾਰੀ ਗਿਆ ਵਾਂ।
0: ਕਿਆ ਬਾਤ ਹੈ, ਖਾਸੀ ਜਾਣਕਾਰੀ ਰੱਖਦੇ ਹੋ ਜੀ। ਮੈਂ ਕਿਹਾ ਜੀ ਫਿਰ ਥੋੜ੍ਹਾ ਜਿਹਾ ਨਾ
1: ਮੈਂ ਡਰਾਈਵਿੰਗ ਕਰਦਾ ਸੀਗਾ ਭਾਜੀ, ਮੈਂ ਗੱਡੀ ਚਲਾਉਂਦਾ ਸੀਗਾ,
0: ਅੱਛਾ ਅੱਛਾ
1: ਮੈਂ
0: ਅੱਛਾ ਅੱਛਾ
1: 25 ਸਾਲ ਮੈਂ ਡਰਾਈਵਿੰਗ ਕੀਤੀ ਹੈਗੀ, ਆਪਣੀ ਗੱਡੀ ਸੀਗੀ ਮੇਰੀ,
0: ਹਾਂਜੀ ਹਾਂਜੀ।
1: ਮੈਂ ਕੁਛ ਵਜ੍ਹਾ ਤੋਂ ਰਹਿ ਗਿਆ
0: ਠੀਕ ਹੈ, ਠੀਕ
1: ਕਿਉਂਕਿ
0: ਹੈ
1: ਇੱਕ
0: ਜੀ।
1: ਤਾਂ ਅੱਖਾਂ ਖਰਾਬ ਹੋ ਗਈਆਂ, ਉਧਰੋਂ ਅਪਰੇਟ ਹੋਣੇ ਸ਼ੁਰੂ ਹੋ ਗਏ, 8 ਅਪਰੇਟ ਹੋ ਚੁੱਕੇ ਹੋਏ ਆ ਮੇਰੇ
0: ਓ। ਚਲੋ ਜੀ,
1: ਹਾਲੇ ਤਾਂ
0: ਦੁਆ
1: ਮੈਂ
0: ਕਰਦੇ
1: ਕੁਛ
0: ਜੀ ਕਿ
1: ਨਹੀਂ।
0: ਤੁਸੀਂ ਜਲਦ ਜਿਹੜਾ ਸਿਹਤਯਾਬ ਹੋਵੋ ਜੀ, ਅਤੇ ਮੁੜ ਤੋਂ ਜਿਹੜਾ ਹੈ ਕਿ ਆਪਣੇ ਕਿੱਤੇ ਦੇ ਉੱਤੇ ਤੁਸੀਂ ਵਾਪਸ ਆਓ। ਸੋ ਸੁਰਿੰਦਰ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ, ਅਤੇ ਜਾਂਦੇ ਜਾਂਦੇ ਟਰੈਕ ਕਿਹੜਾ ਜੀ ਸਾਡੇ ਨਾਲ ਅੱਜ ਤੁਸੀਂ ਸਾਂਝਾ ਕਰ ਰਹੇ ਹੋ?
1: ਦਾਗ ਮੂਵੀ ਦਾ ਜੀ, ਨਹੀਂ ਮੈਂ ਯਾਰ ਮਨਾਣਾ ਨਹੀਂ, ਚਾਹੇ ਲੋਕ ਬੋਲੀਆਂ ਬੋਲੇ।
0: ਠੀਕ ਹੈ ਜੀ, ਆ ਰਿਹਾ ਜੀ ਤੁਹਾਡਾ ਟਰੈਕ ਤੁਹਾਡੇ ਰੇਡੀਓ ਸੈੱਟ ਦੇ ਉੱਤੇ, ਤੁਸੀਂ ਸਾਨੂੰ ਕਾਲ ਕੀਤੀ, ਥੈਂਕ ਯੂ ਸੋ ਮਚ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ, ਅਤੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਮਾਂ ਆਪਣੀ ਰਫ਼ਤਾਰ 'ਤੇ ਚੱਲਦਾ ਜਾ ਰਿਹਾ ਅਤੇ ਆਖਰੀ ਕਾਲਰ ਦੋ ਸਾਡੇ ਨਾਲ ਜੁੜ ਚੁੱਕੇ ਨੇ, ਆਓ ਜੀ ਕਰਦੇ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਪਿਆਰ ਭਰੀ ਨਮਸਕਾਰ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?

0: ਸਰ ਜੀ, ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ।
1: ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
0: ਬਹੁਤ ਵਧੀਆ ਸਰ, ਤੁਸੀਂ ਆਪਣੇ ਸੁਣਾਓ ਜੀ।
1: ਬਹੁਤ
0: ਠੀਕ
1: ਵਧੀਆ ਜੀ। ਮੈਂ ਕਿਹਾ ਜੀ, ਸਮਾਂ ਥੋੜ੍ਹਾ ਹੈ, ਥੋੜ੍ਹਾ ਜਿਹਾ ਰੈਪਿਡ ਫਾਇਰ ਕਰ ਲਈਏ ਜੀ, ਜਲਦੀ ਜਲਦੀ
0: ਹਾਂਜੀ
1: ਸਵਾਲ 'ਤੇ
0: ਆਪਾਂ ਜਲਦੀ ਜਲਦੀ
1: ਕਿਆ ਬਾਤ ਹੈ।
0: ਮੈਂ ਹੁਣ ਦੱਸ ਦਵਾਂ ਵੀ ਜਿਵੇਂ ਨਾ ਆਪਾਂ
1: ਨਹੀਂ ਨਹੀਂ
0: ਮੁਕਤਸਰ
1: ਮੈਂ
0: ਸਾਹਿਬ,
1: ਮਾਫੀ ਚਾਹੁੰਦਾ ਜੀ ਤੁਹਾਨੂੰ ਰੋਕਣ ਵਾਸਤੇ। ਮੈਂ ਕਿਹਾ ਜੀ, ਮੈਂ ਤੁਹਾਨੂੰ ਸਵਾਲ ਪੁੱਛਾਂਗਾ, ਤੁਸੀਂ ਉਹਨਾਂ ਦੇ ਬਸ ਜਵਾਬ ਦੇਣੇ ਨੇ ਜੀ।
0: ਅੱਛਾ ਜੀ,
1: ਪੰਜਾਬ ਦੀ ਰਾਜਧਾਨੀ ਕਿਹੜੀ ਹੈ ਜੀ?
0: ਚੰਡੀਗੜ੍ਹ ਜੀ।
1: ਵੈਰੀ ਗੁੱਡ ਜੀ। ਪੰਜਾਬ ਦਾ ਰਾਜ ਪੰਛੀ ਕਿਹੜਾ ਹੈ?
0: ਰਾਜ ਪੰਛੀ ਮੋਰ।
1: ਨਹੀਂ ਜੀ, ਬਾਜ ਹੈ। ਕੋਈ ਗੱਲ ਨਹੀਂ ਜੀ।
0: ਅੱਛਾ,
1: ਪੰਜਾਬ ਦਾ ਜਿਹੜਾ ਰਾਜ ਰੁੱਖ ਉਹ ਕਿਹੜਾ ਹੈ?
0: ਰਾਜ ਰੁੱਖ ਬਰਗਰ।
1: ਨਹੀਂ ਨਹੀਂ ਬਰਗਰ ਨਹੀਂ ਜੀ।
0: ਬੋੜ ਬੋੜ ਜਿਹਨੂੰ ਕਹਿੰਦੇ
1: ਨਹੀਂ
0: ਆ।
1: ਨਹੀਂ ਸ਼ੀਸ਼ਮ ਹੈ ਜੀ, ਜਿਹਨੂੰ ਟਾਲੀ ਕਹਿੰਦੇ ਆ। ਅਤੇ ਪੰਜਾਬ ਦਾ ਰਾਜ ਪਸ਼ੂ ਕਿਹੜਾ ਜੀ?
0: ਰਾਜ ਪਸ਼ੂ ਗਾਏ।
1: ਨਹੀਂ ਜੀ, ਇਹ ਹੈਗਾ ਜੀ ਕਾਲਾ ਹਿਰਨ। ਅੱਛਾ, ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਜੀ?
0: ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ।
1: ਕਿਆ ਬਾਤ ਹੈ ਜੀ, ਬਿਲਕੁਲ ਠੀਕ ਹੈ ਜੀ। ਦੁਆਬੇ ਦਾ ਸਭ ਤੋਂ ਵੱਡਾ ਸ਼ਹਿਰ?
0: ਦੁਆਬੇ ਦਾ ਸਭ ਤੋਂ ਵੱਡਾ ਸ਼ਹਿਰ ਜਲੰਧਰ।
1: ਕਿਆ ਬਾਤ ਹੈ ਜੀ, ਬਹੁਤ ਬਹੁਤ। ਅੱਛਾ, ਤੁਸੀਂ ਮੈਨੂੰ ਲਾਸਟ ਸਵਾਲ ਹੈ ਜੀ, ਰੇਲ ਕੋਚ ਫੈਕਟਰੀ ਕਿੱਥੇ ਹੈ?
0: ਰੇਲ ਕੋਚ ਫੈਕਟਰੀ ਕਪੂਰਥਲੇ ਜੀ।
1: ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸਵਾਲਾਂ ਦੇ ਅੱਧੇ ਸਵਾਲਾਂ ਦੇ ਜਵਾਬ

0: ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਜੀ?
1: ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ।
0: ਕਿਆ ਬਾਤ ਹੈ ਜੀ, ਬਿਲਕੁਲ ਠੀਕ ਹੈ ਜੀ। ਦੁਆਬੇ ਦਾ ਸਭ ਤੋਂ ਵੱਡਾ ਸ਼ਹਿਰ?
1: ਦੁਆਬੇ ਦਾ ਸਭ ਤੋਂ ਵੱਡਾ ਸ਼ਹਿਰ ਜਲੰਧਰ।
0: ਕਿਆ ਬਾਤ ਹੈ ਜੀ, ਬਹੁਤ ਬਹੁਤ। ਅੱਛਾ, ਤੁਸੀਂ ਮੈਨੂੰ ਲਾਸਟ ਸਵਾਲ ਹੈ ਜੀ, ਰੇਲ ਕੋਚ ਫੈਕਟਰੀ ਕਿੱਥੇ ਹੈ?
1: ਰੇਲ ਕੋਚ ਫੈਕਟਰੀ ਕਪੂਰਥਲੇ ਜੀ।
0: ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸਵਾਲਾਂ ਦੇ ਅੱਧੇ ਸਵਾਲਾਂ ਦੇ ਜਵਾਬ ਸਹੀ ਸੀ, ਅੱਧੇ ਦੇ ਜਿਹੜੇ ਸੀਗੇ ਜੀ ਉਹ ਕਿਤੇ ਨਾ ਕਿਤੇ
1: ਉਹ
0: ਇੱਧਰ ਉੱਧਰ।
1: ਕਾਲਾ ਹਿਰਨ ਤਾਂ ਇੱਥੇ ਪੰਜਾਬ 'ਚ ਤਾਂ ਮੈਂ ਦੇਖਿਆ ਨਹੀਂ ਕਦੇ ਕਾਲਾ ਹਿਰਨ।
0: ਠੀਕ ਹੈ ਜੀ, ਚਲੋ ਖੈਰ ਕੋਈ ਗੱਲ ਨਹੀਂ ਜੀ। ਸੋ ਇਹ ਕੁਛ ਚੀਜ਼ਾਂ ਮੈਂ ਦੱਸਤੀਆਂ ਜੀ, ਤੁਹਾਡਾ ਸਾਥ ਦੇ ਤਾ ਆਪਾਂ ਇਸ ਪ੍ਰੋਗਰਾਮ 'ਚ ਨਾ ਜੀ। ਸੋ ਜਾਂਦੇ ਜਾਂਦੇ ਟਰੈਕ ਕਿਹੜਾ ਸੁਣੋਗੇ ਜੀ?
1: ਟਰੈਕ ਸੁਣਾ ਦਿਓ ਜੀ, ਚੰਡੀਗੜ੍ਹ ਦੀ ਝੀਲ ਜਿਹੜੀ ਆ, ਸੁਖਨਾ ਝੀਲ, ਉਹ ਵੀ ਆਪਣੇ ਪੰਜਾਬ ਜਿਵੇਂ ਤਕਰੀਬਨ
0: ਜੀ
1: ਚੰਡੀਗੜ੍ਹ
0: ਜੀ ਜੀ
1: ਪੰਜਾਬ 'ਚ ਹੀ ਆ।
0: ਠੀਕ ਹੈ ਜੀ, ਚਲੋ ਜੀ, ਸਤਿੰਦਰ ਸਰਤਾਜ ਦੀ ਆਵਾਜ਼ 'ਚ ਆ ਰਿਹਾ ਟਰੈਕ, ਥੈਂਕ ਯੂ ਸੋ ਮਚ ਜੀ।

0: ਲੱਗਦਾ।
1: ਬਿਲਕੁਲ ਜੀ, ਚੰਗਾ ਮੈਨੂੰ ਵੀ ਲੱਗਦਾ ਜੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿੰਦਾ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਇਸੇ ਤਰ੍ਹਾਂ ਬਣੇ ਰਹਿਣ ਦਾ, ਕਿਉਂਕਿ ਜੀ FM band 102.7 MHz ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਅਤੇ ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਨਗੇ ਯੁਵਾਣੀ। ਅੱਜ ਦਾ ਯੁਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਨੇ ਸ਼ਿਕਸ਼ਿਤ ਅਤੇ ਆਰੁਸ਼ੀ।

0: FM बैंड 102.7 मेगाहर्ट्ज़ आकाशवाणी दा ए जलंधर केंद्र है ते तुसीं सुन रहे हो अपना फेवरेट प्रोग्राम युववाणी। मैं हां तुहाडी दोस्त आरजे रुशी।
1: ਤੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਆਰਜੇ ਸ਼ਿਕਸ਼ਿਤ ਤੇ ਅੱਜ ਦੀ ਸ਼ਾਮ ਅਸੀਂ ਦੋਵੇਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਯਾਨੀ ਕਿ ਪ੍ਰੋਗਰਾਮ ਯੁਵਾਣੀ।
0: ਬਿਲਕੁਲ, ਜਿਵੇਂ ਹਰ ਰੋਜ਼ ਇੱਕ ਨਵੀਂ ਡੇਟ, ਨਵੇਂ ਆਰਜੇ ਤੁਹਾਡੇ ਨਾਲ ਗੱਲ ਕਰਦੇ ਨੇ ਤੇ ਤੁਹਾਨੂੰ ਦੱਸਦੇ ਨੇ ਕਿ ਅੱਜ ਦਾ ਦਿਨ ਕਿਉਂ ਖਾਸ ਤਰੀਕੇ ਨਾਲ ਮਨਾਇਆ ਜਾਏਗਾ ਜਾਂ ਕਿਸ ਖਾਸ ਚੀਜ਼ ਕਰਕੇ ਜਾਂ ਇੱਕ ਇਵੈਂਟ ਕਰਕੇ ਉਹ ਦਿਨ ਨੂੰ ਯਾਦ ਕੀਤਾ ਜਾਂਦਾ। ਇਸੇ ਕਰਕੇ ਅਸੀਂ ਵੀ ਲੈ ਕੇ ਆਏ ਖਾਸ ਦਿਨ ਕਿ 16 ਜੂਨ ਨੂੰ ਕਿਸ ਦਿਵਸ ਕਰਕੇ ਜਾਂ ਕਿਸ ਮੇਨ ਇੱਕ ਇਵੈਂਟ ਕਰਕੇ ਅੱਜ ਦਾ ਦਿਨ ਖਾਸ ਤੌਰ 'ਤੇ ਯਾਦ ਕੀਤਾ ਜਾਂਦਾ।
1: ਬਿਲਕੁਲ ਰੁਸ਼ੀ, ਅਸੀਂ ਜਾਣਦੇ ਹਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਜਾਂ ਫਿਰ ਜੇਕਰ ਅਸੀਂ ਆਪਣੇ ਸ਼ਹਿਰ ਦੀ ਜਾਂ ਫਿਰ ਰਾਜ ਦੀ ਗੱਲ ਕਰੀਏ, ਅਸੀਂ ਜਾਣਦੇ ਹਾਂ ਕਿ ਹਰ ਇੱਕ ਜਿਹੜਾ ਇਨਸਾਨ ਹੁੰਦਾ ਉਹ ਚਾਹੁੰਦਾ ਨਵੇਂ ਭਵਿੱਖ ਦੇ ਲਈ ਜਾਂ ਫਿਰ ਇੱਕ ਚੰਗੇ ਭਵਿੱਖ ਦੇ ਲਈ ਉਹ ਜ਼ਰੂਰ ਇੱਕ ਨਾ ਵਾਰੀ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰਦਾ। ਅਤੇ ਦੋਸਤੋ, ਅਸੀਂ ਜਾਣਦੇ ਹਾਂ ਕਿ ਇਸੇ ਕੋਸ਼ਿਸ਼ ਦੇ ਤਹਿਤ ਕਈ ਲੋਕ ਦੇਸ਼ ਵੀ ਛੱਡਦੇ ਨੇ, ਕਈ ਲੋਕ ਆਪਣਾ ਸ਼ਹਿਰ ਛੱਡਦੇ ਨੇ ਇੱਕ ਵੱਖਰੇ ਦੇਸ਼ ਜਾਂ ਫਿਰ ਇੱਕ ਵੱਖਰੇ ਦੇਸ਼ ਦੇ ਇੱਕ ਵਾਸੀ ਬਣਨ ਦੇ ਲਈ, ਜਿੱਥੇ ਉਹ ਜਾ ਕੇ ਮਿਹਨਤ ਕਰਦੇ ਨੇ, ਨਵੇਂ ਤੌਰ ਤਰੀਕੇ ਅਪਣਾਉਂਦੇ ਨੇ। ਅਤੇ ਰੁਸ਼ੀ, ਤੁਹਾਨੂੰ ਕੀ ਲੱਗਦਾ ਉਹਨਾਂ ਦਾ ਇਹ ਸਫ਼ਰ ਸੌਖਾ ਹੁੰਦਾ ਹੋਵੇਗਾ?
0: ਨਹੀਂ, ਬਿਲਕੁਲ ਨਹੀਂ, ਕਿਉਂਕਿ ਆਪਣੇ ਦੇਸ਼ ਤੋਂ ਬਾਹਰ ਜਾ ਕੇ ਕੰਮ ਕਰਨਾ, ਉੱਥੇ ਦੇ ਤੌਰ ਤਰੀਕੇ ਸਮਝਣਾ, ਉੱਥੇ ਕਿਵੇਂ ਕੰਮ ਕਰਨਾ, ਕਿਵੇਂ ਨਹੀਂ ਕਰਨਾ, ਉਹ ਸਭ ਚੀਜ਼ਾਂ 'ਚ ਤੁਹਾਨੂੰ ਡਿਫੀਕਲਟੀਜ਼ ਤਾਂ ਬਹੁਤ ਜ਼ਿਆਦਾ ਆਉਂਦੀਆਂ। ਬਟ ਕਹਿੰਦੇ ਨੇ ਨਾ ਕਿ ਕੁਛ ਪਾਉਣ ਵਾਸਤੇ ਕੁਛ ਖੋਣਾ ਵੀ ਪੈਂਦਾ, ਤਾਂ ਆਪਣਾ ਜੋ

0: ਆਪਣੇ ਦੇਸ਼ ਦੀ ਫੈਸਿਲਿਟੀਜ਼ ਨੇ ਉਹ ਸਭ ਚੀਜ਼ਾਂ ਨੂੰ ਛੱਡ ਕੇ ਬਾਹਰ ਜਾਂਦੇ ਨੇ, ਕੰਮ ਕਰਦੇ ਨੇ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ।
1: ਬਿਲਕੁਲ ਅਰੁਸ਼ੀ, ਅਤੇ ਉਹਨਾਂ ਲੋਕਾਂ ਦੇ ਇਸੇ ਸੰਘਰਸ਼ ਨੂੰ ਜਾਂ ਫਿਰ ਇਸੇ ਉਹਨਾਂ ਦੇ ਕੜੀ ਜੱਦੋ ਜਹਿਦ ਨੂੰ ਸਮਰਪਿਤ ਅੱਜ ਦਾ ਦਿਨ ਹੈ, ਯਾਨੀ ਕਿ 16 ਜੂਨ ਦਾ ਇਹ ਦਿਨ ਇੰਟਰਨੈਸ਼ਨਲ ਡੇ ਆਫ ਰੈਮੀਟੈਂਸ।
0: ਬਿਲਕੁਲ, ਇੰਟਰਨੈਸ਼ਨਲ ਡੇ ਆਫ ਫੈਮਿਲੀ ਰੈਮੀਟੈਂਸਿਸ ਅੱਜ ਦੇ ਦਿਨ ਮਨਾਇਆ ਜਾਂਦਾ। ਅਗਰ ਇਹਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ 2015 'ਚ ਸ਼ੁਰੂ ਕੀਤਾ ਗਿਆ ਸੀ ਇੰਟਰਨੈਸ਼ਨਲ ਫੰਡਸ ਫੋਰ ਐਗਰੀਕਲਚਰ ਡਿਵਲਪਮੈਂਟ ਵੱਲੋਂ, ਕਿਉਂਕਿ ਜਦੋਂ ਕਹਿੰਦੇ ਨੇ ਨਾ ਕਿ ਤੁਸੀਂ UN ਨੇ ਇਸ ਡੇਟ ਨੂੰ 2015 ਦੇ ਵਿੱਚ ਸ਼ੁਰੂ ਕੀਤਾ ਸੀ ਕਿ ਆਪਾਂ ਇੱਕ ਡੇ ਵੀ ਸੈਲੀਬ੍ਰੇਟ ਕਰਨਾ। ਜੇ ਆਪਾਂ ਗੱਲ ਕਰੀਏ ਰੈਮੀਟੈਂਸ ਦੀ, ਰੈਮੀਟੈਂਸ ਦਾ ਮਤਲਬ ਹੁੰਦਾ ਹੈ ਉਹ ਪੈਸਾ ਜੋ ਤੁਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਕਮਾ ਕੇ ਆਪਣੇ ਪਰਿਵਾਰਾਂ ਨੂੰ ਆਪਣੇ ਦੇਸ਼ ਵਿੱਚ ਭੇਜਦੇ ਹੋ।
1: ਜੀ, ਅਤੇ ਦੋਸਤੋ ਜੇਕਰ ਇਸ ਪੈਸੇ ਦੀ ਗੱਲ ਕਰੀਏ, ਯਾਨੀ ਕਿ ਰੈਮੀਟੈਂਸ ਅਮਾਊਂਟ ਦੀ ਗੱਲ ਕਰੀਏ, ਤਾਂ ਦੁਨੀਆ ਦੇ ਵਿੱਚ ਇਸ ਰੈਮੀਟੈਂਸ ਅਮਾਊਂਟ ਨੇ ਜਿਹੜੇ ਪਿਛੜੇ ਗਾਓਂ ਸੀਗੇ ਜਾਂ ਫਿਰ ਪਿਛੜੇ ਇੱਦਾਂ ਦੇ ਵਰਗ ਸੀਗੇ ਉਹਨਾਂ ਨੂੰ ਉੱਤੇ ਚੱਕਣ ਦੀ ਜਾਂ ਫਿਰ ਉਹਨਾਂ ਦੇ ਡਿਵੈਲਪਮੈਂਟ ਦੇ ਲਈ ਇੱਕ ਵੱਡਾ ਰੋਲ ਪਲੇ ਕੀਤਾ।
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਦੋਂ ਕੋਈ ਵੀ ਆਪਣਾ ਕੰਫਰਟ ਜ਼ੋਨ ਛੱਡ ਕੇ ਜਾਂ ਆਪਣੇ ਦੇਸ਼ ਨੂੰ ਸਪੈਸ਼ਲੀ ਛੱਡ ਕੇ, ਦਿਲ ਕਿਸੇ ਦਾ ਨਹੀਂ ਕਰਦਾ ਆਪਣੇ ਪਰਿਵਾਰ ਨੂੰ ਛੱਡਣ ਦਾ, ਆਪਣੇ ਦੇਸ਼ ਨੂੰ ਛੱਡਣ ਦਾ, ਤਾਂ ਉਹ ਬਾਹਰ ਜਾਂਦੇ ਨੇ, ਉੱਥੇ ਜਾ ਕੇ ਮਿਹਨਤ ਕਰਦੇ ਨੇ, ਪੈਸਾ ਕਮਾਉਂਦੇ ਨੇ। ਤਾਂ ਦੇਖਿਆ ਜਾਏ ਤਾਂ ਇੱਥੇ ਇਹ ਵੀ ਗੱਲ ਆਉਂਦੀ ਹੈ ਕਿ ਆਪਣੀ ਫੈਮਿਲੀ ਨੂੰ ਇੱਕ ਅੱਛਾ, ਆਪਾਂ ਕਹਿ ਸਕਦੇ ਹਾਂ ਕਿ ਇੱਕ ਅੱਛੀ ਰੈਪੂਟੇਸ਼ਨ ਹੈ, ਇੱਕ ਅੱਛੀ ਫੈਸਿਲਿਟੀਜ਼ ਦੇਣ ਵਾਸਤੇ ਉਹ ਲੋਕ ਆਪਣਾ ਕੰਫਰਟ ਛੱਡ ਕੇ ਬਾਹਰ ਜਾਂਦੇ ਨੇ ਅਤੇ ਉੱਥੇ ਜਾ ਕੇ ਕੰਮ ਕਰਦੇ ਨੇ, ਮਿਹਨਤ ਕਰਦੇ ਨੇ।
1: ਬਿਲਕੁਲ ਅਰੁਸ਼ੀ, ਅਤੇ ਜੇਕਰ ਇਸ ਸਾਲ ਦੀ ਦੋਸਤੋ ਯਾਨੀ ਕਿ 2026 ਦੇ ਥੀਮ ਦੀ ਗੱਲ ਕਰੀਏ, ਤਾਂ ਇਸ ਸਾਲ ਇਸ ਦਿਵਸ ਦਾ ਇੱਕ ਉਦੇਸ਼ ਹੈ ਕਿ ਜਿਹੜੇ ਪਿਛਲੇ ਵਰਗ ਜਿਹੜੇ ਵਿਲੇਜਸ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਸ ਟੈਕਨੀਕ ਦੇ ਨਾਲ ਯਾਨੀ ਕਿ ਰੈਮੀਟੈਂਸ ਦੀ ਅਮਾਊਂਟ ਦੇ ਨਾਲ ਕਿਸ ਤਰ੍ਹਾਂ ਅਸੀਂ ਅਪਲਿਫਟ ਕਰ ਸਕਦੇ ਹਾਂ, ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ। ਅਤੇ ਮੈਨੂੰ ਲੱਗਦਾ ਅਰੁਸ਼ੀ ਜੇਕਰ ਅਸੀਂ ਇਸ ਬਾਰੇ ਹੋਰ ਪੜ੍ਹਾਂਗੇ ਜਾਂ ਫਿਰ ਇਸ ਬਾਰੇ ਹੋਰ ਜਾਣਕਾਰੀ ਲਵਾਂਗੇ, ਮੈਨੂੰ ਲੱਗਦਾ ਜਿਹੜਾ ਇਸ ਸਾਲ ਦਾ ਇਹ ਥੀਮ ਹੈ ਜਾਂ ਫਿਰ ਸਾਡਾ ਟਾਰਗੇਟ ਆਉਣ ਵਾਲੇ ਸਾਲਾਂ ਦੇ ਲਈ, ਮੈਨੂੰ ਲੱਗਦਾ ਇਹ ਜ਼ਰੂਰ ਨਾ ਕਿਤੇ ਜ਼ਰੂਰ ਪੂਰਾ ਹੋਏਗਾ।
0: ਬਿਲਕੁਲ, ਕਿਉਂਕਿ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਕਾਫੀ ਬੱਚੇ ਕਾਫੀ ਸਾਰੇ ਰੀਜਨਸ ਦੇ ਵਿੱਚੋਂ ਜਾਂਦੇ ਨੇ, ਚਾਹੇ ਉਹ ਕੈਨੇਡਾ ਹੋਏ ਜਾਂ ਕਿਸੇ ਵੀ ਹੋਰ ਦੇਸ਼ ਦੇ ਵਿੱਚ, ਉੱਥੇ ਜਾ ਕੇ ਫਿਰ ਕਾਫੀ ਸਾਰੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੇਨ ਜੋ ਫੈਮਿਲੀਜ਼ ਹੈ ਉਹਨਾਂ 'ਚ ਜਿੰਨੀ ਵੀ ਉਹਨਾਂ ਦੀ ਫਾਈਨੈਂਸ਼ੀਅਲ ਜੋ ਕੰਡੀਸ਼ਨਸ ਹੈ ਉਹਨਾਂ ਨੂੰ ਠੀਕ ਰੱਖਣ ਵਾਸਤੇ ਨਾ ਉਹਨਾਂ ਦਾ ਪੈਸਾ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ।

0: FM बैंड 102.7 MHz तो गाने तो बाद तुसी फिर तो जुड़ चुके हो अपने पसंदीदा प्रोग्राम यानी कि प्रोग्राम युववाणी दे विच ते मैं हां तुहाडा दोस्त आरजे शिक्षित
1: मैं हां तुहाडी दोस्त आरजे रुशी शिक्षित अपन हर वार सारेयां वास्ते एक नवा वर्ड लेके आने वर्ड एक्सप्रेस दे विच कि जिहड़ी साडी ट्रेन है एक नवे वर्ड ते आके रुकदी है पर अज ना कुछ स्पेशल कुछ अलग कुछ डिफरेंट लेके आए आपां अपने लिसनर्स वास्ते
0: ਬਿਲਕੁਲ ਰੁਸ਼ੀ ਦੇਖੋ ਅਸੀਂ ਨਵੀਂ ਚੀਜ਼ ਤਾਂ ਸਿੱਖ ਲੈਂਦੇ ਹਾਂ ਪਰ ਜਿਹੜੀ ਪੁਰਾਣੀ ਚੀਜ਼ਾਂ ਅਸੀਂ ਸਿੱਖਿਆ ਹੋਈਆਂ ਉਹ ਅਸੀਂ ਸ਼ੋਰ ਕਰੀਏ ਕਿ ਉਹ ਅਸੀਂ ਸਹੀ ਸਿੱਖਿਆ ਨੇ
1: ਬਿਲਕੁਲ ਮੈਨੂੰ ਐਵੇਂ ਲੱਗਦਾ ਕਿ ਆਪਾਂ ਵਰਡ ਨਵਾਂ ਸਿੱਖ ਲੈਂਦੇ ਹਾਂ ਪਰ ਉਹਦੀ ਸਪੈਲਿੰਗ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਇੱਕ ਹੀ ਵਰਡ ਨਾ ਕਿੰਨੇ ਤਰੀਕਿਆਂ ਦੇ ਨਾਲ ਲਿਖਿਆ ਜਾਂਦਾ ਡਿਫਰੈਂਟ ਐਕਸੈਂਟਸ ਦੇ ਵਿੱਚ ਡਿਫਰੈਂਟ ਵੇਜ਼ ਦੇ ਨਾਲ ਲਿਖਿਆ ਜਾਂਦਾ ਅਤੇ ਕਈ ਵਾਰ ਨਾ ਉਹਦਾ ਮੀਨਿੰਗ ਵੀ ਡਿਫਰੈਂਟ ਹੁੰਦਾ
0: ਬਿਲਕੁਲ ਰੁਸ਼ੀ ਜੇਕਰ ਅਸੀਂ ਆਪਣੇ ਪੁਰਾਣੇ ਸਿੱਖੇ ਹੋਏ ਵਰਡਸ ਦੀ ਗੱਲ ਕਰੀਏ ਨਾ ਕਈ ਵਾਰ ਸਾਨੂੰ ਇੱਦਾਂ ਲੱਗਦਾ ਕਿ ਜਿਹੜੇ ਅਸੀਂ ਵਰਡਸ ਪ੍ਰੋਨਾਊਂਸ ਕਰ ਰਹੇ ਹਾਂ ਜਾਂ ਫਿਰ ਜਿਹੜੇ ਅਸੀਂ ਵਰਡਸ ਬੋਲ ਰਹੇ ਹਾਂ ਉਹਨਾਂ ਦੀ ਸਪੈਲਿੰਗ ਵੀ ਸਿਮਿਲਰ ਜੀ ਹੋਣਗੇ ਜਾਂ ਫਿਰ ਜਿੱਦਾਂ ਅਸੀਂ ਹੁਣ ਐਗਜ਼ਾਮਪਲ ਲਈਏ ਨੋ ਯਾਨੀ ਕਿ ਜਾਨਣਾ ਇਸ 'ਤੇ ਅਸੀਂ ਜੇਕਰ ਅਸੀਂ ਬੋਲਦੇ ਹਾਂ ਤਾਂ ਨੋ ਐਨ ਓ ਲੱਗਦਾ ਪਰ ਇਸ 'ਤੇ ਜੇਕਰ ਅਸੀਂ ਸਹੀ ਸਪੈਲਿੰਗ ਦੀ ਗੱਲ ਕਰੀਏ ਤਾਂ ਕੇ ਐਨ ਓ ਡਬਲਯੂ ਹੁੰਦਾ
1: ਬਿਲਕੁਲ ਅਤੇ ਇਹਦਾ ਮਤਲਬ ਹੈ ਕਿਸੇ ਚੀਜ਼ ਨੂੰ ਜਾਣਨਾ ਅਤੇ ਜਦੋਂ ਆਪਾਂ ਇਹਨੂੰ ਪ੍ਰੋਨਾਊਂਸ ਕਰਦੇ ਹਾਂ ਨੋ ਇਹਦਾ ਮਤਲਬ ਹੁੰਦਾ ਨਹੀਂ ਤਾਂ ਇਹ ਦੋ ਬਹੁਤ ਡਿਫਰੈਂਟ ਵਰਡਸ ਨੇ ਜਿਨ੍ਹਾਂ ਦੇ ਬਹੁਤ ਡਿਫਰੈਂਟ ਮੀਨਿੰਗਸ ਹੈ ਇਸ ਕਰਕੇ ਇਸੇ ਤਰ੍ਹਾਂ ਹੋਰ ਵੀ ਐਸੇ ਕਈ ਵਰਡਸ ਨੇ ਜਿਨ੍ਹਾਂ ਦੀ ਸਪੈਲਿੰਗਸ ਬਹੁਤ ਡਿਫਰੈਂਟ ਹੁੰਦੀਆਂ ਬਟ ਮੀਨਿੰਗ ਸੇਮ ਹੁੰਦਾ ਹੈ ਜਾਂ ਫਿਰ ਵਰਡਸ ਡਿਫਰੈਂਟ ਹੁੰਦੇ ਹੈ ਸਪੈਲਿੰਗ ਸੇਮ ਹੁੰਦੀਆਂ
0: ਬਿਲਕੁਲ ਰੁਸ਼ੀ ਜੇਕਰ ਹੁਣ ਅਸੀਂ ਮੈਂ ਨਾ ਗੱਲ ਕਰ ਰਿਹਾ ਸੀ ਰੁਸ਼ੀ ਦੇ ਨਾਲ ਵੀ ਕਿ ਅਕਸਰ ਅਸੀਂ ਜਾਣਦੇ ਹਾਂ ਕਿ ਜਦੋਂ ਟਿਊਸ਼ਨ ਸ਼ਬਦ ਅਸੀਂ ਯੂਜ਼ ਕਰਦੇ ਹਾਂ ਟਿਊਸ਼ਨ ਸ਼ਬਦ ਦੇ ਨਾ ਰੁਸ਼ੀ ਸਭ ਨੂੰ ਲੱਗਦਾ ਸਪੈਲਿੰਗ ਹੁੰਦੀ ਹੈ TUTION ਪਰ ਮੈਨੂੰ ਵੀ ਪਹਿਲਾਂ ਇਹੀ ਲੱਗਦਾ ਸੀਗਾ ਕਿ ਇਹਦੀ ਸਪੈਲਿੰਗ TUTION ਹੈ ਪਰ ਮੈਨੂੰ ਕਿਸੇ ਨੇ ਪੁੱਛਿਆ ਅਤੇ ਮੈਂ ਉਦੋਂ ਜਦੋਂ ਸਰਚ ਕਰਕੇ ਦੇਖੇ

0: ਤਾਂ ਦੋਸਤੋ ਟਿਊਸ਼ਨ ਦੇ ਜਿਹੜੇ ਸਹੀ ਸਪੈਲਿੰਗ ਨੇ TUITION ਹੈ। ਕਿ ਅਰੁਸ਼ੀ ਦੇਖੋ, ਤੁਸੀਂ ਕਿੰਨੇ ਸਾਲਾਂ ਤੋਂ ਹੀ ਗਲਤ ਸਪੈਲਿੰਗ ਪੜ੍ਹਦੇ ਹੋ, ਜਾਂ ਫਿਰ ਗਲਤ ਸਪੈਲਿੰਗ ਅਸੀਂ ਅਕਸਰ ਯਾਦ ਕਰ ਲੈਂਦੇ ਹਾਂ TUTION।
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਦੋਂ ਤੁਸੀਂ ਸਕੂਲ ਟਾਈਮ ਦੇ ਵਿੱਚ ਜਾਂ ਆਪਣੀ ਰੈਗੂਲਰ ਲਾਈਫ ਦੇ ਵਿੱਚ ਕੁਝ ਵੀ ਪੜ੍ਹ ਰਹੇ ਹੁੰਦੇ ਹੋ ਨਾ, ਇੱਕ ਮਸਕੂਲਰ ਮੈਮਰੀ ਹੁੰਦੀ ਹੈ ਸਭ ਦੀ, ਜਿਹਦੇ ਨਾਲ ਆਪਾਂ ਸਪੈਲਿੰਗਸ ਉਹੀ ਲਿਖਦੇ ਹਾਂ ਜੋ ਸਾਨੂੰ ਸਹੀ ਲੱਗਦਾ ਹੈ, ਆਪਾਂ ਲੱਗਦਾ ਕਿ ਆਪਾਂ ਇਸ ਚੀਜ਼ ਹੀ ਪੜ੍ਹੀ ਹੋਏਗੀ। ਬਟ ਡਿਫਰੈਂਟ ਐਕਸੈਂਟਸ ਦੇ ਅਕੋਰਡਿੰਗ ਅਤੇ ਸਪੈਲਿੰਗਸ ਦੇ ਅਕੋਰਡਿੰਗ ਨਾ ਆਪਾਂ ਨੂੰ ਟਾਈਮ ਟੂ ਟਾਈਮ ਆਪਣੀ ਸਪੈਲਿੰਗਸ ਚੈੱਕ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਸਹੀ ਲਿਖ ਰਹੇ ਹਾਂ, ਅਸੀਂ ਗਲਤ ਤਾਂ ਨਹੀਂ ਲਿਖ ਰਹੇ।

0: ਬਹੁਤ ਜ਼ਿਆਦਾ ਇੰਟਰਸਟਿੰਗ ਰਹਿਣ ਵਾਲਾ ਅਤੇ ਕਿਉਂਕਿ ਸਭ ਜਿੰਨੇ ਵੀ ਸਾਡੇ ਲਿਸਨਰਸ ਨੇ ਬਹੁਤ ਇੰਟਰਸਟ ਨਾਲ ਸੁਣਦੇ ਹਾਂ ਸਾਡਾ ਸੈਗਮੈਂਟ ਹੈ ਚੱਕ ਦੇ ਇੰਡੀਆ ਜਿਹਦੇ 'ਚ ਅਸੀਂ ਲੈ ਕੇ ਆਉਂਦੇ ਹਾਂ ਸਪੋਰਟਸ ਨਿਊਜ਼।
1: ਬਿਲਕੁਲ ਰੋਸ਼ੀ, ਜੇਕਰ ਸਪੋਰਟਸ ਦੀ ਗੱਲ ਕਰੀਏ ਤਾਂ ਫਿਲਹਾਲ ਸਾਡੇ ਦੇਸ਼ ਦੇ ਵਿੱਚ ਤਾਂ ਦੇਖੋ ਕਈ ਸਪੋਰਟਸ ਚੱਲ ਹੀ ਰਹੇ ਨੇ, ਇੰਟਰਨੈਸ਼ਨਲ ਲੈਵਲ ਦੇ ਵੀ ਦੋਸਤੋ ਵੱਖ ਵੱਖਰੀ ਜਿਹੜੀ ਲੀਗਸ ਨੇ ਫਿਲਹਾਲ ਚੱਲ ਰਹੀਆਂ ਨੇ ਅਤੇ ਸਭ ਤੋਂ ਜਿਹੜੇ ਮੈਨੂੰ ਲੱਗਦਾ ਯੰਗਸਟਰਸ ਦੀ ਸਾਡੇ ਸਰੋਤਿਆਂ ਦੀ ਫੇਵਰੇਟ ਲੀਗ ਯਾਨੀ ਕਿ ਫੀਫਾ ਇਸ ਵਕਤ ਸ਼ੁਰੂ ਹੋ ਚੁੱਕੀ ਹੈ ਅਤੇ ਜੇਕਰ ਅਸੀਂ ਫੀਫਾ ਦੀ ਦੋਸਤੋ ਗੱਲ ਕਰੀਏ, ਤਿੰਨ ਕੰਟਰੀਆਂ ਇਸ ਵਾਰ ਇਸਨੂੰ ਹੋਸਟ ਕਰਦੀਆਂ ਨੇ, USA, ਮੈਕਸੀਕੋ ਅਤੇ ਕੈਨੇਡਾ। ਅਤੇ ਜੇਕਰ ਇਸ ਫੀਫਾ ਦੇ ਟੀਮਸ ਦੀ ਗੱਲ ਕਰੀਏ ਤਾਂ ਕੁੱਲ 211 ਇੰਟਰਨੈਸ਼ਨਲ ਟੀਮਸ ਇਸ ਦੇ ਵਿੱਚ ਹਿੱਸਾ ਲੈਣਗੀਆਂ। ਅਤੇ ਜੇਕਰ ਅਸੀਂ ਭਾਰਤ ਦੇਸ਼ ਦੀ ਟੀਮ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇਸ ਸਾਲ ਵੀ ਜਿਹੜੀ ਇੰਡੀਅਨ ਫੁੱਟਬਾਲ ਟੀਮ ਹੈ ਇਸ ਵਾਰ ਫੀਫਾ ਤੱਕ ਨਹੀਂ ਪਹੁੰਚ ਸਕੀ। ਪਰ ਇੰਡੀਅਨ ਓਰੀਜਨ ਦੇ ਕੁਝ ਇੱਦਾਂ ਦੇ ਪਲੇਅਰਸ ਨੇ ਜਿਹੜੇ ਕਿ ਵੱਖਰੀ ਟੀਮਾਂ ਤੋਂ ਇਸ ਵਾਰ ਫੀਫਾ ਦੇ ਵਿੱਚ ਖੇਡਣਗੇ, ਅਤੇ ਮੈਨੂੰ ਲੱਗਦਾ ਇੰਨੀ ਕੁ ਹੀ ਗੱਲ ਸਾਡੇ ਦੇਸ਼ ਦੇ ਲਈ ਬਹੁਤ ਇੱਕ ਚੰਗੀ ਅਤੇ ਮਾਣ ਵਾਲੀ ਗੱਲ ਹੈ।
0: ਬਿਲਕੁਲ, ਜੇ ਆਪਾਂ ਫੀਫਾ ਵਰਲਡ ਕੱਪ 2026 ਦੇ ਕੱਲ ਦੇ ਸ਼ਡਿਊਲ ਯਾਨੀ ਕਿ 17 June ਦੇ ਸਕੈਡਿਊਲ ਦੀ ਗੱਲ ਕਰੀਏ ਕਿ ਕਿਹੜਾ ਮੈਚ ਕਿਸ ਟਾਈਮ 'ਤੇ ਹੋਏਗਾ, ਇੰਡੀਅਨ ਸਟੈਂਡਰਡ ਟਾਈਮ ਦੇ ਅਕੋਰਡਿੰਗ ਫਰਾਂਸ ਵਰਸਿਜ਼ ਸੈਨੇਗਲ 12:30 AM, ਇਰਾਕ ਵਰਸਿਜ਼ ਨਾਰਵੇ 3:30 AM, ਅਰਜਨਟੀਨਾ ਵਰਸਿਜ਼ ਅਲਜੀਰੀਆ 6:30 AM, ਆਸਟਰੀਆ ਵਰਸਿਜ਼ ਜੋਰਡਨ 9:30 AM, ਪੋਰਟੁਗਲ ਵਰਸਿਜ਼ DR ਕੋਂਗੋ 10:30 AM।
1: ਅਤੇ ਰੋਸ਼ੀ, ਹੁਣ ਜਿਸ ਤਰ੍ਹਾਂ ਤੁਸੀਂ ਟਾਈਮਿੰਗ ਦੱਸੀ ਹੈ ਫੁੱਟਬਾਲ ਦੀ, ਹਾਲਾਂਕਿ ਦੇਖਿਆ ਜਾਵੇ ਤਾਂ ਟਾਈਮਿੰਗ ਦੋਸਤੋ ਬਿਲਕੁਲ ਤੜਕੇ ਦੀ ਹੈ ਜਾਂ ਫਿਰ ਜਿਹੜੇ ਦੇਰ ਰਾਤ ਦੀ ਟਾਈਮਿੰਗਸ ਹੈ, ਪਰ ਮੈਨੂੰ ਲੱਗਦਾ ਰੋਸ਼ੀ ਜਿਹੜੇ ਅਸਲ ਦੇ ਵਿੱਚ ਫੁੱਟਬਾਲਸ ਦੇ ਫੈਨਸ ਨੇ ਨਾ, ਉਹਨਾਂ ਨੂੰ ਕੋਈ ਟਾਈਮਿੰਗ ਦੀ ਕੋਈ ਇੱਦਾਂ ਦਾ ਇਸ਼ੂ ਨਹੀਂ ਹੋਏਗਾ। ਅਤੇ ਜਿਨ੍ਹਾਂ ਨੇ ਫੁੱਟਬਾਲ ਦੇਖਣੀ ਹੈ, ਜਿਨ੍ਹਾਂ ਨੂੰ ਕਰੇਜ਼ ਹੈ ਫੁੱਟਬਾਲ ਦਾ ਦੇਖਣ ਦਾ, ਅਤੇ ਮੈਨੂੰ ਲੱਗਦਾ ਇਸ ਵਾਰ ਦਾ ਫੀਫਾ ਉਹ ਮਿਸ ਨਹੀਂ ਕਰਨਗੇ, ਕਿਉਂਕਿ ਇਸ ਵਾਰ ਜਿਹੜੇ ਹੋਸਟ ਕੰਟਰੀਜ਼ ਨੇ ਉਹ ਵੀ ਆਪਣਾ ਬੈਸਟ ਦੇ ਰਹੇ ਨੇ ਇਸ ਫੀਫਾ ਲੀਗ ਨੂੰ ਹੋਰ ਵਧੀਆ ਬਣਾਉਣ ਦੇ ਲਈ, ਨਾਲ ਹੀ ਨਾਲ ਦਰਸ਼ਕਾਂ ਦਾ ਜਿਹੜਾ ਐਂਟਰਟੇਨਮੈਂਟ ਹੈ ਉਹ ਵੀ ਮੈਨੂੰ ਲੱਗਦਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

0: FM 106.6 MHz ਤੇ ਸੈਗਮੈਂਟ ਚੱਕ ਦੇ ਇੰਡੀਆ ਦੇ ਵਿੱਚ ਖੇਡ ਸੰਸਾਰ ਦੀ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਹੈ ਤੇ ਦੋਸਤੋ ਹੁਣ ਵੱਧਦੇ ਹਾਂ ਸਾਡੇ ਅਗਲੇ ਖੇਡ ਦੇ ਵੱਲ।
1: ਬਿਲਕੁਲ, ਸਾਡੀ ਅਗਲੀ ਨਿਊਜ਼ ਆ ਰਹੀ ਹੈ ਹਾਕੀ ਟੀਮ ਵੱਲੋਂ। ਹਾਕੀ ਦੇ ਸਪੋਰਟਸ ਵਿੱਚ ਜਿੱਥੇ ਇੰਡੀਅਨ ਸਪੋਰਟਸ ਟੀਮ ਵੁਮੈਨ ਹਾਕੀ ਟੀਮ ਨੇ ਸੈਮੀਫਾਈਨਲਸ ਨੈਸ਼ਨਲ ਕੱਪਸ ਦੇ ਵਿੱਚ ਸੈਮੀਫਾਈਨਲਸ ਤੱਕ ਪਹੁੰਚ ਗਈ ਹੈ, ਜਿੱਥੇ ਉਹਨਾਂ ਨੇ ਜਪਾਨ ਨੂੰ 2-1 FIH ਵੁਮੈਨਸ ਨੈਸ਼ਨਲ ਕੱਪ ਇਨ ਔਕਲੈਂਡ ਦੇ ਵਿੱਚ ਉਹਨਾਂ ਨੇ ਸੈਮੀਫਾਈਨਲ ਦੇ ਵਿੱਚ ਉਹਨਾਂ ਨੂੰ ਹਰਾਇਆ। ਉਸ ਤੋਂ ਬਾਅਦ ਜਿਹਨੇ ਸਾਡੇ ਕੈਪਟਨ ਸੀ ਸਲੀਮਾ ਟੇਟੇ ਐਂਡ ਲਾਲ ਰੇਮ ਸਿੰਘ, ਉਹਨਾਂ ਨੇ ਸਕੋਰ ਕੀਤੇ ਨੇ ਗੋਲਸ, ਜਿਹਦੇ ਵਿੱਚ ਉਹਨਾਂ ਨੇ ਕੰਜ਼ੈਕਟਿਵ ਵਿਨਸ ਮਤਲਬ ਇੱਕ ਤੋਂ ਬਾਅਦ ਇੱਕ ਟੂਰਨਾਮੈਂਟਸ ਦੇ ਵਿੱਚ ਜਿੱਤ ਹਾਸਲ ਕੀਤੀ।
0: ਅੱਛਾ ਅਰੁਸ਼ੀ, ਜੇਕਰ ਵੁਮੈਨ ਪਲੇਅਰਸ ਦੀ ਗੱਲ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਹਾਲ ਹੀ ਦੇ ਵਿੱਚ ਜਿਹੜਾ T20 ਵਿਸ਼ਵ ਕੱਪ ਯਾਨੀ ਕਿ T20 ਵਰਲਡ ਕੱਪ ਹੋਇਆ ਮਹਿਲਾ ਟੀਮਸ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ, ਜਿਸ ਦੇ ਵਿੱਚ ਇੰਡੀਆ ਨੇ ਪਾਕਿਸਤਾਨ ਨੂੰ ਕੁੱਲ 64 ਰਨਾਂ ਤੋਂ ਹਰਾਇਆ ਅਤੇ 5 ਵਿਕਟਾਂ ਲਈਆਂ। ਅਤੇ ਦੋਸਤੋ ਜੇਕਰ ਅਸੀਂ ਗੱਲ ਕਰੀਏ ਓਵਰਆਲ ਵੁਮੈਨ ਟੀਮਸ ਦੀ ਤਾਂ ਮੈਨੂੰ ਲੱਗਦਾ ਅੱਗੇ ਨਾਲੋਂ ਸਾਡੇ ਦੇਸ਼ ਦੇ ਵੁਮੈਨ ਟੀਮਸ ਦੀ ਪਰਫੋਰਮੈਂਸ ਹੈ ਕਾਫੀ ਜ਼ਿਆਦਾ ਵਧੀਆ ਹੋ ਗਈ ਹੈ, ਕਿਉਂਕਿ ਜਿਹੜਾ ਐਕਸਪੋਜ਼ਰ ਆ ਉਹਨਾਂ ਨੂੰ ਇੰਟਰਨੈਸ਼ਨਲ ਟੀਮਸ ਦੇ ਨਾਲ ਉਹ ਵੀ ਕਾਫੀ ਜ਼ਿਆਦਾ, ਦੇਖੋ ਨਾ ਕਿਉਂਕਿ ਜਿਹੜੇ ਰੈਗੂਲਰ ਮੈਚਿਸ ਨੇ ਰੈਗੂਲਰ ਡੋਮੈਸਟਿਕ ਮੈਚਿਸ ਵੀ ਅਸੀਂ ਖੇਡਦੇ ਹੀ ਹਾਂ, ਪਰ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਐਕਸਪੋਜ਼ਰ ਮਿਲਦਾ ਤਾਂ ਰੁਸ਼ੀ ਮੈਨੂੰ ਲੱਗਦਾ ਹੈ ਜਿਹੜੀ ਪਰਫੋਰਮੈਂਸ ਹੈ ਉਸ ਦੇ ਵਿੱਚ ਬੈਟਰਮੈਂਟ ਕਿਤੇ ਨਾ ਕਿਤੇ ਜ਼ਰੂਰ ਦੇਖਣ ਨੂੰ ਮਿਲਦੀ ਹੈ।
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਹੋਕੀ ਇੱਕ ਐਸਾ ਸਪੋਰਟਸ ਹੈ ਜਿਹਦੇ ਵਿੱਚ ਵੁਮੈਨਸ ਅਤੇ ਮੈਨ ਦੋਨੋਂ ਹੀ ਟੀਮ ਸਾਡੇ ਬਹੁਤ ਅੱਛੇ ਤਰੀਕੇ ਦੇ ਨਾਲ ਖੇਡਦੇ ਹਾਂ, ਅਤੇ ਆਉਣ ਵਾਲੇ ਟਾਈਮ 'ਚ ਵੀ ਇੰਡੀਆ ਬਹੁਤ ਜ਼ਿਆਦਾ ਬਿਜ਼ੀ ਰਹਿਣ ਵਾਲਾ ਹੋਕੀ ਦੇ ਟੂਰਨਾਮੈਂਟਸ ਦੇ ਵਿੱਚ।

0: FM बैंड 102 ਸ਼ੇਅਰ 7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਯੁਵ ਵਾਣੀ ਮੇਰੇ ਯਾਨੀ ਕਿ ਦੋਸਤ ਆਰਜੇ ਸ਼ਿਕਸ਼ਿਤ ਦੇ ਨਾਲ
1: ਤੇ ਮੇਰੇ ਨਾਲ ਤੇ ਮੈਂ ਆਪਣੇ ਦੋਸਤ ਆਰਜੇ ਅਰੁਸ਼ੀ ਦੇ ਨਾਲ।
0: ਸੋ ਦੋਸਤੋ, ਗਾਣੇ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਚੱਕ ਦੇ ਇੰਡੀਆ ਦੇ ਵਿੱਚ ਖੇਡ ਸੰਸਾਰ ਦੇ ਬਾਰੇ, ਤਾਂ ਅਸੀਂ ਜਾਣਦੇ ਹਾਂ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਨਾ ਇਹ ਜਿਹੜੀ ਰੂਟੀਨ ਹੈ, ਜਿਹੜਾ ਮੌਸਮ ਹੈ, ਇਸ ਦੇ ਵਿੱਚ ਕਾਫੀ ਜ਼ਿਆਦਾ ਚੈਂਪੀਅਨਸ਼ਿਪਸ ਜਾਂ ਫਿਰ ਕਾਫੀ ਜ਼ਿਆਦਾ ਵਰਲਡ ਟੂਰਸ ਪਲੇਅਰਸ ਦੇ ਹੁੰਦੇ ਨੇ ਇੰਟਰਨੈਸ਼ਨਲ ਲੈਵਲ ਤੇ, ਤੇ ਇਦਾਂ ਦੇ ਵਿੱਚ ਇੱਕ ਨੈਸ਼ਨਲ ਅਸੀਂ ਜੇਕਰ ਨੈਕਸਟ ਗੱਲ ਕਰੀਏ ਤਾਂ ਵਿੰਬਲਡਨ ਮੈਚਿਸ, ਅਰੁਸ਼ੀ ਤੁਸੀਂ ਜ਼ਰੂਰ ਸੁਣਿਆ ਹੋਗਾ, ਟੈਨਿਸ ਦੀ ਸਭ ਤੋਂ ਜ਼ਿਆਦਾ ਫੇਮਸ ਚੈਂਪੀਅਨਸ਼ਿਪ ਵਿੰਬਲਡਨ ਚੈਂਪੀਅਨਸ਼ਿਪ ਵੀ ਦੋਸਤੋ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ, ਯਾਨੀ ਕਿ 29 ਤਰੀਕ ਤੋਂ ਇਹ ਜਲਦ ਹੀ ਸ਼ੁਰੂ ਹੋਏਗੀ।
1: ਬਿਲਕੁਲ, ਅਗਰ ਇਸ ਚੈਂਪੀਅਨਸ਼ਿਪ ਦੀ ਆਪਾਂ ਗੱਲ ਕਰੀਏ, ਵਿੰਬਲਡਨ ਦੇ ਜਾਂ ਟੈਨਿਸ ਦੀ ਆਪਾਂ ਗੱਲ ਕਰੀਏ, ਤਾਂ ਇਸ ਸੈਕਟਰ ਦੇ ਵਿੱਚ, ਇਸ ਸਪੋਰਟਸ ਸੈਕਟਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਅੱਜ ਦੇ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਫੇਮਸ ਨਿਊਜ਼, ਜਿਹੜੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਸੁਣਨ ਦੇ ਵਿੱਚ ਆ ਰਹੀ ਹੈ ਜਾਂ ਚਰਚਾ ਦੇ ਵਿੱਚ ਹੈ, ਉਹ ਹੈ ਵਿਲੀਅਮ ਸਿਸਟਰਸ ਦੀ। ਸਰੀਨਾ ਵਿਲੀਅਮ ਐਂਡ ਵੀਨਸ ਵਿਲੀਅਮ ਇਹ ਦੋਨੋਂ ਜਿਹੜੇ ਸਿਸਟਰਸ ਹੈ, 4 ਸਾਲ ਬਾਅਦ ਆਪਣੇ ਵਿੰਬਲਡਨ ਦੇ ਵਿੱਚ ਫਸਟ ਅਪੀਅਰੈਂਸ ਦੇ ਰਹੀਆਂ ਨੇ। ਇਹਨਾਂ ਨੇ 2022 ਦੇ ਵਿੱਚ, ਮਤਲਬ 2022 ਦੇ ਵਿੱਚ,

0: ਹੁਣ ਸਮਾਂ ਹੋ ਗਿਆ ਸਾਡੇ ਅੱਜ ਦੇ ਲਾਸਟ ਸੈਗਮੈਂਟ ਯਾਨੀ ਕਿ ਫਿੱਟ ਐਂਡ ਫਾਈਨ ਸੈਗਮੈਂਟ ਦਾ, ਜਿਹਦੇ 'ਚ ਅਸੀਂ ਗੱਲ ਕਰਦੇ ਹਾਂ ਤੁਸੀਂ ਆਪਣੀ ਹੈਲਥ ਨੂੰ ਇਸ ਗਰਮੀ ਦੇ ਮੌਸਮ ਦੇ ਵਿੱਚ, ਜਾਂ ਤੁਸੀਂ ਕਿ ਜਿਵੇਂ ਕਿ ਮੌਸਮ ਬਦਲ ਵੀ ਰਿਹਾ ਤਾਂ ਉਸ ਮੌਸਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ, ਆਪਣੀ ਹੈਲਥ ਨੂੰ, ਆਪਣੀ ਇਮਿਊਨਿਟੀ ਨੂੰ ਕਿਵੇਂ ਮੇਨਟੇਨ ਰੱਖ ਸਕਦੇ ਹੋ ਅਤੇ ਕਿਵੇਂ ਠੀਕ ਰਹਿ ਸਕਦੇ ਹੋ. ਜਿਵੇਂ ਕਿ ਆਪਾਂ ਗੱਲ ਕਰੀਏ ਕਿ ਮੌਸਮ ਹੁਣ ਬਹੁਤ ਜ਼ਿਆਦਾ, ਬਹੁਤ ਆਪਾਂ ਕਹਿ ਦਿੰਦੇ ਹਾਂ ਕਿ ਨਹੀਂ ਸਮਝ ਆਉਂਦੀ ਕਦੋਂ ਬਾਰਿਸ਼ ਹੋ ਰਹੀ ਹੈ, ਕਦੋਂ ਧੁੱਪ ਨਿਕਲ ਆਉਂਦੀ ਹੈ, ਬਹੁਤ ਹੀ ਇੰਪਰਫੈਕਟ ਜਿਹਾ ਮੌਸਮ ਹੋ ਰਿਹਾ ਕਿ ਨਹੀਂ ਸਮਝ ਆ ਰਹੀ ਕਦੋਂ ਕੀ ਹੋ ਰਿਹਾ, ਤਾਂ ਆਪਣੀ ਇਮਿਊਨਿਟੀ, ਆਪਣੇ ਆਪਣੀ ਹੈਲਥ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ. ਅਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਸੋਚ ਸਮਝ ਕੇ ਹੈਲਦੀ ਡਾਇਟ ਲੈਣੀ ਚਾਹੀਦੀ ਹੈ.
1: ਬਿਲਕੁਲ ਰੋਸ਼ੀ, ਤੁਸੀਂ ਡਾਇਟ ਦੀ ਗੱਲ ਤਾਂ ਕਹਿ ਦੀ, ਪਰ ਜੇਕਰ ਅਸੀਂ ਰਿਸਰਚਿਸ 'ਤੇ ਜਾਈਏ ਜਾਂ ਫਿਰ ਪੁਰਾਣੀ ਥਿਊਰੀਜ਼ 'ਤੇ ਜਾਈਏ, ਤਾਂ ਸਾਡਾ ਵੀ ਮੰਨਣਾ ਇਹੀ ਹੈ, ਨਾਲ ਹੀ ਨਾਲ ਉਹਨਾਂ ਥਿਊਰੀਜ਼, ਉਹਨਾਂ ਪੜ੍ਹਾਈਆਂ ਦਾ ਵੀ ਮੰਨਣਾ ਇਹੀ ਹੈ ਕਿ ਜੇਕਰ ਤੁਸੀਂ ਇੱਕ ਪਰਫੈਕਟ ਬਾਡੀ ਜਾਂ ਫਿਰ ਇੱਕ ਪਰਫੈਕਟ ਲਾਈਫ ਸਟਾਈਲ ਚਾਹੁੰਦੇ ਹੋ, ਤਾਂ ਸਿਹਤ ਯਾਨੀ ਕਿ ਸਰੀਰਕ ਸਿਹਤ ਦੇ ਨਾਲ ਨਾਲ ਜਿਹੜੀ ਮਾਨਸਿਕ ਸੰਤੁਲਨ ਹੈ, ਮਾਨਸਿਕ ਸਿਹਤ ਹੈ, ਉਹ ਵੀ ਕਾਫੀ ਜ਼ਿਆਦਾ ਤੁਹਾਡੇ ਪੂਰੇ ਓਵਰਆਲ ਬਾਡੀ ਦੇ ਵਿੱਚ ਕਾਫੀ ਜ਼ਿਆਦਾ ਇੱਕ ਵੱਡਾ ਰੋਲ ਪਲੇ ਕਰਦੀ ਹੈ. ਜੇਕਰ ਤੁਸੀਂ ਸਹੀ ਖਾਓਗੇ ਪਾਓਗੇ ਜਾਂ ਫਿਰ ਚੰਗਾ ਤੁਸੀਂ ਇੱਕ ਲਾਈਫ ਸਟਾਈਲ ਅਡੋਪਟ ਕਰੋਗੇ, ਤਾਂ ਮੈਨੂੰ ਲੱਗਦਾ ਉਸ ਦੇ ਨਾਲ ਤੁਹਾਡੀ ਲਾਈਫ ਸਟਾਈਲ ਦੇ ਵਿੱਚ ਕਾਫੀ ਜ਼ਿਆਦਾ ਫਰਕ ਤਾਂ ਪਏਗਾ, ਪਰ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਵਿਚਾਰ ਚੰਗੇ ਰੱਖੋਗੇ ਜਾਂ ਫਿਰ ਆਪਣੀ ਬੋਲੀ ਚੰਗੀ ਰੱਖੋਗੇ, ਤਾਂ ਉਹ ਤੁਹਾਡੀ ਲਾਈਫ ਸਟਾਈਲ ਦੇ ਨੂੰ ਇੱਕ ਨਵਾਂ ਹੀ ਰੂਪ ਦੇਣ ਦੇ ਵਿੱਚ ਕਾਫੀ ਜ਼ਿਆਦਾ ਮਦਦਗਾਰ ਰਹੇਗਾ.
0: ਬਿਲਕੁਲ ਬਿਲਕੁਲ, ਜੇ ਆਪਾਂ ਗੱਲ ਕਰੀਏ ਆਪਣੀ ਮੈਂਟਲ ਹੈਲਥ ਅਤੇ ਆਪਣੀ ਫਿਜ਼ੀਕਲ ਹੈਲਥ ਦੀ, ਉਹ ਦੋਨੋਂ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਦੇਖਿਆ ਜਾਏ ਤਾਂ ਦੋਨੋਂ ਆਪਸ ਦੇ ਵਿੱਚ ਹੀ ਇੰਟਰਕਨੈਕਟਡ ਹੈ. ਬਿਕੋਜ਼ ਮੈਂਟਲ ਹੈਲਥ ਠੀਕ ਰਹੇਗੀ ਤਾਂ ਤੁਹਾਡੀ ਬੋਡੀ ਅੱਛੀ ਤਰ੍ਹਾਂ ਵਰਕ ਕਰੇਗੀ, ਨਹੀਂ ਤਾਂ ਤੁਹਾਨੂੰ ਤੁਹਾਡੀ ਬੋਡੀ ਹੀ ਸਾਈਨਸ ਦੇਣਾ ਸਟਾਰਟ ਕਰ ਦਿੰਦੀ ਹੈ ਫਿਜ਼ੀਕਲੀ ਵੀ ਕਿ ਤੁਸੀਂ ਕਿਤੇ ਨਾ ਕਿਤੇ ਠੀਕ ਨਹੀਂ ਹੋ. ਤਾਂ ਇਸ ਕਰਕੇ ਇੱਕ ਪ੍ਰੋਪਰ ਡਾਇਟ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇੱਕ ਪੋਜ਼ਿਟਿਵ ਮਾਹੌਲ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਦੇ ਨਾਲ ਤੁਸੀਂ ਠੀਕ ਰਹਿ ਸਕਦੇ ਹੋ.
1: ਰੁਸ਼ੀ, ਮੈਨੂੰ ਯਾਦ ਹੈ ਜਦੋਂ ਲੋਕਡਾਊਨ ਦਾ ਟਾਈਮ ਹੁੰਦਾ ਸੀਗਾ ਨਾ, ਉਸ ਵੇਲੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਅਵੇਅਰਨੈਸ ਹੋਈ ਸੀ ਆਪਣੀ ਸਿਹਤ ਨੂੰ ਲੈ ਕੇ, ਆਪਣੇ ਸਰੀਰ ਨੂੰ ਲੈ ਕੇ, ਅਤੇ ਉਸ ਟਾਈਮ ਦੇ ਵਿੱਚ ਲੋਕਾਂ ਨੇ ਕਾਫੀ ਜ਼ਿਆਦਾ ਇੱਕ ਨਵੀਂ ਰੂਟੀਨ ਵੀ ਫੋਲੋ ਕੀਤੀ, ਅਤੇ ਜਦੋਂ ਜਦੋਂ ਨੋਰਮਲ ਹੁੰਦੀਆਂ ਗਈਆਂ ਚੀਜ਼ਾਂ ਲੋਕਡਾਊਨ ਹਟ ਗਏ ਅਤੇ ਵਾਪਸ ਜਦੋਂ ਲਾਈਫ ਸਟਾਈਲ ਟਰੈਕ 'ਤੇ ਆਈ, ਤਾਂ ਲੋਕ ਆਪਣੀ ਆਦਤ ਭੁੱਲ ਗਏ ਜਾਂ ਫਿਰ ਕਈ ਲੋਕ ਉਸ ਆਦਤ ਦੇ ਨਾਲ ਰਹਿ ਨਹੀਂ ਸਕੇ. ਤਾਂ ਮੈਨੂੰ ਲੱਗਦਾ ਜੇਕਰ ਉਹਨਾਂ ਦੇ ਕੋਲ ਟਾਈਮ ਹੋਵੇ ਜਾਂ ਫਿਰ ਆਪਣੇ 24 ਘੰਟੇ ਦੇ ਵਿੱਚ ਉਹ ਇੱਦਾਂ ਆਪਣੇ ਆਪ ਨੂੰ ਮੈਨੇਜ ਕਰਨ ਜਾਂ ਫਿਰ ਆਪਣੇ ਟਾਈਮ ਨੂੰ ਮੈਨੇਜ ਕਰਨ, ਜਿਸ ਦੇ ਵਿੱਚ ਉਹ ਆਪਣਾ ਕੰਮ ਵੀ ਕਰ ਸਕਣ, ਆਪਣੀ ਹੈਲਥ ਨੂੰ ਵੀ ਟਾਈਮ ਦੇ ਸਕਣ, ਨਾਲ ਹੀ ਨਾਲ ਆਪਣੇ ਮੈਂਟਲ ਪੀਸ ਦੇ ਲਈ ਵੀ ਕੋਈ ਹੋਬੀ ਜਾਂ ਫਿਰ ਕੋਈ ਛੋਟਾ ਜਿਹਾ ਇੱਦਾਂ ਦੀ ਐਕਟੀਵਿਟੀ ਕਰ ਸਕਣ, ਤਾਂ ਮੈਨੂੰ ਲੱਗਦਾ ਉਹਨਾਂ ਦੀ ਜਿਹੜੀ ਲਾਈਫ ਹੈ ਜਾਂ ਫਿਰ ਉਹਨਾਂ ਦੀ ਜਿਹੜੀ ਇੱਕ ਡੇਲੀ ਰੂਟੀਨ ਬਣੀ ਹੋਈ ਹੈ, ਉਸ ਦੇ ਵਿੱਚ ਸੁਧਾਰ ਤਾਂ ਆਏਗਾ ਹੀ, ਨਾਲ ਹੀ ਨਾਲ ਜਿਹੜੀ ਇੱਕ ਸਟਿਗਮਾ ਬਣ ਜਾਂਦਾ, ਇੱਕ ਨਾ ਅਥੋਰਿਟੀ ਬਣ ਜਾਂਦੀ ਹੈ, ਸਟੈਚੂਟਰੀ ਅਥੋਰਿਟੀ ਜਿੱਦਾਂ ਅਸੀਂ ਕਹਿ ਦਿੰਦੇ ਹਾਂ, ਸਟੇਬਲ ਹੋ ਜਾਂਦਾ ਹੈ ਮਾਈਂਡ, ਉਸ ਤੋਂ ਵੀ ਉਹਨਾਂ ਨੂੰ ਬ੍ਰੇਕ ਮਿਲ ਸਕਦੀ ਹੈ.
0: ਬਿਲਕੁਲ, ਜਿਵੇਂ ਕਿ ਹੁਣ ਸਮਰ ਵੇਕੇਸ਼ਨਸ ਵੀ ਚੱਲ ਹੀ ਰਹੀਆਂ ਨੇ ਅਤੇ ਬੱਚੇ ਵੀ ਕਰਨੇ, ਤਾਂ ਤੁਸੀਂ ਕਿਤੇ ਨਾ ਕਿਤੇ ਇੱਕ ਅੱਛੀ ਆਦਤ ਜ਼ਰੂਰ ਆਪਣੇ ਬੱਚਿਆਂ 'ਚ ਵੀ ਅਤੇ ਆਪਣੇ ਆਪ 'ਚ ਇੱਕ ਡਿਵੈਲਪ ਕਰ ਸਕਦੇ ਹੋ, ਚਾਹੇ ਉਹ ਮੋਰਨਿੰਗ ਵਾਕ ਹੋਏ ਜਾਂ ਫਿਰ ਇੱਕ ਆਊਟਡੋਰ ਗੇਮ ਜੋ ਤੁਸੀਂ ਸਾਰੇ ਮਿਲ ਕੇ ਪਲੇ ਕਰ ਸਕਦੇ ਹੋ, ਖੇਲ ਸਕਦੇ ਹੋ, ਜਿਹਦੇ ਨਾਲ ਤੁਹਾਡੀ ਇਮਿਊਨਿਟੀ ਸਹੀ ਰਹੇ.

0: ਜੀ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਆਪਣੀ ਮੈਂਟਲ ਹੈਲਥ ਅਤੇ ਫਿਜ਼ੀਕਲ ਹੈਲਥ ਨੂੰ ਬੈਲੈਂਸ ਕਿਵੇਂ ਕਰ ਸਕਦੇ ਹਾਂ, ਆਪਣੀ ਇਮਿਊਨਿਟੀ ਕਿਵੇਂ ਬੈਲੈਂਸ ਕਰ ਸਕਦੇ ਹਾਂ ਇੱਕ ਇਸ ਬਦਲਦੇ ਮੌਸਮ ਦੇ ਵਿੱਚ, ਇਸ ਅਨਪ੍ਰਿਡਿਕਟੇਬਲ ਮੌਸਮ ਦੇ ਵਿੱਚ। ਤਾਂ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਸ਼ਿਕਸ਼ਿਤ, ਕਿ ਸਭ ਨੂੰ ਆਪਾਂ ਇੱਕ ਅੱਛੀ ਡਾਇਟ ਆਪਣੀ ਇੰਕਲੂਡ ਕਰਨੀ ਚਾਹੀਦੀ ਹੈ, ਕੁਛ ਨਾ ਕੁਛ ਅੱਛਾ ਆਪਣੀ ਡਾਇਟ 'ਚ ਇੰਕਲੂਡ ਕਰਨਾ ਚਾਹੀਦਾ ਹੈ, ਕੋਈ ਅੱਛੀ ਇੱਕ ਐਸੀ ਐਕਟੀਵਿਟੀ ਡਿਵੈਲਪ ਜ਼ਰੂਰ ਕਰਨੀ ਚਾਹੀਦੀ ਹੈ ਆਪਣੀ ਰੈਗੂਲਰ ਲਾਈਫ ਦੇ ਵਿੱਚ। ਪਰ ਆਪਾਂ ਸਭ ਸੋਚ ਲੈਂਦੇ ਹਾਂ ਕਿ ਆਪਾਂ ਇਸ ਤਰੀਕੇ ਦੇ ਨਾਲ ਇਸ ਟਾਈਮਿੰਗ 'ਤੇ ਪਲੇ ਕਰਨਾ ਹੈ ਜਾਂ ਇਹ ਗੇਮ ਖੇਲਾਂਗੇ, ਬੱਚਿਆਂ ਨਾਲ ਟਾਈਮ ਸਪੈਂਡ ਕਰਾਂਗੇ ਜਾਂ ਫਿਰ ਐਨੀਥਿੰਗ, ਪਰ ਉਹ ਆਪਾਂ ਕਰਦੇ ਨਹੀਂ ਆ। ਫਿਰ ਸਭ ਨੂੰ ਕੋਈ ਨਾ ਕੋਈ ਬਹਾਨਾ ਮਿਲ ਜਾਂਦਾ ਕਿ ਨਹੀਂ ਯਾਰ ਅੱਜ ਮੈਂ ਥੱਕਿਆ ਹੋਇਆ, ਸਭ ਪ੍ਰੋਕੈਸਟੀਨੇਟ ਕਰਨਾ ਸ਼ੁਰੂ ਕਰ ਦਿੰਦਾ ਹੈ।
1: ਬਿਲਕੁਲ ਰਸ਼ੀ, ਜਦੋਂ ਵੀ ਅਸੀਂ ਗੱਲ ਕਰਦੇ ਨੇ ਆਪਣੇ ਬਾਰੇ ਤਾਂ ਮੈਨੂੰ ਲੱਗਦਾ ਸਾਨੂੰ ਕੋਈ ਨਾ ਕੋਈ ਬਹਾਨਾ ਜ਼ਰੂਰ ਮਿਲ ਜਾਂਦਾ ਉਸ ਚੀਜ਼ ਨੂੰ ਟਾਲਣ ਦੇ ਲਈ, ਜਾਂ ਫਿਰ ਜਿਹੜਾ ਅਸੀਂ ਇੱਕ ਨਿਸ਼ਚੇ ਕੀਤਾ ਹੁੰਦਾ ਕੋਈ ਟਾਰਗੇਟ ਜਾਂ ਕੋਈ ਚੀਜ਼ ਟਾਰਗੇਟ ਕੀਤੀ ਹੁੰਦੀ ਹੈ, ਅਕਸਰ ਸਾਨੂੰ ਬਹਾਨਾ ਕੋਈ ਨਾ ਕੋਈ ਮਿਲ ਜਾਂਦਾ ਕਿ ਅੱਜ ਤੋਂ ਨਹੀਂ ਕੱਲ੍ਹ ਤੋਂ ਸ਼ੁਰੂ ਕਰੂੰਗੇ, ਕੱਲ੍ਹ ਤੋਂ ਨਹੀਂ ਮੈਂ ਪਰਸੋਂ ਤੋਂ ਸ਼ੁਰੂ ਕਰਾਂਗਾ। ਪਰ ਮੈਨੂੰ ਲੱਗਦਾ ਹੁਣ ਜਿੱਦਾਂ ਸਮਰ ਵੈਕੇਸ਼ਨਸ ਚੱਲ ਰਹੀਆਂ, ਉਹਨਾਂ ਲੋਕਾਂ ਦੇ ਵਿੱਚ ਵੀ ਉਹਨਾਂ ਸਰੋਤਿਆਂ ਕੋਲ ਵੀ ਮੈਨੂੰ ਲੱਗਦਾ ਹੁਣ ਕੋਈ ਸਮੇਂ ਦਾ ਐਕਸਕਿਊਜ਼ ਨਹੀਂ ਹੋਣਾ ਚਾਹੀਦਾ, ਜੇਕਰ ਉਹ ਵਾਕਈ ਚਾਹੁੰਦੇ ਨੇ ਇਸ ਗਰਮੀਆਂ ਦੇ ਵਿੱਚ ਆਪਣੀ ਬਾਡੀ ਨੂੰ ਆਪਣੇ ਸਰੀਰ ਨੂੰ ਫਿੱਟ ਰੱਖਣਾ, ਜਾਂ ਫਿਰ ਇਹਨਾਂ ਛੁੱਟੀਆਂ ਦੇ ਵਿੱਚ ਦੇਖੋ ਤੁਹਾਡੇ ਕੋਲ ਘੱਟੋ ਘੱਟ 1.5 ਮਹੀਨੇ ਛੁੱਟੀ ਹੁੰਦੀ ਨੇ, ਤਾਂ ਇਸ ਦੇ ਵਿੱਚ ਤੁਸੀਂ ਕੋਈ ਨਵੀਂ ਹੋਬੀ ਸਿੱਖ ਸਕਦੇ ਹੋ ਜਾਂ ਫਿਰ ਨਵੀਂ ਕੋਈ ਇੱਦਾਂ ਦੀ ਐਕਟੀਵਿਟੀ ਸਿੱਖ ਸਕਦੇ ਹੋ ਜਿਸ ਦੇ ਨਾਲ

0: ਤੁਹਾਨੂੰ ਖੁਸ਼ੀ ਮਿਲਦੀ ਹੈ ਅਤੇ ਨਾਲ ਹੀ ਨਾਲ ਥੋੜ੍ਹਾ ਜਿਹਾ ਜਿਹੜਾ ਇੱਕ ਵਕੇਸ਼ਨ ਦੇ ਵਿੱਚ ਟਾਈਮ ਹੈ ਉਹ ਵੀ ਪਾਸ ਹੋ ਜਾਂਦਾ ਵਧੀਆ ਤਰੀਕੇ ਦੇ ਨਾਲ।
1: ਬਿਲਕੁਲ, ਕਿਉਂਕਿ ਜਦੋਂ ਆਪਾਂ ਇੱਕ ਅੱਛੀ ਚੀਜ਼ ਇੱਕ ਅੱਛੀ ਐਕਟੀਵਿਟੀ ਜ਼ਰੂਰ ਸ਼ੁਰੂ ਕਰਦੇ ਹਾਂ ਨਾ, ਜਾਂ ਮੋਰਨਿੰਗ ਜਿਹੜਾ ਮੋਰਨਿੰਗ ਵਾਲਾ ਟਾਈਮ ਹੈ ਉਹਨੂੰ ਹਮੇਸ਼ਾ ਘਰਦਿਆਂ ਨੇ ਵੀ ਕਿਹਾ, ਹਮੇਸ਼ਾ ਆਪਣੇ ਪੇਰੈਂਟਸ ਨੇ ਵੀ ਕਿਹਾ ਹੋਏਗਾ ਕਿ ਮੋਰਨਿੰਗ ਵਾਲਾ ਜਿਹੜਾ ਟਾਈਮ ਹੈ ਨਾ ਉਹ ਬਹੁਤ ਬੈਸਟ ਹੁੰਦਾ, ਜਦੋਂ ਤੁਸੀਂ ਆਪਣਾ ਜਲਦੀ ਉੱਠ ਕੇ ਅਰਲੀ ਮੋਰਨਿੰਗ ਆਪਣਾ ਦਿਨ ਸ਼ੁਰੂ ਕਰਦੇ ਹੋ ਨਾ, ਤੁਹਾਡਾ ਸਾਰਾ ਦਿਨ ਬਹੁਤ ਵਧੀਆ ਨਿਕਲੇਗਾ।
0: ਤਾਂ ਰੁਸ਼ੀ, ਜੇਕਰ ਕੁੱਲ ਮਿਲਾ ਕੇ ਦੇਖੀਏ ਤਾਂ ਜਿਹੜੀ ਇੱਕ ਹੈਲਦੀ ਲਾਈਫ ਸਟਾਈਲ ਹੈ ਜਾਂ ਫਿਰ ਹੈਲਦੀ ਬਾਡੀ ਹੈ ਦੇਖਿਆ ਜਾਵੇ ਜ਼ਿਆਦਾ ਔਖੀ ਨਹੀਂ ਹੈ, ਜੇਕਰ ਅਸੀਂ ਆਪਣੀ ਨੋਰਮਲ ਰੂਟੀਨ ਨੂੰ ਵੀ ਥੋੜ੍ਹਾ ਜਿਹਾ ਟਵਿਸਟ ਦੇਵਾਂਗੇ ਜਾਂ ਫਿਰ ਥੋੜ੍ਹੇ ਦੇ ਵਿੱਚ ਉਸ ਦੇ ਵਿੱਚ ਮੋਡੂਲੇਸ਼ਨਸ ਲਾਵਾਂਗੇ, ਮੋਡੀਫਿਕੇਸ਼ਨਸ ਲਾਵਾਂਗੇ, ਤਾਂ ਮੈਨੂੰ ਲੱਗਦਾ ਹਰ ਇੱਕ ਇਨਸਾਨ ਹਰ ਇੱਕ ਸਾਡਾ ਸਰੋਤਾ ਆਪਣੇ ਆਪ ਨੂੰ ਫਿੱਟ ਰੱਖ ਸਕਦਾ ਹੈ ਅਤੇ ਨਾਲ ਹੀ ਨਾਲ ਆਪਣੀ ਮੈਂਟਲ ਪੀਸ ਦਾ ਵੀ ਖਿਆਲ ਜ਼ਰੂਰ ਰੱਖ ਸਕਦਾ।
1: ਬਿਲਕੁਲ, ਕਹਿੰਦੇ ਨੇ ਨਾ ਕਿ ਕੋਈ ਵੀ ਆਦਤ ਅਗਰ ਤੁਸੀਂ ਪਾਣੀ ਹੋਏ, ਕੋਈ ਵੀ ਆਦਤ ਤੁਸੀਂ ਆਪਣੇ ਅੰਦਰ ਇੱਕ ਡਿਵੈਲਪ ਕਰਨੀ ਹੋਏ ਨਾ, ਤਾਂ ਜ਼ਿਆਦਾ ਨਹੀਂ ਤਾਂ ਬਸ ਤੁਸੀਂ ਰੈਗੂਲਰ ਸਿਰਫ 10 to 11 ਦਿਨ ਜਾਂ 21 days ਤੁਹਾਨੂੰ ਔਖਾ ਲੱਗੇਗਾ, ਕਿ 21 days ਤੁਸੀਂ ਮੁਸ਼ਕਿਲ ਨਾਲ ਉਹ ਆਪਣਾ ਇੱਕ ਰੈਗੂਲਰ ਟਾਈਮਿੰਗ ਫਿਕਸ ਕਰੋ, ਉਸ ਤੋਂ ਬਾਅਦ ਤੁਹਾਡੀ ਆਦਤ ਪੱਕ ਜਾਂਦੀ ਹੈ, ਫਿਰ ਤੁਹਾਨੂੰ ਮੁਸ਼ਕਿਲ ਨਹੀਂ ਲੱਗੇਗਾ, ਤੁਹਾਨੂੰ ਲੱਗੇਗਾ ਕਿ ਮੇਰੀ ਰੂਟੀਨ ਹੀ ਇਹੀ ਬਣ ਚੁੱਕੀ ਹੈ, ਮੇਰਾ ਲਾਈਫ ਸਟਾਈਲ ਇਹ ਹੈ।
0: ਅਤੇ ਰੁਸ਼ੀ, ਮੈਨੂੰ ਲੱਗਦਾ ਹੁਣ ਸਾਡੀ ਇੰਨੀ ਗੱਲਾਂ ਬਾਤਾਂ ਦੇ ਬਾਅਦ ਵੀ ਕਈ ਸਰੋਤੇ ਮੈਨੂੰ ਲੱਗਦਾ ਹੁਣ ਅੱਜ ਤੋਂ ਹੀ ਜ਼ਰੂਰ ਆਪਣੀ ਰੂਟੀਨ ਦੇ ਵਿੱਚ ਕੋਈ ਨਾ ਕੋਈ ਚੇਂਜਿਸ ਜ਼ਰੂਰ ਲੈਣਗੇ, ਕਿਉਂਕਿ ਅਸੀਂ ਇੰਨਾ ਉਹਨਾਂ ਨੂੰ ਸਮਝਾ ਚੁੱਕੇ ਅਤੇ ਇਹਨਾਂ ਉਹਨਾਂ ਨੂੰ ਫਾਇਦਾ ਦੱਸ ਚੁੱਕੇ ਨੇ ਇਹਨਾਂ ਵਧੀਆ ਰੂਟੀਨ ਦੀ, ਇੰਨੇ ਵਧੀਆ ਲਾਈਫ ਸਟਾਈਲ ਦੀ।

0: ਸੋ ਦੋਸਤੋ ਫਿਲਹਾਲ ਇਸੇ ਆਖਰੀ ਗੀਤ ਦੇ ਨਾਲ ਸਾਡਾ ਅੱਜ ਦਾ ਯੁਵਾਣੀ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ ਅਤੇ ਮੈਨੂੰ ਲੱਗਦਾ ਰੁਸ਼ੀ ਅੱਜ ਸਾਡੇ ਸਰੋਤਿਆਂ ਨੂੰ ਕਾਫੀ ਜ਼ਿਆਦਾ ਮਜ਼ਾ ਆਇਆ ਹੋਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਖੇਡ ਜਗਤ ਦੀ ਵੀ ਗੱਲ ਹੋਗੀ ਨਾਲ ਹੀ ਨਾਲ ਕਿੱਦਾਂ ਸਾਡੇ ਸਰੋਤੇ ਸਾਡੇ ਯੁਵਾ ਦੋਸਤ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਨੇ ਇਸ ਬਾਰੇ ਵੀ ਅਸੀਂ ਖੂਬ ਗੱਲਾਂ ਬਾਤਾਂ ਕੀਤੀਆਂ।
1: ਬਿਲਕੁਲ, ਹੁਣ ਸਾਨੂੰ ਦਿਓ ਇਜਾਜ਼ਤ, ਮੈਨੂੰ ਆਰਜੇ ਰੁਸ਼ੀ ਨੂੰ
0: ਤੇ ਮੈਨੂੰ ਆਰਜੇ ਸ਼ਿਕਸ਼ਿਤ ਨੂੰ ਦਿਓ ਇਜਾਜ਼ਤ।
1: ਨਮਸਕਾਰ।

0: ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਯੁਵਾਣੀ ਆਰ ਜੇ ਆਰੁਸ਼ੀ ਅਤੇ ਆਰ ਜੇ ਸ਼ਿਕਸ਼ਿਤ ਦੀਆਂ ਆਵਾਜ਼ਾਂ ਦੇ ਵਿੱਚ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰੇਨਬੋ ਦੀ ਕੜੀ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ 6 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।
1: ਬਸੰਤੀ ਕੋ ਸਮਝਾਓ, ਆਜ ਕਲ ਵੋ ਮੇਰੀ ਨਹੀਂ ਸੁਣਤੀ, ਸਾਰਾ ਦਿਨ ਐਫ ਐਮ ਰੇਨਬੋ ਸੁਣਤੀ ਰਹਿਤੀ ਹੈ। ਆਲ ਡੇ ਲਿਸਨਿੰਗ ਐਂਡ ਲਿਸਨਿੰਗ ਐਂਡ ਲਿਸਨਿੰਗ। ਗਾਓ ਵਾਲੋ, ਅਬ ਮੈਂ ਜਾ ਰਹਾ ਹੂੰ, ਐਫ ਐਮ ਰੇਨਬੋ ਲਾਨੇ। ਮਾ ਕਸਮ, ਸੁਣਤੇ ਰਹੀਏ 102.7 FM।

ਦੋਸਤੋ, ਜ਼ਿੰਦਗੀ ਕਦੇ ਕਿਸੇ ਲਈ ਸੌਖੀ ਨਹੀਂ ਹੁੰਦੀ, ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਹਾਲਾਤਾਂ ਅੱਗੇ ਝੁਕਦੇ ਨਹੀਂ, ਸਗੋਂ ਹਾਲਾਤਾਂ ਨੂੰ ਆਪਣੇ ਅੱਗੇ ਝੁਕਾ ਲੈਂਦੇ ਨੇ। ਉਹਨਾਂ ਦੀਆਂ ਕਹਾਣੀਆਂ ਸਿਰਫ ਕਹਾਣੀਆਂ ਨਹੀਂ ਰਹਿੰਦੀਆਂ, ਉਹ ਦੂਜਿਆਂ ਲਈ ਰੋਸ਼ਨੀ ਦਾ ਮੀਨਾਰ ਬਣ ਜਾਂਦੀਆਂ ਨੇ। ਅਤੇ ਅੱਜ ਕੁਝ ਅਜਿਹੀਆਂ ਹੀ ਕਹਾਣੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ, ਜਿਨ੍ਹਾਂ ਨੇ ਦੁੱਖ, ਗਰੀਬੀ, ਮਜ਼ਾਕ ਅਤੇ ਨਾਕਾਮੀ ਨੂੰ ਹਰਾ ਕੇ ਕਾਮਯਾਬੀ ਦਾ ਝੰਡਾ ਗੱਡਿਆ। ਪਹਿਲੀ ਕਹਾਣੀ ਹੈ ਜੀ ਬਲਵੀਰ ਕੌਰ ਜੀ ਦੀ, ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੀ ਕੁੜੀ। 14 ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ। ਘਰ ਵਿੱਚ ਮਾਂ ਅਤੇ 3 ਛੋਟੇ ਭੈਣ ਭਰਾ। ਬਲਵੀਰ ਕੌਰ ਨੇ ਸਕੂਲ ਛੱਡ ਦਿੱਤਾ। ਦੂਜੇ

ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਨ ਲੱਗੀ। ਦਿਨ ਵਿੱਚ ਕੰਮ ਤੇ ਰਾਤ ਨੂੰ ਮੋਮਬੱਤੀ ਦੀ ਰੋਸ਼ਨੀ ਵਿੱਚ ਪੜ੍ਹਾਈ। ਲੋਕ ਕਹਿੰਦੇ, ਕੁੜੀ ਹੈ, ਵਿਆਹ ਕਰਾ ਦਿਓ, ਪੜ੍ਹ ਕੇ ਕੀ ਕਰਨਾ। ਪਰ ਬਲਵੀਰ ਕੌਰ ਨੇ ਹਿੰਮਤ ਨਹੀਂ ਹਾਰੀ। ਉਸਨੇ ਪ੍ਰਾਈਵੇਟ ਤੌਰ 'ਤੇ 12ਵੀਂ, 10ਵੀਂ ਅਤੇ 12ਵੀਂ, ਉਸ ਤੋਂ ਬਾਅਦ ਫਿਰ ਦਿੱਲੀ ਯੂਨੀਵਰਸਿਟੀ ਤੋਂ BA ਅਤੇ MA ਕੀਤੀ ਅਤੇ ਅੱਜ ਬਲਵੀਰ ਕੌਰ ਪੰਜਾਬ ਸਕੂਲ ਦੇ ਵਿੱਚ ਇੱਕ ਸਰਕਾਰੀ ਅਧਿਆਪਕ ਹੈ। ਉਹ ਆਪਣੀ ਤਨਖਾਹ ਦਾ ਅੱਧਾ ਹਿੱਸਾ ਉਹਨਾਂ ਕੁੜੀਆਂ ਦੀ ਪੜ੍ਹਾਈ 'ਤੇ ਲਗਾਉਂਦੀ ਹੈ ਜੋ ਪੈਸੇ ਦੀ ਕਮੀ ਕਰਕੇ ਸਕੂਲ ਨਹੀਂ ਜਾ ਸਕਦੀਆਂ। ਉਹ ਕਹਿੰਦੀ ਹੈ, ਜਦੋਂ ਮੈਂ ਹਨੇਰੇ ਵਿੱਚ ਪੜ੍ਹਦੀ ਸੀ ਤਾਂ ਸੋਚਦੀ ਸੀ ਕਿ ਕਾਸ਼ ਮੇਰੇ ਕੋਲ ਵੀ ਬਿਜਲੀ ਹੋਵੇ। ਅੱਜ ਮੈਂ ਦੂਜਿਆਂ ਲਈ ਉਹ ਬਿਜਲੀ ਬਣਨਾ ਚਾਹੁੰਦੀ ਹਾਂ। ਬਲਵੀਰ ਕੌਰ ਦੀ ਕਹਾਣੀ ਦੱਸਦੀ ਹੈ ਕਿ ਮੁਸ਼ਕਲਾਂ ਸਾਨੂੰ ਰੋਕਣ ਲਈ ਨਹੀਂ ਆਉਂਦੀਆਂ, ਸਗੋਂ ਸਾਨੂੰ ਮਜ਼ਬੂਤ ਬਣਾਉਣ ਲਈ ਆਉਂਦੀਆਂ ਨੇ। ਲੋਕਾਂ ਦੀ ਗੱਲ ਸੁਣੋ ਪਰ ਉਹਨਾਂ ਅਨੁਸਾਰ ਜੀਓ ਨਾ। ਬਲਵੀਰ ਕੌਰ ਨੂੰ ਲੋਕਾਂ ਨੇ ਕਿਹਾ ਕਿ ਕੁੜੀ ਹੈ, ਵਿਆਹ ਕਰਾ ਦਿਓ, ਪਰ ਉਸਨੇ ਆਪਣੇ ਦਿਲ ਦੀ ਗੱਲ ਸੁਣੀ ਅਤੇ ਹਮੇਸ਼ਾ ਗੱਲਾਂ ਕਰੇਗੀ ਕਿ ਆਪਣਾ ਕੰਮ ਤੁਸੀਂ ਕਰਦੇ ਰਹੋ ਔਰ ਜੇਕਰ ਅਸੀਂ ਇੱਦਾਂ ਕਰਦੇ ਰਹਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਜਿਨ੍ਹਾਂ ਕੁੜੀਆਂ ਦੇ ਲਈ ਬਲਵੀਰ ਜੀ ਇੱਕ ਵਧੀਆ ਮਿਸਾਲ ਬਣੇ ਹੋਏ ਨੇ ਔਰ ਜਿਨ੍ਹਾਂ ਦੇ ਕਰਕੇ ਬਾਕੀ ਦੀਆਂ ਕੁੜੀਆਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀ ਰਹੀਆਂ ਨੇ ਜਾਂ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਵਿੱਚ ਸਹਾਈ ਹੋ ਰਹੀਆਂ ਨੇ, ਉਹ ਬਸ ਇੱਕੋ ਗੱਲ 'ਤੇ ਜ਼ਰੂਰ ਕਰਦੀਆਂ ਹੋਣਗੀਆਂ ਕਿ ਬਸ ਤੂੰ, ਬਸ ਤੂੰ, ਬਸ ਤੂੰ। ਮਤਲਬ ਕਿ ਜੇਕਰ ਇਹ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਚਾਨਣ ਮੁਨਾਰਾ ਬਣ ਕੇ ਸਭ ਉੱਭਰੇ ਨੇ, ਬਲਵੀਰ ਕੌਰ ਜੀ ਜੇਕਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਹੁੰਦੇ ਤਾਂ ਸ਼ਾਇਦ ਉਹ ਇਸ ਮੁਕਾਮ ਦੇ ਉੱਤੇ ਨਾ ਪਹੁੰਚ ਪਾਉਂਦੀਆਂ।

ਪੇਚੀਦਾ ਤੇ ਵਿਆਪਕ ਮਾਲੀ ਨੈਟਵਰਕ ਰਾਹੀਂ ਭਾਰਤ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਰਕਮਾਂ ਤੇ ਹਮਾਇਤ ਦੇਣ ਲਈ ਕੀਤੀ ਜਾ ਰਹੀ ਸੀ। ਦਹਿਸ਼ਤਗਰਦੀ ਵਿਰੋਧੀ ਏਜੰਸੀ ਨੇ ਪਹਿਲਾਂ ਅੰਕੁਸ਼ ਤੇ NDPCS ਕਾਨੂੰਨ ਅਤੇ IPC ਤਹਿਤ ਅਪਰਾਧਾਂ ਤੋਂ ਇਲਾਵਾ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਸੰਬੰਧੀ ਗਤੀਵਿਧੀਆਂ, ਅਪਰਾਧਿਕ ਸਾਜ਼ਿਸ਼ ਅਤੇ ਗੈਰ ਕਾਨੂੰਨੀ ਤੇ ਦਹਿਸ਼ਤਗਰਦੀ ਨੈਟਵਰਕਾਂ ਨੂੰ ਹਮਾਇਤ ਪ੍ਰਦਾਨ ਕਰਨ ਵਿੱਚ ਉਸਦੀ ਭੂਮਿਕਾ ਲਈ ਦੋਸ਼ ਲਾਏ ਸਨ। NIA ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 26 ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਗਿਆ, ਜਿਸ ਵਿੱਚ ਜਾਂਚ ਜਾਰੀ ਏ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਕੀਤੀ ਅਤੇ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਖੇਤੀਬਾੜੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਭਾਵਿਤ ਅਲ ਨੀਨੋ ਸਥਿਤੀਆਂ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਪਾਹ ਦੇ ਉਤਪਾਦਨ ਨੂੰ ਵਧਾਉਣ, ਦਾਲਾਂ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨ ਅਤੇ ਘੱਟ ਬਾਰਿਸ਼ ਵਾਲੇ ਜ਼ਿਲ੍ਹਿਆਂ ਲਈ ਅਗਾਉਂ ਸੰਕਟਕਾਲੀਨ ਯੋਜਨਾਵਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਏ। ਮੀਟਿੰਗ ਵਿੱਚ ਇਹ ਯਕੀਨੀ ਬਣਾਉਣ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਕਿ ਰੁੱਤ ਦੌਰਾਨ ਪੈਦਾ ਹੋਣ ਵਾਲੀਆਂ ਕਿਸੇ ਤਰ੍ਹਾਂ ਦੀਆਂ ਵੀ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਅਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਇਹ ਵੀ ਸਪਸ਼ਟ ਨਿਰਦੇਸ਼ ਦਿੱਤੇ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਘੱਟ ਬਾਰਿਸ਼ ਜਾਂ ਅਸਮਾਨੀ ਬਾਰਿਸ਼ ਦੀ ਸੰਭਾਵਨਾ ਏ, ਪੂਰੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ਦੀ ਸੰਭਾਲ, ਨਮੀ ਪ੍ਰਤੀ ਪ੍ਰਬੰਧ, ਅੰਤਰ ਫਸਲੀ ਅਤੇ ਵਿਕਲਪਕ ਫਸਲੀ ਪੈਟਰਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਨਾਲ ਸੰਬੰਧਿਤ ਔਰਤ ਮੁਲਾਜ਼ਮਾਂ, ਜਿਨ੍ਹਾਂ ਵਿੱਚ ਸਟਾਫ ਨਰਸਾਂ, ਔਰਤ ਪੁਲਿਸ ਮੁਲਾਜ਼ਮ ਅਤੇ ਹੋਰ ਯੋਗ ਮੁਲਾਜ਼ਮ ਸ਼ਾਮਿਲ ਨੇ, ਨੂੰ ਉਨ੍ਹਾਂ ਦਾ ਪਰਖ ਕਾਲ ਸਮਾਂ ਪੂਰਾ ਹੋਣ ਉਪਰੰਤ ਉਨ੍ਹਾਂ ਦੇ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਇਹ ਫੈਸਲਾ, ਜਿਸ ਦਾ ਉਦੇਸ਼ ਔਰਤ ਮੁਲਾਜ਼ਮਾਂ ਦੇ ਨਿੱਜੀ ਜੀਵਨ ਅਤੇ ਦਫ਼ਤਰੀ ਕੰਮ ਦਰਮਿਆਨ ਸੰਤੁਲਨ ਨੂੰ ਬਿਹਤਰ ਬਣਾਉਣਾ ਹੈ, ਨੂੰ ਇਤਿਹਾਸਕ ਮੁਲਾਜ਼ਮ ਪੱਖੀ ਪਹਿਲ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ, ਔਰਤਾਂ, ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਦ੍ਰਿੜਤਾ ਨਾਲ ਵਚਨਬੱਧ ਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਨੂੰ ਲਾਗੂ ਕਰਨ ਲਈ ਢਾਂਚਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNews ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਕਰੀਬ 1 ਵਜੇ ਨੂੰ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਦੀਆਂ ਗਲੀਆਂ ਵਿੱਚ ਜਾ ਕੇ ਨਵੀਂ ਸ਼ੁਰੂ ਕੀਤੀ ਗਈ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਰੂਹਾਨੀਅਤ ਦਾ ਕੇਂਦਰ ਏ। ਉਨ੍ਹਾਂ ਦੱਸਿਆ ਕਿ ਹੁਣ ਪਹਿਲੀ ਵਾਰ ਸਫਾਈ ਕਾਰਜ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਰਹੇਗਾ। ਰੋਜ਼ਾਨਾ ਰਾਤ 10 ਵਜੇ ਤੋਂ ਤੜਕੇ 2 ਵਜੇ ਤੱਕ ਵਿਸ਼ੇਸ਼ ਸਫਾਈ ਸ਼ਿਫਟ ਚਲਾਈ ਜਾ ਰਹੀ ਹੈ, ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼ ਸੁਥਰੀਆਂ ਸੜਕਾਂ ਮਿਲ ਸਕਣ। ਸਫਾਈ ਮੁਹਿੰਮ ਦਾ ਜਾਇਜ਼ਾ ਲੈਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਇਹ ਇੱਕ ਰਾਤ ਦਾ ਪ੍ਰੋਗਰਾਮ ਨਹੀਂ ਹੈ, ਉਹ ਕਿਸੇ ਵੀ ਰਾਤ ਅਚਨਚੇਤ ਨਿਰੀਖਣ ਕਰਨਗੇ ਤਾਂ ਜੋ ਪਵਿੱਤਰ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਵਰਲਡ ਸਿਟੀ ਵਿੱਚ ਕਈ ਘੰਟੇ ਬਿਤਾਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪੈਦਲ ਦੌਰਾ ਕੀਤਾ। ਉਨ੍ਹਾਂ ਨੇ ਸੈਕੰਡਰੀ ਕੂੜਾ ਇਕੱਤਰ ਕਰਨ ਵਾਲੇ ਸਥਾਨਾਂ ਦੀ ਸਫਾਈ ਦਾ ਜਾਇਜ਼ਾ ਲਿਆ, ਤੰਗ ਗਲੀਆਂ ਵਿੱਚ ਘਰ ਘਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਨਿਰੀਖਣ ਕੀਤਾ। ਉਨ੍ਹਾਂ ਨੇ ਰਾਤ ਦੀ ਡਿਊਟੀ ਕਰ ਰਹੇ ਸਫਾਈ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਸ੍ਰੀ ਬੈਂਸ ਨੇ ਵੀ ਕਿਹਾ ਕਿ ਅੰਮ੍ਰਿਤਸਰ ਦੀ ਸਫਾਈ ਸਿਰਫ ਨਾਗਰਿਕ ਫਰਜ਼ ਨਹੀਂ ਹੈ, ਗੁਰੂ ਸਾਹਿਬ ਨਾਲ ਸੰਬੰਧਿਤ ਇਸ ਪਵਿੱਤਰ ਨਗਰੀ ਦੀ ਸੇਵਾ ਕਰਨਾ ਸਾਡੇ ਲਈ ਸੇਵਾ ਭਾਵਨਾ ਦਾ ਪ੍ਰਤੀਕ ਏ। ਸ੍ਰੀ ਬੈਂਸ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਤਜਵੀਜ਼ਸ਼ੁਦਾ ਪੱਛਮੀ ਏਸ਼ੀਆ ਭਾਰਤ ਡੂੰਘੇ ਸਾਗਰ ਦੀ ਊਰਜਾ ਪਾਈਪਲਾਈਨ ਸੰਬੰਧੀ ਕੋਈ ਤਜਵੀਜ਼ ਮੰਤਰਾਲੇ ਕੋਲ ਵਿਚਾਰ ਗੋਚਰੇ ਨਹੀਂ ਏ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਵਿਜਿਆ ਰਹਾਟਕਰ ਨੇ ਅੱਜ ਕਮਿਸ਼ਨ ਦੀ ਰਾਸ਼ਟਰੀ ਮਹਿਲਾ ਆਪਕੇ ਦੁਆਰ ਪਹਿਲ ਤਹਿਤ ਰੂਪਨਗਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਔਰਤਾਂ ਲਈ ਜਨ ਸੁਣਵਾਈ, ਜੇਲ੍ਹ ਦਾ ਨਿਰੀਖਣ, ਪੋਸ਼ਣ ਕਾਨੂੰਨ ਸੰਬੰਧੀ ਵਰਕਸ਼ਾਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਮਹਿਲਾ ਜਨ ਸੁਣਵਾਈ ਦੌਰਾਨ ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਨਾਲ ਸੰਬੰਧਿਤ ਕਰੀਬ 40 ਮਾਮਲਿਆਂ ਦੀ ਸੁਣਵਾਈ ਕੀਤੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀ, ਜਾਂਚ ਅਧਿਕਾਰੀਆਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਦੀ ਸ਼ਮੂਲੀਅਤ ਦੇਖੀ ਗਈ। ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਚੇਅਰਪਰਸਨ ਨੇ ਪੁਲਿਸ ਅਧਿਕਾਰੀਆਂ ਨੂੰ
निर्धारित समय अंदर चुके गए कदमों बारे रिपोर्ट पेश करने के निर्देश दिए। कुछ मामलों में तीन दिन

0: ਅੰਦਰ ਕਾਰਵਾਈ ਕਰਨ ਲਈ ਕਿਹਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿੱਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇੱਕ ਕਲੋਨੀ ਦੇ ਇੱਕ ਫਲੈਟ ਦੀ ਤਲਾਸ਼ੀ ਦੌਰਾਨ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਏ। ਕਾਰਵਾਈ ਦੌਰਾਨ ਪੁਲਿਸ ਨੇ ਫਲੈਟ ਵਿੱਚੋਂ ਦੋ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੈ। ਉਨ੍ਹਾਂ ਦੇ ਵਾਹਨਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਫਲੈਟ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਏ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਏ। ਪੰਜਾਬ ਪੁਲਿਸ ਵੱਲੋਂ ਅੱਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਨਿਰਜਲਾ ਇਕਾਦਸ਼ੀ ਦੇ ਪਵਿੱਤਰ ਮੌਕੇ ਮਾਨਵਤਾ ਪ੍ਰਤੀ ਸੇਵਾ ਅਤੇ ਕੁਰਬਾਨੀ ਨੂੰ ਨਮਨ ਕਰਦਿਆਂ ਛਬੀਲ ਲਾਈ ਗਈ। ਪੰਜਾਬ ਪੁਲਿਸ ਦੇ ਗੁਰੂ ਗੋਬਿੰਦ ਸਾਹਿਬ ਵੱਲੋਂ ਦਿੱਤੇ ਨਿਸਵਾਰਥ ਸੇਵਾ ਅਤੇ ਸਦਭਾਵਨਾ ਦੇ ਸਿਧਾਂਤਾਂ 'ਤੇ ਚਲਦਿਆਂ ਲੋਕਾਂ ਨੂੰ ਛਬੀਲ ਦਾ ਠੰਡਾ ਮਿੱਠਾ ਜਲ ਛਕਾਇਆ। ਔਰਤਾਂ ਦੇ ਹਾਕੀ ਵਿੱਚ ਭਾਰਤ ਨੇ ਨਿਊਜ਼ੀਲੈਂਡ 'ਚ ਹੋ ਰਹੇ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਆਪਣੇ ਦੂਜੇ ਪੂਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰੂਗਵੇ ਨਾਲ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। NIA ਨੇ ਅੰਮ੍ਰਿਤਸਰ 'ਚ ਲਸ਼ਕਰ ਏ ਤੈਬਾ LET ਦੇ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੱਚ ਪੱਧਰੀ ਮੀਟਿੰਗ 'ਚ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
1: ਮੇਰਾ ਇੱਕ ਜ਼ਿੱਦੀ ਗੁਆਂਢੀ ਹੈ, ਪੂਰੀ ਕਲੋਨੀ ਨੇ ਸੋਲਰ ਪੈਨਲ ਲਗਾ ਲਏ ਨੇ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸੱਚਮੁੱਚ ਬਿੱਲ 0 ਆ ਸਕਦਾ ਹੈ। ਮੈਂ ਕਿਹਾ ਪੁੱਤਰ, ਨਾਮ ਹੀ ਹੈ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ। ਫਿਰ ਇੱਕ ਇੱਕ ਕਰਕੇ ਸਭ ਦਾ ਬਿਜਲੀ ਬਿੱਲ 0 ਆਉਣ ਲੱਗਾ। ਫਿਰ ਬੋਲਿਆ, ਹੁਣ ਲਗਾ ਹੀ ਦਿੰਦਾ ਹਾਂ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਵੈਲਕਮ ਬੈਕ ਜੀ। ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲ ਰਿਹਾ ਅਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਬਹੁਤਾ ਜੇਕਰ ਹਾਸਾ ਨਾ ਹੋਵੇ ਤਾਂ ਫਿਰ ਪ੍ਰੋਗਰਾਮ ਲੱਗਦਾ ਨਹੀਂ ਹੈ ਕਿ ਸੱਚਮੁੱਚ ਲਵ ਯੂ ਜ਼ਿੰਦਗੀ ਹੈ। ਸੋ ਇੱਕ ਛੋਟਾ ਜਿਹਾ ਜੋਕ ਲੈ ਕੇ ਆਇਆ ਜੀ ਤੁਹਾਡੇ ਵਾਸਤੇ, ਮੇਰੇ ਦੋਸਤ ਦੇ ਉੱਪਰ ਹੀ ਇਹ ਜੋਕ ਹੈ। ਦੋਸਤ ਅਤੇ ਉਸਦੀ ਵਾਈਫ ਦੀ ਆਪਸ 'ਚ ਲੜਾਈ ਹੋ ਗਈ ਜੀ। ਲੜਾਈ ਹੋ ਗਈ ਇਸ ਹੱਦ ਤੱਕ ਵੱਧ ਗਈ ਕਿ ਵਾਈਫ ਕਹਿੰਦੀ, ਜੀ ਮੈਂ ਤਾਂ ਹੁਣ ਤੰਗ ਆ ਗਈ ਹਾਂ ਤੁਹਾਡੇ ਤੋਂ ਰੋਜ਼ ਰੋਜ਼ ਦੀ। ਇਹ ਨਾ ਜਿਹੜੀ ਰੋਜ਼ ਰੋਜ਼ ਦੀ ਚਿਕ ਚਿਕ ਹੈ ਨਾ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ, ਕਹਿੰਦੀ ਮੈਨੂੰ ਚਾਹੀਦਾ ਤਲਾਕ। ਜਦੋਂ ਉਹਨੇ ਇੰਨੀ ਗੱਲ ਕਹੀ ਨਾ ਕਿ ਮੈਨੂੰ ਚਾਹੀਦਾ ਤਲਾਕ, ਤਾਂ ਮੇਰਾ ਦੋਸਤ ਅੱਗਿਓਂ ਕਹਿੰਦਾ, ਕਹਿੰਦਾ ਠੀਕ ਹੈ ਚੱਲ, ਕਹਿੰਦਾ ਪਹਿਲਾਂ ਚੋਕਲੇਟ ਖਾ ਲਾ ਫਿਰ। ਅਤੇ ਉਹਦੀ ਵਾਈਫ ਬੜੀ ਹੈਰਾਨ ਹੋਈ, ਕਹਿੰਦੀ ਚੋਕਲੇਟ? ਕਹਿੰਦੀ ਤੁਸੀਂ ਮੈਨੂੰ ਮਨਾ ਰਹੇ ਹੋ? ਉਹ ਕਹਿੰਦਾ ਨਾ ਪਾਗਲ, ਮੈਂ ਤੈਨੂੰ ਕਿਉਂ ਮਨਾਉਣਾ, ਬਸ ਕਹਿੰਦਾ ਮਾਂ ਕਹਿੰਦੀ ਹੈ ਕਿ ਸ਼ੁਭ ਕਰਮ ਕਰਨ ਤੋਂ ਪਹਿਲਾਂ ਥੋੜ੍ਹਾ ਮਿੱਠਾ ਖਾ ਲੈਣਾ ਚਾਹੀਦਾ। ਬਸ ਫਿਰ ਕੀ ਸੀ ਜੀ, ਬਸ ਮਸਾ ਮਸਾ ਡਿਵੋਰਸ ਹੁੰਦਾ ਬਚਿਆ ਜੀ। ਸੋ ਕਦੇ ਕਦੇ ਨਾ ਛੋਟੇ ਮੋਟੇ ਮਜ਼ਾਕ ਵੀ ਬਹੁਤ ਭਾਰੀ ਪੈ ਜਾਂਦੇ ਨੇ, ਅਤੇ ਜੇਕਰ ਸੱਚਮੁੱਚ ਵਿੱਚ ਉਹਦੀ ਘਰਵਾਲੀ ਚਲੀ ਜਾਵੇ ਫਿਰ ਬੰਦਾ ਕਿੱਥੋਂ ਖਾਏਗਾ ਵਧੀਆ ਵਧੀਆ ਖਾਣਾ, ਡਿਲੀਸ਼ੀਅਸ ਫੂਡ। ਸੋ ਆਪਣੀ ਫੈਮਿਲੀ ਨੂੰ ਤਵੱਜੋ ਦਿਓ, ਉਹਦੀ ਪੂਰੀ ਫੈਮਿਲੀ ਦੇ ਵਿੱਚ ਤੁਹਾਡੇ ਬੱਚੇ ਨੇ, ਤੁਹਾਡੇ ਮਾਂ ਬਾਪ ਨੇ, ਤੁਹਾਡੀ ਵਾਈਫ ਹੈ, ਤੁਹਾਡੀ ਲਾਈਫ ਪਾਰਟਨਰ ਹੈ। ਸੋ ਉਹਨਾਂ ਦਾ ਪ੍ਰੋਪਰ ਖਿਆਲ ਰੱਖੋ, ਅਤੇ ਲਾਈਫ ਪਾਰਟਨਰ ਨੂੰ ਵੀ ਚਾਹੀਦਾ ਹੈ ਕਿ ਆਪਣੇ ਹਸਬੈਂਡ ਦਾ ਪ੍ਰੋਪਰ ਖਿਆਲ ਰੱਖੇ। ਨਹੀਂ ਤਾਂ ਜੇਕਰ ਪਤਨੀ ਰੁੱਸ ਕੇ ਚਲੇਗੀ ਜਾਂ ਮਾਈਕੇ ਚਲੇਗੀ, ਤਾਂ ਫਿਰ ਬੰਦਾ ਤਾਂ ਪਿੱਛੋਂ ਇੱਕੋ ਗਾਣਾ ਖਾਏਗਾ ਕਿ ਜਿਹੜੇ ਹਿਸਾਬ ਨਾਲ ਕਾਕਾ ਤੂੰ ਚੱਲਦਾ, ਜੇ ਮੈਂ ਮਾਈਕੇ ਚਲੇਗੀ ਫਿਰ ਖਾਲੀ ਨਾਨ ਵੇ। ਸੋ ਹੈ ਤਾਂ ਇੱਦਾਂ ਨਹੀਂ, ਲੇਕਿਨ ਥੋੜ੍ਹਾ ਜਿਹਾ ਆਪਣੇ ਵੱਲੋਂ ਮੋਡੀਫਾਈ ਕੀਤਾ। ਆਰਨੇ ਦੀ ਆਵਾਜ਼ ਦੇ ਵਿੱਚ ਸੁਣਦਿਆਂ ਸੀ ਅਗਲਾ ਟਰੈਕ।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ ਅਤੇ ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ 6:46 ਹੋ ਚੁੱਕੇ ਨੇ ਔਰ ਉਹ ਸਮਾਂ ਜੋ ਤੁਹਾਨੂੰ ਮੋਟੀਵੇਸ਼ਨ ਨਾਲ ਭਰਪੂਰ ਕਰਦਾ ਹੈ। ਕੁਝ ਕਹਾਣੀਆਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਜੀ। ਅਗਲੀ ਕਹਾਣੀ ਹੈ ਜੀ ਹਰਮੀਤ ਸਿੰਘ ਨੌਜਵਾਨ ਦੀ, ਪਟਿਆਲੇ ਜ਼ਿਲ੍ਹੇ ਦਾ ਨੌਜਵਾਨ। 19 ਦੀ ਉਮਰ ਦੇ ਵਿੱਚ ਇੱਕ ਸੜਕ ਹਾਦਸਾ ਹੋ ਜਾਂਦਾ ਜਿਸ ਦੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਨੇ। ਡਾਕਟਰ ਕਹਿ ਦਿੰਦੇ ਨੇ ਕਿ ਹੁਣ ਤੁਸੀਂ ਆਪਣੀ ਤਮਾਮ ਉਮਰ ਵੀਲਚੇਅਰ ਦੇ ਉੱਪਰ ਹੀ ਗੁਜ਼ਾਰੋਗੇ। ਬਹੁਤ ਸਾਰੇ ਲੋਕਾਂ ਦੀ ਜਗ੍ਹਾ ਇਹ ਸੁਣ ਕੇ ਟੁੱਟ ਜਾਂਦੇ, ਪਰ ਹਰਮੀਤ ਨੇ ਕਿਹਾ ਕਿ ਲੱਤਾਂ ਨੇ ਸਾਥ ਛੱਡਿਆ, ਹੌਸਲੇ ਨੇ ਨਹੀਂ। ਉਸਨੇ ਵੀਲਚੇਅਰ ਬਾਸਕਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਸਨੇ ਪੈਰਾਗਲਾਈਡਿੰਗ ਦਾ ਸ਼ੌਂਕ ਪੈ ਗਿਆ। 2023 ਵਿੱਚ ਹਰਮੀਤ ਸਿੰਘ ਨੇ ਹਿਮਾਚਲ ਦੇ ਬੀਰ ਬਲਿੰਗ ਤੋਂ ਵੀਲਚੇਅਰ 'ਤੇ ਬੈਠ ਕੇ ਪੈਰਾਗਲਾਈਡਿੰਗ ਕੀਤੀ। ਉਹ ਭਾਰਤ ਦਾ ਪਹਿਲਾ ਵੀਲਚੇਅਰ ਪਾਇਲਟ ਬਣਿਆ। ਅੱਜ ਉਹ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸਮਝਾਉਂਦਾ ਕਿ ਤੁਹਾਡੀ ਕਮਜ਼ੋਰੀ ਤੁਹਾਡੀ ਪਛਾਣ ਨਹੀਂ ਹੈ, ਤੁਹਾਡਾ ਹੌਸਲਾ ਤੁਹਾਡੀ ਪਛਾਣ ਹੈ। ਹਰਮੀਤ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੇ ਮਨ ਉੱਡਣਾ ਚਾਹੇ ਤਾਂ ਸਰੀਰ ਦੀਆਂ ਹੱਦਾਂ ਮਾਇਨੇ ਨਹੀਂ ਰੱਖਦੀਆਂ। ਹਰਮੀਤ ਸਿੰਘ ਦੀਆਂ ਲੱਤਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ, ਪਰ ਉਸਨੇ ਹਾਰ ਨਹੀਂ ਮੰਨੀ। ਜਦੋਂ ਤੱਕ ਅਸੀਂ ਕੋਸ਼ਿਸ਼ ਕਰਨਾ ਨਹੀਂ ਛੱਡਦੇ, ਅਸੀਂ ਹਾਰੇ ਨਹੀਂ ਜਾਂਦੇ। ਸੋ ਪੰਜਾਬੀ ਲੋਕ ਕਹਿੰਦੇ ਨੇ ਜੀ ਚੜ੍ਹਦੀ ਕਲਾ 'ਚ ਰਹੋ। ਚੜ੍ਹਦੀ ਕਲਾ ਦਾ ਮਤਲਬ ਸਿਰਫ ਹੱਸਦੇ ਰਹਿਣਾ ਨਹੀਂ ਹੁੰਦਾ, ਸਗੋਂ ਮੁਸ਼ਕਿਲ ਵੇਲੇ ਵੀ ਸਿਰ ਉੱਚਾ ਰੱਖਣਾ। ਜ਼ਿੰਦਗੀ ਵਿੱਚ ਤੂਫਾਨ ਤਾਂ ਆਉਣਗੇ, ਪਰ ਜੇ ਤੁਹਾਡੇ ਅੰਦਰ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਕੋਈ ਤੂਫਾਨ ਤੁਹਾਨੂੰ ਡੇਗ ਨਹੀਂ ਸਕੇਗਾ।

ਦੌਲਤ ਦੌਲਤ ਸ਼ਬਦ ਸੁਣਦਿਆਂ ਹੀ ਅੱਖਾਂ ਅੱਗੇ ਸੋਨੇ ਚਾਂਦੀ ਦੇ ਢੇਰ, ਵੱਡੀਆਂ ਕੋਠੀਆਂ, ਮਹਿੰਗੀਆਂ ਗੱਡੀਆਂ ਆ ਜਾਂਦੀਆਂ ਨੇ। ਉਰਦੂ ਫਾਰਸੀ ਮੂਲ ਦਾ ਇਹ ਸ਼ਬਦ ਦੌਲਤ, ਇਸ ਦਾ ਮਤਲਬ ਸਿਰਫ ਪੈਸਾ ਨਹੀਂ, ਸਗੋਂ ਵਾਰੀ, ਕਿਸਮਤ, ਰਾਜ ਭਾਗ ਵੀ ਹੁੰਦਾ। ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਦੌਲਤ ਉਸਦੀ ਵਾਰੀ ਆਈ, ਭਾਵ ਕਿਸਮਤ ਨੇ ਸਾਥ ਦਿੱਤਾ। ਪਰ ਅੱਜ ਦੇ ਦੌਰ ਵਿੱਚ ਦੌਲਤ ਦਾ ਮਤਲਬ ਸੁੰਗੜ ਕੇ ਸਿਰਫ ਨੋਟਾਂ ਦਾ ਬੰਡਲ ਰਹਿ ਗਿਆ। ਪੁਰਾਣੇ ਸਮੇਂ ਵਿੱਚ ਦੌਲਤ ਦਾ ਮਤਲਬ ਪਸ਼ੂ, ਧਨ, ਜ਼ਮੀਨ, ਅਨਾਜ ਸੀ। ਜਿਸ ਕੋਲ 100 ਗਾਵਾਂ ਉਹ ਅਮੀਰ। ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ 'ਚੋਂ ਕੋਹੀਨੂਰ ਹੀਰਾ ਦੌਲਤ ਸੀ, ਫਿਰ ਸਿੱਕੇ ਆਏ, ਨੋਟ ਆਏ ਅਤੇ ਹੁਣ ਡਿਜੀਟਲ ਦੌਲਤ UPI ਬਿਟਕੋਇਨ ਦੇ ਰੂਪ 'ਚ ਬਦਲ ਗਿਆ। ਪਰ ਇਨਸਾਨ ਦੀ ਭੁੱਖ ਉਹੀ ਰਹੀ। ਸਾਡੇ ਬਜ਼ੁਰਗ ਕਹਿੰਦੇ ਸਨ ਜੀ, ਦੌਲਤ ਦੋ ਤਰ੍ਹਾਂ ਦੀ ਹੁੰਦੀ ਹੈ, ਲਕਸ਼ਮੀ ਦੌਲਤ, ਅਲਕਸ਼ਮੀ ਦੌਲਤ। ਲਕਸ਼ਮੀ ਦੌਲਤ ਵਿੱਚ ਮਿਹਨਤ, ਇਮਾਨਦਾਰੀ, ਹੱਕ ਹਲਾਲ ਦੀ ਕਮਾਈ, ਇਹ ਘਰ ਵਿੱਚ ਬਰਕਤ ਲਿਆਉਂਦੀ ਹੈ, ਸਕੂਨ ਦਿੰਦੀ ਹੈ। ਜਿਵੇਂ ਕਿਸਾਨ ਦੀ ਹਾੜੀ, ਮਜ਼ਦੂਰ ਦੀ ਦਿਹਾੜੀ, ਅਧਿਆਪਕ ਦੀ ਤਨਖਾਹ, ਇਹ ਲਕਸ਼ਮੀ ਦੌਲਤ ਹੈ। ਅਲਕਸ਼ਮੀ ਦੌਲਤ ਦੇ ਵਿੱਚ ਧੋਖਾ, ਰਿਸ਼ਵਤ, ਨਸ਼ਾ ਤਸਕਰੀ, ਸੂਦਖੋਰੀ ਦੇ ਨਾਲ ਆਈ ਹੋਈ ਦੌਲਤ, ਇਹ ਆਉਂਦੀ ਜੇਬ 'ਚ ਹੈ ਪਰ ਜਾਂਦੀ ਪੀੜ੍ਹੀਆਂ ਤਬਾਹ ਕਰਕੇ ਹੈ। ਕਹਾਵਤ ਹੈ, ਚੋਰੀ ਦਾ ਮਾਲ ਮੋਰੀ ਵਿੱਚ। ਪੰਜਾਬ 'ਚ ਹਰਾ ਇਨਕਲਾਬ ਆਇਆ, ਟਰੈਕਟਰ ਟਿਊਬਲ ਆਏ, ਦੌਲਤ ਵੀ ਵਧੀ, ਪਰ ਨਾਲ ਹੀ ਵਿਖਾਵੇ ਦੀ ਦੌਲਤ ਵੀ ਆਈ। ਵਿਆਹਾਂ 'ਚ 50 ਲੱਖ ਦਾ ਸ਼ਗਨ, 20 ਲੱਖ ਦੀ ਕਾਰ, 5 ਲੱਖ ਦਾ ਲਹਿੰਗਾ। ਕਰਜ਼ਾ ਚੁੱਕ ਕੇ ਦੌਲਤ ਵਿਖਾਉਣ ਦੀ ਦੌੜ ਵਿੱਚ ਅੱਜ ਪੰਜਾਬ ਸਿਰ 3.27 ਲੱਖ ਕਰੋੜ ਦਾ ਕਰਜ਼ਾ ਏ। NRI ਦੌਲਤ ਆਈ ਪਰ ਖਾਲੀ ਘਰ, ਦਿਲ ਖਾਲੀ ਦਾ ਦਰਦ ਵੀ ਲਿਆਈ। ਸੋ ਅਸਲ ਦੌਲਤ 5 ਤਰੀਕਿਆਂ ਦੀ ਹੁੰਦੀ ਹੈ। ਤੰਦਰੁਸਤੀ, ਪਹਿਲਾ ਸੁੱਖ ਨਿਰੋਗੀ ਕਾਇਆ ਅਤੇ

ਸੰਗੀਤ ਰਚਨਾ ਦਾ ਸ਼ੌਕ ਸੀ। ਹੇਮੰਤ ਕੁਮਾਰ ਨੇ 1940 ਦੇ ਵਿੱਚ ਬੰਗਾਲੀ ਫਿਲਮ ਰਾਜਕੁਮਾਰ ਨਿਰਬਸਨ ਵਿੱਚ ਪਹਿਲੀ ਵਾਰ ਪਲੇਬੈਕ ਗਾਇਕੀ ਕੀਤੀ ਅਤੇ ਹਿੰਦੀ ਸਿਨੇਮਾ ਵਿੱਚ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਫਿਲਮ ਮੀਨਾਕਸ਼ੀ ਜੋ ਕਿ 1942 ਵਿੱਚ ਆਉਂਦੀ ਹੈ ਅਤੇ ਨਾਲ ਹੀ ਇੱਕ ਹੋਰ ਗੀਤ ਦਾ ਮੌਕਾ ਮਿਲਦਾ ਉਹਨਾਂ ਨੂੰ 1944 ਦੇ ਵਿੱਚ ਫਿਲਮ ਇਰਾਦਾ ਦੇ ਨਾਲ।

ਜੀ ਦੋਸਤੋ, ਹੇਮੰਤ ਦਾ ਦੇ ਗਾਣਿਆਂ ਦੇ ਵਿੱਚ ਖਾਸ ਗੱਲ ਇਹ ਵੀ ਹੁੰਦੀ ਸੀ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਪਿਆਰੀ ਤਾਂ ਲੱਗਦੀ ਸੀ, ਜੋਸ਼ ਵੀ ਜਗਾ ਦਿੰਦੀ ਸੀ। ਮਤਲਬ ਕਿੰਨਾ, ਮਤਲਬ ਇੱਕ ਡਿਫਰੈਂਟ ਜਿਹਾ ਸੁਮੇਲ ਹੈ, ਜਿੱਥੇ ਤੁਹਾਨੂੰ ਰੋਮਾਂਸ ਦੇ ਵਿੱਚ ਵੀ ਤੁਹਾਨੂੰ ਉਹਨਾਂ ਦੀ ਆਵਾਜ਼ ਚੰਗੀ ਲੱਗੇਗੀ, ਉੱਥੇ ਹੀ ਦੇਸ਼ ਭਗਤੀ ਦੇ ਗੀਤ ਵੀ ਜਿਹੜੇ ਉਹਨਾਂ ਨੇ ਗਾਏ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ। ਕਿਉਂਕਿ ਬੰਗਾਲ ਦੇ ਵਿੱਚ ਬਹੁਤ ਸਾਰਾ ਇੱਕ ਐਸਾ ਟਾਈਮ ਸੀ ਜਦੋਂ ਉਹਨਾਂ ਦੀ ਫੈਮਿਲੀ ਬੰਗਾਲ ਦੇ ਵਿੱਚ ਸ਼ਿਫਟ ਹੁੰਦੀ ਹੈ, ਤਾਂ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਕਿ ਇੰਡੀਪੈਂਡੈਂਸ ਦੀ ਲੜਾਈ ਜਿਹੜੀ ਹੈ ਉਹ ਜਦੋਂ ਅਲੱਗ ਅਲੱਗ ਸਟੇਟ ਵਿੱਚ ਚੱਲਦੀ ਹੈ, ਅਤੇ ਪੰਜਾਬ ਅਤੇ ਬੰਗਾਲ ਦੇ ਵਿੱਚ ਵੱਖਰਾ ਇੱਕ ਮਾਹੌਲ ਜਿਹੜਾ ਹੈ ਪੈਦਾ ਹੋਇਆ ਸੀਗਾ, ਅਤੇ ਉੱਥੋਂ ਦੇ ਲੋਕ ਹਮੇਸ਼ਾ ਚਾਹੇ ਰਾਈਟਿੰਗ ਦੇ ਵਿੱਚ ਜਾਂ ਆਵਾਜ਼ ਦੇ ਜ਼ਰੀਏ ਜਾਂ ਮਿਊਜ਼ਿਕ ਦੇ ਜ਼ਰੀਏ ਆਰਟ ਫੋਰਮ ਦੇ ਜ਼ਰੀਏ ਇਸ ਆਵਾਜ਼ ਨੂੰ ਕਾਫੀ ਉਹਨਾਂ ਨੇ ਚੁੱਕਿਆ। ਸੋ ਉਹਨਾਂ ਦੀ ਆਵਾਜ਼ ਜਦੋਂ ਇੱਕ ਪੈਟਰੋਟਿਕ ਗਾਣੇ ਦੇ ਵਿੱਚ ਸੁਣਦੀ ਹੈ ਤਾਂ ਉਹ ਵੀ ਲੋਕਾਂ ਨੂੰ ਪੂਰੀ ਚੰਗੀ ਤਰ੍ਹਾਂ ਮੋਹਿਤ ਕਰ ਦਿੰਦੀ ਹੈ।

ਜੋਗੀ ਹਿੰਮਤ ਦਾ ਨੇ ਵੈਸੇ ਤਾਂ ਬੋਲੀਵੁੱਡ ਦੇ ਕਾਫੀ ਐਕਟਰਸ ਦੇ ਲਈ ਆਪਣੀ ਆਵਾਜ਼ ਦਿੱਤੀ, ਪਰ ਜ਼ਿਆਦਾ ਆਵਾਜ਼ ਉਹਨਾਂ ਦੇ ਨਾਲ ਸੂਟ ਕਹਿ ਲਓ ਕਰਦੀ ਸੀ ਜਾਂ ਫਿਰ ਲੋਕ ਜ਼ਿਆਦਾ ਪਸੰਦ ਕਰਦੇ ਸੀਗੇ ਜਦੋਂ ਦੇਵਾਨੰਦ ਅਤੇ ਬੰਗੋਲੀ ਸੁਪਰ ਸਟਾਰ ਉੱਤਮ ਕੁਮਾਰ, ਜੀ ਹਾਂ, ਇਹ ਜਦੋਂ ਪਰਦੇ 'ਤੇ ਹੋਣਾ ਅਤੇ ਇਹਨਾਂ ਨੇ ਜਦੋਂ ਗੀਤ ਕੋਈ ਗਾਉਣਾ ਅਤੇ ਪਿੱਛੇ ਹਿੰਮਤ ਦਾ ਦੀ ਆਵਾਜ਼ ਹੋਣੀ ਤਾਂ ਉਹ ਲੋਕ ਜਿਹੜੇ ਨੇ ਉਹ ਜ਼ਿਆਦਾ ਪਸੰਦ ਕਰਦੇ ਸੀ। ਹਿੰਮਤ ਦਾ ਨੇ ਆਪਣੇ ਕਰੀਅਰ ਦੇ ਵਿੱਚ ਅਨੇਕ ਇਨਾਮ ਜਿਹੜੇ ਨੇ ਜਿੱਤੇ ਅਤੇ ਭਾਰਤੀ ਸੰਗੀਤ ਨੂੰ ਉਹਨਾਂ ਨੇ ਇੱਕ ਨਵੀਂ ਵੱਖਰੀ ਪਛਾਣ ਜਿਹੜੀ ਹੈ ਦਿੱਤੀ ਹੈ। ਸੋ ਇੱਕ ਹੋਰ ਖੂਬਸੂਰਤ ਗੀਤ ਹੈ ਜੋ ਕਿ ਸੇਮ ਫਿਲਮ ਦਾ, ਨਾਗਿਨ ਫਿਲਮ ਦਾ, ਅਤੇ ਉਹ ਜ਼ਿੰਦਗੀ ਦੇਣੇ ਵਾਲੇ, ਜੋ ਕਿ ਲੋਕਾਂ ਦਾ ਅਤੇ ਮੈਨੂੰ ਲੱਗਦਾ ਕਿ ਸ਼ਾਇਦ ਕਾਫੀ ਸਾਰੇ ਮੇਰੇ ਵਰਗੇ ਦੋਸਤਾਂ ਦਾ ਵੀ ਫੇਵਰੇਟ ਗੀਤ ਹੋਏਗਾ।

ਜੀ, ਹਿੰਦੀ ਫਿਲਮਾਂ ਵਿੱਚ ਸੰਗੀਤਕਾਰ ਵਜੋਂ ਵੀ ਉਹਨਾਂ ਦੀ ਪਹਿਲੀ ਵੱਡੀ ਫਿਲਮ ਸੀ ਆਨੰਦ ਮੱਠ, ਅਤੇ ਇਸ ਫਿਲਮ ਦਾ ਬੰਦੇ ਮਾਤਰਮ ਜਿਹੜਾ ਤੁਸੀਂ ਕੀ ਸੁਣਿਆ ਉਹ ਅੱਜ ਵੀ ਦੇਸ਼ ਭਗਤੀ ਗੀਤਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਐਜ਼ ਏ ਸੰਗੀਤਕਾਰ, ਐਜ਼ ਏ ਮਿਊਜ਼ੀਸ਼ੀਅਨ ਕਿਹੜੀ ਕਿਹੜੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ? ਆਨੰਦ ਮੱਠ ਜੋ ਕਿ 1952 ਦੇ ਵਿੱਚ ਆਉਂਦੀ ਹੈ, ਨਾਗਿਨ ਜੋ ਕਿ 1954, ਜਾਗ੍ਰਿਤੀ, 20 ਸਾਲ ਬਾਅਦ, ਕੋਹਰਾ, ਬਿਨ ਬਾਦਲ ਬਰਸਾਤ, ਫਿਰ ਅਨੁਪਮ

ਖਾਮੋਸ਼ੀ ਅਤੇ ਰਾਹਗੀਰ। ਇਸ ਇਲਾਵਾ ਹੋਰ ਵੀ ਬਹੁਤ ਸਾਰੀ ਫਿਲਮਾਂ ਦੇ ਵਿੱਚ ਐਜ਼ ਏ ਸਿੰਗਰ ਉਹਨਾਂ ਨੇ ਕੰਮ ਕੀਤਾ, ਅਤੇ ਜਿਵੇਂ ਬੜੇ ਖੂਬਸੂਰਤ ਗੀਤ ਨੇ ਜਿਵੇਂ ਹੈ ਅਪਨਾ ਦਿਲ ਤੋਂ ਆਵਾਰਾ, ਜਾਂ ਫਿਰ ਯਾਦ ਕੀਆ ਦਿਲ ਨੇ, ਯੇ ਰਾਤ ਯੇ ਚਾਂਦਨੀ ਫਿਰ ਕਹਾਂ ਨਾ ਤੁਮ ਹਮੇ ਜਾਨੋ। ਇਹ ਗਾਣਾ ਮੇਰਾ ਫੇਵਰੇਟ ਹੈ, ਨਾ ਤੁਮ ਹਮੇ ਜਾ, ਪਰ ਮੈਨੂੰ ਕੋਈ ਹੋਰ ਲੱਭ ਗਿਆ ਇਸ ਵਕਤ ਪਲੇ ਕਰਨ ਵਾਸਤੇ, ਜਾਣੇ ਵੋ ਕੈਸੇ ਲੋਕ ਥੇ, ਹਾਂ ਯੇ ਪਲੇ ਕਰੂੰਗਾ। ਫਿਰ ਤੁਮ ਪੁਕਾਰ ਲੋ, ਯੇ ਦਿਲ ਕੀ ਸੁਣੋ। ਸੋ ਬਹੁਤ ਸਾਰੇ ਗਾਣੇ ਜਿਹੜੇ ਨੇ ਹੇਮੰਤ ਦਾ ਨੇ ਬੋਲੀਵੁੱਡ ਨੂੰ ਸਾਨੂੰ ਸਾਰਿਆਂ ਨੂੰ ਦਿੱਤੇ, ਅਤੇ 26 ਸਤੰਬਰ 1999 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਪਰ ਜਿਵੇਂ ਕਿ ਹਮੇਸ਼ਾ ਅਕਸਰ ਇੱਕੋ ਗੱਲ ਅਸੀਂ ਕਹਿੰਦੇ ਹਾਂ ਕਿ ਜਿਹੜਾ ਕਲਾਕਾਰ ਹੈ ਉਹ ਕਦੇ ਨਹੀਂ ਮਰਦਾ, ਕਲਾਕਾਰ ਹਮੇਸ਼ਾ ਜ਼ਿੰਦਾ ਰਹਿੰਦਾ ਆਪਣੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੇ ਵਿੱਚ।

ਜੀ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ, ਐਂਡ ਅਸੀਂ ਫਸਟ ਹਾਫ ਦੇ ਵਿੱਚ ਕਹਿ ਸਕਦੇ ਹਾਂ ਸ਼ਰਧਾਂਜਲੀ ਦਿੱਤੀ ਜਾਂ ਟ੍ਰਿਬਿਊਟ ਦਿੱਤਾ ਬੋਲੀਵੁੱਡ ਦੇ ਇੱਕ ਐਸੇ ਸਿੰਗਰ ਨੂੰ ਜਿਸਨੇ ਬਹੁਤ ਜ਼ਿਆਦਾ ਸਾਨੂੰ ਮੈਲੋਡੀਅਸ ਗੀਤ ਜਿਹੜੇ ਨੇ ਦਿੱਤੇ। ਸੋ ਹੁਣ ਜਿਹੜਾ ਟੈਂਪਰਾਮੈਂਟ ਹੈ ਪ੍ਰੋਗਰਾਮ ਦਾ, ਜਿਹੜੀ ਪੂਰੀ ਵਾਈਬ ਹੈ ਪ੍ਰੋਗਰਾਮ ਦੀ, ਉਹ ਚੇਂਜ ਹੋਣ ਜਾ ਰਹੀ ਹੈ। ਹਾਂਜੀ, ਸੋ 7:28 ਹੋ ਚੁੱਕੇ ਨੇ, ਐਂਡ ਹੁਣ ਅਸੀਂ ਦੂਸਰੇ ਕਲਾਕਾਰ ਜਿਹਨਾਂ ਨੂੰ ਅੱਜ ਕਵਰ ਕਰਨ ਜਾ ਰਹੇ ਹਾਂ, ਜਿਹਨਾਂ ਦਾ ਅੱਜ ਹੈ ਹੈਪੀ ਵਾਲਾ ਬਰਥਡੇ। ਸੋ ਬਹੁਤ ਸਾਰੇ ਦੋਸਤਾਂ ਨੂੰ ਗੀਤ ਦੇ ਨਾਲ ਪਤਾ ਲੱਗ ਹੀ ਗਿਆ ਹੋਏਗਾ ਕਿ ਕਿਹਨਾਂ ਦਾ ਹੈ ਬਰਥਡੇ। ਹਜੇ ਵੀ ਹਿੰਟ ਜਿਹੜੇ ਨੇ ਉਹ ਚੱਲਦੇ ਜਾ ਰਹੇ ਨੇ, ਐਂਡ ਆਈ ਗੈਸ ਸਭ ਨੂੰ ਪਤਾ ਲੱਗ ਗਿਆ। ਜੀ ਹਾਂ, ਬਾਲੀਵੁੱਡ ਵਿੱਚ ਇੱਕ ਐਸੇ ਕਲਾਕਾਰ ਜਿਹਨੇ ਸਭ ਤੋਂ ਪਹਿਲਾਂ ਸਟੇਜ 'ਤੇ ਖੜੇ ਹੋ ਕੇ ਕਿਹਾ ਕਿ ਯੈਸ ਆਈ ਐਮ ਅ ਡਿਸਕੋ ਡਾਂਸਰ। ਜੀ ਹਾਂ ਦੋਸਤੋ, ਫਿਲਮੀ ਦੁਨੀਆ ਵਿੱਚ ਅਸੀਂ ਹੁਣ ਗੱਲ ਕਰਾਂਗੇ ਉਸ ਅਦਾਕਾਰ ਦੀ ਜਿਸਨੇ ਨਾ ਸਿਰਫ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ, ਸਗੋਂ ਪੂਰੀ ਦੁਨੀਆ ਨੂੰ ਭਾਰਤੀ ਡਾਂਸ ਦਾ ਦੀਵਾਨਾ ਜਿਹੜਾ ਹੈ ਬਣਾ ਦਿੱਤਾ। ਜੀ ਹਾਂ, ਸਾਡੇ ਸੁਪਰ ਸਟਾਰ ਮਿਠੁੰਡਾ। ਮਤਲਬ ਅਗਰ ਮੈਂ ਬਰੀਕੀ ਨਾਲ ਵੇਖਾਂ ਤਾਂ ਦੋਨੋਂ ਹੀ ਸਟਾਰ ਸਾਡੇ ਬੰਗੋਲ ਤੋਂ ਆਏ ਨੇ। ਬੰਗੋਲੀ ਬਾਬੂ, ਤੁਮ ਛਾ ਗਈ ਰੇ, ਤੁਮ ਛਾ ਗਈ। ਜੀ ਹਾਂ, ਇੱਦਾਂ ਵਿਸ਼ੇਸ਼ ਪ੍ਰੋਗਰਾਮ ਸਮਰਪਿਤ ਹੈ ਭਾਰਤੀ ਸਿਨੇਮਾ ਦੇ ਡਿਸਕੋ ਕਿੰਗ ਮਿਠੁੰ ਚੱਕਰਵਰਤੀ, ਅਤੇ ਉਹਨਾਂ ਨੇ ਦੱਸਾਂ ਕਿ ਉਹਨਾਂ ਦੀ ਫਲਦੀ ਫਿਲਮ, ਮੈਂ ਕਹਿੰਦਾ ਪਹਿਲਾਂ ਗਾਣਾ ਨਾ ਸੁਣ ਲਈ, ਇੰਨਾ ਸੋਹਣਾ ਗਾਣੇ ਦੀ ਵਾਈਬ ਆ ਰਹੀ ਸੀ। ਚਲੋ ਪਹਿਲਾਂ ਗਾਣਾ ਇੰਜੋਏ ਕਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਦੱਸਦੇ ਹਾਂ ਕਿ ਕਿੱਦਾਂ ਕਿਵੇਂ ਉਹਨਾਂ ਨੇ ਕਿਵੇਂ ਸ਼ੁਰੂਆਤ ਕੀਤੀ। ਸੋ ਫਸਟ ਇੰਜੋਏ ਦਿਸ ਸੌਂਗ।

ਕਿਆ ਬਾਤ ਹੈ ਜੀ। ਹਾਂ, ਜਿਵੇਂ ਹੁਣੇ ਗਾਣੇ ਦੇ ਪਿੱਛੇ ਆਵਾਜ਼ ਆ ਰਹੀ ਹੈ, ਡਿਸਕੋ ਡਾਂਸਰ, ਡਿਸਕੋ ਡਾਂਸਰ। ਸੋ ਸੇਮ ਇਸੇ ਤਰ੍ਹਾਂ ਸਿਰਫ ਗਾਣੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਆਵਾਜ਼ ਜਿਹੜੀ ਹੈ ਉਹ ਆਈ ਜਦੋਂ ਮਿਠੂਨ ਚੱਕਰਵਰਤੀ ਨੇ ਇਸ ਗਾਣੇ 'ਤੇ ਠੁਮਕੇ ਲਗਾਏ। ਐਂਡ ਵੱਖਰੇ ਜਿਹੇ ਕ੍ਰੇਜ਼ੀ ਜਿਹੇ ਜਿਹੜੇ ਡਾਂਸ ਸਟੈਪਸ ਨੇ ਉਹਨਾਂ ਨੇ ਸਾਰਿਆਂ ਨੂੰ ਕਰਕੇ ਦਿਖਾਏ। ਸੋ ਮਿਠੂਨ ਚੱਕਰਵਰਤੀ, ਜਿਵੇਂ ਕਿ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦੱਸ ਰਿਹਾ ਸੀਗਾ ਕਿ ਉਹਨਾਂ ਦਾ ਜਨਮ 16 June 1950 ਦੇ ਵਿੱਚ ਕੋਲਕਾਤਾ ਵਿੱਚ ਹੋਇਆ। ਵੈਸੇ ਕਿਹੜਾ ਸੌਖਾ ਨਾ ਇਹਨੂੰ ਕਾਊਂਟ ਕਰਨਾ ਕਿੰਨੇ ਸਾਲ ਦੇ ਹੋ ਗਏ ਨੇ, ਕਿਉਂਕਿ 50 ਵਿੱਚ ਹੋਏ ਨੇ ਅਤੇ 50 ਉੱਪਰ ਹੋ ਗਏ ਅਤੇ ਉੱਪਰੋਂ ਹੋ ਗਏ ਨੇ 26, ਯਾਨੀ ਕਿ 76 ਦੇ ਹੋ ਗਏ ਨੇ। ਵਾਹ, ਸੋ ਈਜ਼ੀ। ਸੋ 76 ਈਅਰਸ ਇਹਨਾਂ ਦੀ ਏਜ ਹੈ। ਐਂਡ ਇਹਨਾਂ ਦੀ ਪਹਿਲੀ ਫਿਲਮ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ 1976 ਦੇ ਵਿੱਚ। ਪ੍ਰਸਿੱਧ ਨਿਰਦੇਸ਼ਕ ਮ੍ਰਿਣਲ ਸੇਨ ਨੇ ਉਹਨਾਂ ਨੂੰ ਫਿਲਮ ਵਿੱਚ ਮੌਕਾ ਦਿੱਤਾ, ਜਿਸਦਾ ਨਾਮ ਸੀਗਾ ਮਿਰਘਾਇਆ। ਹੈ ਨਾ, ਮਿਰਘਾਇਆ ਉਹਨਾਂ ਦੀ ਫਿਲਮ ਸੀਗੀ, ਪਰ ਉਹ ਇੰਨੀ ਪੋਪੂਲਰ ਨਹੀਂ ਹੋਈ, ਇੰਨੀ ਵਪਾਰਕ ਨਹੀਂ ਸੀ ਅਤੇ ਇੰਨਾ ਬਿਜ਼ਨਸ ਉਹ ਜ਼ਿਆਦਾ ਨਹੀਂ ਕਰ ਪਾਈ। ਪਰ ਫਿਰ ਵੀ ਫਿਲਮ ਜਿਹੜੀ ਹੈ ਕਲਾ ਪੱਖੋਂ ਬੇਹੱਦ ਮਜ਼ਬੂਤ ਸੀ। ਜੀ ਹਾਂ, ਇਸ ਫਿਲਮ ਦੇ ਵਿੱਚ ਜਿਹੜਾ ਮਿਠੂਨ ਜੀ ਦਾ ਕਰੈਕਟਰ ਸੀਗਾ, ਜੋ ਉਹਨਾਂ ਦੀ ਐਕਟਿੰਗ ਸੀਗੀ, ਉਹ ਲੋਕਾਂ ਨੂੰ ਪਸੰਦ ਜਿਹੜੀ ਹੈ ਉਹ ਆਉਂਦੀ ਹੈ। ਬਟ ਜ਼ਿਆਦਾ ਜਿਹੜੇ ਫੇਮਸ ਹੁੰਦੇ ਨੇ ਉਹ ਡੈਫੀਨੇਟਲੀ ਆਪਣੀ ਜਿਹੜੀ ਫਿਲਮ ਦਾ ਜਿਹੜਾ ਗੀਤ ਹੈ ਆਈ ਐਮ ਏ ਡਿਸਕੋ ਡਾਂਸਰ, ਇਸ 'ਤੇ ਉੱਪਰ ਹੁੰਦੇ ਨੇ। ਸੋ ਭਾਰਤੀ ਸਿਨੇਮਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਸ਼ੁਰੂਆਤ, ਯਾਦਗਾਰ ਸ਼ੁਰੂਆਤ ਅਗਰ ਕਿਸੇ ਦੀ ਮੰਨੀ ਜਾਂਦੀ ਹੈ ਤਾਂ ਉਹ ਮਿਠੂਨ ਜੀ ਦੀ ਜਿਹੜੀਆਂ ਫਿਲਮ ਮਿਰਗਿਆ ਜਿਹੜੇ ਬੋਲੀ ਹੈ ਉਸ ਗੀਤ ਦੀ ਮੰਨੀ ਜਾਂਦੀ, ਉਸ ਫਿਲਮ ਦੀ ਮੰਨੀ ਜਾਂਦੀ ਹੈ।

ਬਈ ਮਿੱਠੂ ਦਾ ਦੇ ਗਾਣਿਆਂ ਦੇ ਨਾ ਇੱਕ ਆ ਖਾਸ ਗੱਲ ਸੀਗੀ ਕਿ ਉਹਨਾਂ ਦੇ ਸਾਰੇ ਗਾਣੇ ਵਿੱਚ ਨਾ ਇੱਕ ਵੱਖਰੀ ਵਾਈਬ ਜਿਹੜੀ ਹੈ ਉਹ ਤੁਹਾਨੂੰ ਮਿਲ ਸਕਦੀ ਹੈ, ਐਂਡ ਯੂ ਕੈਨ ਇੰਜੋਏ ਈਵਨ ਸੈਡ ਸੌਂਗ ਵੀ ਹੋਏਗਾ ਨਾ ਮਿੱਠੂ ਦੇ ਗਾਣਿਆਂ ਦੇ ਵਿੱਚ, ਹਾਂ ਯੂ ਕੈਨ ਇੰਜੋਏ, ਯੂ ਨੋ ਯੂ ਕੈਨ ਮੇਕ ਯੂਰ ਵਾਈਬ ਉਹਨਾਂ ਦੇ ਸੈਡ ਸੌਂਗਸ ਵੀ। ਸੋ ਜਿਵੇਂ ਦੱਸਿਆ ਕਿ ਪਹਿਲੀ ਫਿਲਮ ਜਿਹੜੀ ਹੈ ਉਹ 1976 ਦੇ ਵਿੱਚ ਆਉਂਦੀ ਹੈ, ਪਰ ਸੁਪਰਸਟਾਰ ਕਿਵੇਂ ਬਣਦੇ ਨੇ ਹੁੰਦੀ, ਹਾਂ ਸੁਪਰਸਟਾਰ ਦੇ ਵਿੱਚ ਉਹਨਾਂ ਦੀ ਨਾ ਕਾਫੀ ਵੱਡੀਆਂ ਕਾਫੀ ਸਾਰੀ ਫਿਲਮਾਂ ਦੀ ਇੱਕ ਕੰਟਰੀਬਿਊਸ਼ਨ ਹੈ, ਜਿਵੇਂ ਕਿ ਗਨ ਮਾਸਟਰ G9 ਦਾ ਕਿਰਦਾਰ ਲੋਕਾਂ ਨੂੰ ਬਹੁਤ ਪਸੰਦ ਆਇਆ, ਫਿਰ ਆਈਆਂ ਵਾਰਦਾਤ, ਫਿਰ ਸਾਹਸ, ਫਿਰ ਬੋਕਸਰ, ਫਿਰ ਵਾਂਟਡ, ਫਿਰ ਪਿਆਰ ਝੁਕਤਾ ਨਹੀਂ, ਇਹਨਾਂ ਫਿਲਮਾਂ ਨੇ ਮਿੱਠੂ ਨੂੰ ਜਨਤਾ ਦਾ ਹੀਰੋ ਬਣਾ ਦਿੱਤਾ। ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਪਤਾ ਕੀ ਸੀ ਮਿੱਠੂ ਦੇ ਸੁਪਰਸਟਾਰ ਬਣਨ ਦੇ ਵਿੱਚ, ਕਿਉਂਕਿ ਮਿੱਠੂ ਦਾ ਜਿਹੜਾ ਔਨ ਸਕਰੀਨ ਚਿਹਰਾ ਜਾਂ ਜੋ ਉਹਨਾਂ ਦੀ ਲੁੱਕ ਸੀਗੀ, ਉਹ ਲੋਕ ਬਹੁਤੇ ਬਹੁਤ ਸਾਰੇ ਭਾਰਤੀ ਆਪਣੇ ਆਪ ਨਾਲ ਰਿਲੇਟ ਕਰ ਰਹੇ ਸੀ, ਉਹਨਾਂ ਲੱਗ ਰਿਹਾ ਸੀਗਾ ਕਿ ਸਾਡੇ ਵਿੱਚੋਂ ਹੀ ਨਿਕਲਿਆ ਇੱਕ ਐਸਾ ਇਨਸਾਨ ਹੈ ਜੋ ਕਿ ਪਰਦੇ 'ਤੇ ਵੇਖ ਰਹੇ ਹਾਂ, ਅਤੇ ਉਸਦੀ ਕੋਈ ਵੀ ਜਿਹੜੀ ਗੱਲ ਹੈ ਲੋਕ ਉਸਨੂੰ ਆਪਣਾ ਸੁਪਰਸਟਾਰ ਮੰਨਦੇ ਸੀ, ਆਪਣੀ ਕਹਾਣੀ ਮੰਨਦੇ ਸੀ। ਇੱਕ ਆਹ ਬਹੁਤ ਜ਼ਿਆਦਾ ਕਾਰਨ ਰਿਹਾ ਕਿ ਉਹਨਾਂ ਦੀ ਜਿਹੜੀ ਲੁੱਕ ਜਿਹੜੀ ਹੈ ਉਹ ਇੰਨੀ ਜ਼ਿਆਦਾ ਨੈਚੁਰਲ ਸੀ, ਲੋਕ ਉਸਨੂੰ ਬਹੁਤ ਜ਼ਿਆਦਾ ਰਿਲੇਟ ਕਰ ਪਾਉਂਦੇ ਸੀ। ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ, ਅਤੇ ਫਿਲਮੀ ਦੁਨੀਆ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਮਿੱਠੂ ਚੱਕਰਵਰਤੀ ਬਾਰੇ, ਐਂਡ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੀ ਫਿਲਮਾਂ ਦੇ ਖੂਬਸੂਰਤ ਗਾਣੇ ਜਿਹੜੇ ਨੇ ਸੁਣ ਰਹੇ ਹਾਂ। ਅਗਲਾ ਗੀਤ ਸੁਣਾਂਗੇ ਫਰੋਮ ਦੀ ਮੂਵੀ ਪਿਆਰ ਝੁਕਤਾ ਨਹੀਂ, ਜੋ ਕਿ 1985 ਦੇ ਵਿੱਚ ਆਉਂਦੀ ਹੈ, ਅਤੇ ਇਸ ਨੂੰ ਗੀਤ ਨੂੰ ਗਾਇਆ ਸ਼ਬੀਰ ਕੁਮਾਰ ਜੀ ਨੇ ਐਂਡ ਲਤਾ ਮੰਗੇਸ਼ਕਰ ਜੀ ਨੇ।

ਕਈ ਤਾਂ ਕਾਫੀ ਸੈਡ ਵਾਲਾ ਗੀਤ ਹੋ ਗਿਆ, ਕਿਉਂਕਿ ਸ਼ਬੀਰ ਕੁਮਾਰ ਦੀ ਆਵਾਜ਼ ਦੇ ਵਿੱਚ ਗਾਣਾ ਜਿਹੜਾ ਹੈ ਉਹ ਕਾਫੀ ਸੈਡ ਵੀ ਕਰ ਦਿੰਦਾ ਨਾ, ਤੁਮਸੇ ਮਿਲ ਕਰ ਨਾ ਜਾਣੇ ਕਿਉਂ। ਓਕੇ, ਹੁਣ ਸਿੱਧਾ ਹੀ ਆਪਾਂ ਫਿਰ ਵਾਈਬ ਚੇਂਜ ਕਰਾਂਗੇ। ਜੀ ਹਾਂ, ਦੁਬਾਰਾ ਡਿਸਕੋ ਡਾਂਸਰ ਦਾ ਇੱਕ ਹੋਰ ਗੀਤ ਜਿਹੜਾ ਹੈ ਜਿਹੜਾ ਕਿ ਮੇਰਾ ਵਨ ਆਫ ਦੀ ਫੇਵਰੇਟ ਹੈ, ਜਿਮੀ ਜਿਮੀ ਜਿਮੀ। ਓਕੇ, ਜਿਮੀ ਜਿਮੀ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਡਿਸਕੋ ਡਾਂਸਰ ਨੇ ਵਾਕਈ ਬਹੁਤ ਜ਼ਿੰਦਗੀ ਜਿਹੜੀ ਹੈ ਬਦਲ ਦਿੱਤੀ ਮਿੱਠੂੰਦਾ ਦੀ। ਜਿਮੀ ਦਾ ਕਿਰਦਾਰ, ਚਮਕਦਾਰ ਕੱਪੜੇ, ਅਨੋਖੇ ਡਾਂਸ ਮੂਵ, ਅਤੇ ਡੈਫੀਨੇਟਲੀ ਡੈਫੀਨੇਟਲੀ ਇਸਦਾ ਕ੍ਰੈਡਿਟ ਬਹੁਤ ਜ਼ਿਆਦਾ ਜਾਂਦਾ ਹੈ ਭੱਪੀ ਦਾ ਨੂੰ। ਜੀ ਹਾਂ, ਇੱਕ ਹੋਰ ਬੰਗੋਲੀ ਦਾ ਕੰਟਰੀਬਿਊਸ਼ਨ ਦੂਸਰੇ ਬੰਗੋਲੀ ਦੇ ਕਰੀਅਰ ਨੂੰ ਅਪਲਿਫਟ ਕਰਨ ਦੇ ਲਈ, ਕਿਉਂਕਿ ਬੱਪੀ ਲਹਿਰੀ ਦਾ ਇਹ ਮਿਊਜ਼ਿਕ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਗੂੰਜਿਆ। ਈਵਨ ਅੱਜ ਕੱਲ੍ਹ ਵੀ ਤੁਸੀਂ ਕਾਫੀ ਸਾਰੀਆਂ ਨਵੀਆਂ ਵੈਬ ਸੀਰੀਜ਼ ਦੇ ਵਿੱਚ, ਮੂਵੀਜ਼ ਦੇ ਵਿੱਚ ਵੀ ਇਸ ਦੇ ਛੋਟੇ ਛੋਟੇ ਅੰਸ਼ ਜਿਹੜੇ ਆ ਤੁਸੀਂ ਇਸ ਨੂੰ ਵੇਖ ਸਕਦੇ ਹੋ। ਸੋ ਫਿਲਮ ਨੇ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਸੋਵੀਅਤ ਯੂਨੀਅਨ, ਰੂਸ, ਚੀਨ, ਮੱਧ ਪੂਰਬ ਅਤੇ ਕਈ ਦੇਸ਼ਾਂ ਦੇ ਵਿੱਚ ਧੂਮ ਮਚਾ ਦਿੱਤੀ। ਮਿਥੁਨ ਨੂੰ ਲੋਕ ਉਸਦੇ ਅਸਲੀ ਨਾਮ ਦੇ ਨਾਲ ਨਹੀਂ ਸਗੋਂ ਜਿਮੀ ਦੇ ਨਾਲ ਜਾਣਦੇ ਸੀ। ਸੋ ਮਸ਼ਹੂਰ ਗੀਤ ਸੀ ਫਿਲਮ ਦੇ, ਜਿਮੀ ਜਿਮੀ ਆ ਜਾ, ਆਇਆ ਮੈਂ ਡਿਸਕੋ ਡਾਂਸਰ, ਯਾਦ ਆ ਰਿਹਾ ਹੈ ਔਰ ਗੋਰੋਂ ਕੀ ਨਾ ਕਾਲੋਂ ਕੀ। ਸੋ ਅੱਜ ਵੀ ਇਸ ਫਿਲਮ ਦੇ ਇਸ ਗੀਤ ਦੇ ਹਜ਼ਾਰੋਂ ਲੱਖੋਂ ਫੈਨਸ ਨੇ।

ਜਿਮੀ ਆ ਜਾ, ਜਿਮੀ ਤਾਂ ਨਹੀਂ ਮੈਂ ਅੱਜ ਗਿਆ ਜੀ। ਜੀ ਹਾਂ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ। ਐਂਡ ਯੈਸ, ਫਿਲਮ ਦੇ ਨਾਲ ਨੈਸ਼ਨਲ ਅਵਾਰਡ, ਪਹਿਲੀ ਹੀ ਫਿਲਮ ਦੇ ਨਾਲ ਨੈਸ਼ਨਲ ਅਵਾਰਡ ਜਿੱਤਿਆ ਸੀਗਾ ਮਿੱਠੂ ਦਾ ਨੇ। ਉਸ ਤੋਂ ਬਾਅਦ ਰੂਸ ਵਿੱਚ ਮਿੱਠੂ ਦੀ ਲੋਕਪ੍ਰਿਯਤਾ ਦੇ ਲਈ ਬੋਲੀਵੁੱਡ ਸਿਤਾਰਿਆਂ ਨਾਲੋਂ ਮਤਲਬ ਜ਼ਿਆਦਾ ਕਹਾਂਗੇ ਟੋਰ ਵਾਈਬ ਜਾਂ ਡਿਮਾਂਡ ਜਿਹੜੀ ਹੈ ਉਹ ਮਿੱਠੂ ਦਾ ਦੀ ਸੀ। ਹੁਣ ਤੱਕ ਮਿੱਠੂ ਦਾ ਜਿਹੜੇ ਨੇ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਅਤੇ 1990 ਦੇ ਵਿੱਚ ਕਈ ਫਿਲਮਾਂ ਇਹਨਾਂ ਦੀਆਂ ਫਲੋਪ ਹੋਈਆਂ ਪਰ ਉਹ ਮੁੜ ਵਾਪਸੀ ਕਰਨ ਦੇ ਵਿੱਚ ਕਾਮਯਾਬ ਵੀ ਰਹੇ। ਇਸ ਤੋਂ ਇਲਾਵਾ ਮਿੱਠੂ ਦਾ ਨੇ ਜਿਹੜਾ ਇੱਕ ਟੀ ਵੀ ਸੀਰੀਅਲ ਕਹਿ ਸਕਦਾ ਵਾਂ ਜਾਂ ਫਿਰ ਕਹਿ ਸਕਦਾ ਕਿ ਇੱਕ ਇੱਕ ਐਸਾ ਰਿਐਲਿਟੀ ਸ਼ੋਅ ਕੀਤਾ ਡਾਂਸ ਇੰਡੀਆ ਡਾਂਸ ਦੇ ਨਾਮ ਦੇ ਨਾਲ, ਜਿੱਥੇ ਉਹਨਾਂ ਦਾ ਡਾਂਸ ਵੀ ਐਂਡ ਉਹਨਾਂ ਦੇ ਡਾਇਲੋਗਸ ਵੀ ਐਂਡ ਉਹਨਾਂ ਦੀ ਜਜਮੈਂਟ ਵੀ ਬਹੁਤ ਜ਼ਿਆਦਾ ਪਸੰਦ ਜਿਹੜੀ ਹੈ ਉਹ ਲੋਕਾਂ ਵੱਲੋਂ ਕੀਤੀ ਗਈ। ਐਂਡ ਉਹ ਵੀ ਇੱਕ ਅੱਛਾ ਕਰੀਅਰ ਓਪਰਚੁਨਿਟੀ ਰਹੀ ਮਿੱਠੂ ਦਾ ਦੇ ਲਈ, ਕਿਉਂਕਿ ਜਦੋਂ ਫਿਲਮਾਂ ਦੇ ਵਿੱਚ ਕਾਫੀ ਤੁਸੀਂ ਬਜ਼ੁਰਗ ਹੋ ਜਾਓ ਅਤੇ ਕੁਛ ਜ਼ਿਆਦਾ ਕੰਮ ਨਾ ਕਰ ਪਾਓ ਅਤੇ ਉੱਥੇ ਐਜ਼ ਏ ਗ੍ਰੈਂਡ ਮਾਸਟਰ ਉਹਨਾਂ ਦਾ ਉੱਥੇ ਇੰਟਰੋਡਕਸ਼ਨ ਹੋਣਾ, ਉੱਥੇ ਫਿਰ ਕਾਫੀ ਸੀਜ਼ਨ ਉਹਨਾਂ ਨੇ ਕੀਤੇ ਐਂਡ ਉਸ ਤੋਂ ਬਾਅਦ ਦੁਬਾਰਾ ਫਿਰ ਫਿਲਮਾਂ ਦੇ ਵਿੱਚ ਦੁਬਾਰਾ ਫਿਰ ਉਹਨਾਂ ਨੇ ਵਾਪਸੀ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਐਕਟਿੰਗ ਦੇ ਨਾਲ ਉਹ ਹੋਰ ਵੀ ਕਾਫੀ ਚੀਜ਼ਾਂ ਦੇ ਵਿੱਚ ਆਪਣੀ ਇਨਵੈਸਟਮੈਂਟ ਲਈ ਬਹੁਤ ਜ਼ਿਆਦਾ ਫੇਮਸ ਨੇ, ਜਿਵੇਂ ਉਹ ਸੋਸ਼ਲ ਵਰਕਰ ਵੀ ਨੇ, ਉਹ ਪੋਲੀਟੀਸ਼ੀਅਨ ਵੀ ਨੇ, ਟੀ ਵੀ ਸ਼ਖਸੀਅਤ ਵੀ ਨੇ ਐਂਡ ਹੋਟਲ ਕਾਰੋਬਾਰੀ ਵੀ ਨੇ। ਜੀ ਹਾਂ, ਬੜੇ ਘੱਟ ਦੋਸਤ ਜਾਣਦੇ ਹੋਣਗੇ ਕਿ ਉਹਨਾਂ ਦਾ ਮੋਨਾਰਕ ਗਰੁੱਪ ਦੇ ਨਾਮ ਤੋਂ ਕਾਫੀ ਵੱਡਾ ਇੱਕ ਹੋਟਲ ਦੀ ਚੇਨਸ ਹੈ ਅਤੇ ਜੋ ਕਿ ਬਹੁਤ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤੀ ਜਾਂਦੀ ਹੈ। ਪਰ ਖੈਰ, ਫਿਲਮਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੇ ਬਹੁਤ ਸਾਰੇ ਗੀਤ ਜਿਹੜੇ ਨੇ ਬਹੁਤ ਲੋਕਾਂ ਨੂੰ ਪਸੰਦ ਹੈ। ਇੱਕ ਅਗਲਾ ਗੀਤ ਜਿਹੜਾ ਹੈ ਉਹ ਬੜਾ ਜ਼ਿਆਦਾ ਅੱਛਾ ਹੈ ਕਿ ਪਿਆਰ ਕਭੀ ਕਮ ਨਹੀਂ ਕਰਨਾ।

ਜੀ, ਸੋ ਮਿਠੁਨ ਦਾ ਅਸੀਂ ਗੱਲ ਕੀਤੀ, ਮਿਠੁਨ ਦਾ ਦੀ ਫਿਲਮਾਂ ਦੀ ਗੱਲ ਕੀਤੀ, ਮਿਠੁਨ ਦਾ ਦੀ ਪਰਸਨਲ ਲਾਈਫ ਦੀ ਗੱਲ ਕੀਤੀ, ਸੋ ਪੂਰਾ ਪ੍ਰੋਗਰਾਮ ਅਸੀਂ ਮਿਠੁਨ ਦਾ ਬਾਰੇ ਕੀਤਾ। ਸੋ ਜੀ ਹਾਂ, ਆਈ ਹੋਪ ਕਿ ਤੁਸੀਂ ਪ੍ਰੋਗਰਾਮ ਜਿਹੜਾ ਹੈ ਉਹ ਖੂਬ ਇੰਜੋਏ ਕੀਤਾ ਹੋਏਗਾ। ਐਂਡ ਮਿਠੁਨ ਦਾ ਬਾਰੇ ਅਸੀਂ ਇੰਨੀਆਂ ਗੱਲਾਂ ਜਿਹੜੀਆਂ ਨੇ ਕਰ ਲਈਆਂ ਨੇ ਅਤੇ ਇੰਨੇ ਗਾਣੇ ਵੀ ਅਸੀਂ ਸੁਣ ਲਿਆ। ਸੋ ਠੀਕ ਹੈ ਜੀ, ਕੁਝ ਅਨਨੋਨ ਫੈਕਟਸ ਜਿਹੜੇ ਨੇ ਮੈਂ ਥੋੜ੍ਹੇ ਜਿਹੇ ਦੱਸ ਦੇਵਾਂ ਕਿ 2024 ਵਿੱਚ ਉਹਨਾਂ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਜਿਹੜਾ ਹੈ ਉਹ ਉਸ ਦੇ ਨਾਲ ਨਵਾਜ਼ਿਆ ਗਿਆ। ਸੋ ਲਾਸਟ ਅਪਡੇਟ ਇਹ ਸੀ। ਐਂਡ ਮੇਨ ਜਿਹੜੀ ਗੱਲ ਮੈਨੂੰ ਬੜੀ ਜ਼ਿਆਦਾ ਮੋਟੀਵੇਟਡ ਲੱਗੀ ਕਿ ਇੱਕ ਟਾਈਮ ਦਾ ਬਹੁਤ ਵੱਡਾ ਸੁਪਰ ਸਟਾਰ, ਅਗਰ 1990 ਦੇ ਵਿੱਚ ਬਹੁਤ ਸਾਰੇ ਫਿਲਮਾਂ ਦੀ ਫਲੋਪ ਵੀ ਹੋ ਜਾਂਦੀਆਂ ਨੇ, ਉਹ ਰੁਕੇ ਨਹੀਂ, ਉਹ ਕੋਸ਼ਿਸ਼ ਕਰਦੇ ਰਹੇ, ਦੁਬਾਰਾ ਉਹਨਾਂ ਨੇ ਕਮਬੈਕ ਕੀਤਾ। ਅਤੇ ਤੁਸੀਂ ਅਗਰ ਗੋਲਮਾਲ ਮੂਵੀ ਦੇਖੋ ਜਾਂ ਫਿਰ ਗੋਲਮਾਲ ਦੀ ਪੂਰੀ ਵੈਬ ਸੀਰੀਜ਼ ਤੁਸੀਂ ਦੇਖੋ, ਕਿਉਂਕਿ ਗੋਲਮਾਲ ਇੱਕ ਪੂਰੀ ਫਰੈਂਚਾਈਜ਼ ਬਣ ਚੁੱਕੀ ਹੈ, ਗੋਲਮਾਲ 1, 2, 3, 4, 5। ਉਹਦੇ ਵਿੱਚ ਅੱਜ ਵੀ ਮਿਠੁਨ ਦਾ ਇੱਕ ਸਪੈਸ਼ਲ ਕੈਮੀਓ ਜਾਂ ਕਰੈਕਟਰ ਜਿਹੜਾ ਹੈ ਫਿਕਸ ਕੀਤਾ ਹੋਇਆ, ਐਂਡ ਉਹਦੇ ਵਿੱਚ ਵੀ ਬਹੁਤ ਸੋਹਣਾ ਰੋਲ ਜਿਹੜਾ ਹੈ ਉਹ ਕਰਦੇ ਨੇ। ਸੋ ਹੈਪੀ ਬਰਥਡੇ ਟੂ ਮਿਠੁਨ ਦਾ, ਸਾਨੂੰ ਇੱਦਾਂ ਹੀ ਐਂਟਰਟੇਨ ਵੀ ਕਰਦੇ ਰਹੋ ਅਤੇ ਸਾਨੂੰ ਇੱਦਾਂ ਹੀ ਮੋਟੀਵੇਟ ਵੀ ਕਰਦੇ ਰਹੋ। ਸੋ ਰਹੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਹੋਰ ਡਿਸਕੋ ਡਾਂਸਰ ਮੂਵੀ ਦਾ ਇੱਕ ਹੋਰ ਖੂਬਸੂਰਤ ਗੀਤ ਅਸੀਂ ਕਰਨ ਜਾ ਰਹੇ ਹਾਂ ਇੰਜੋਏ।

ਨਮਸਕਾਰ, ਸ਼ਾਮ ਦੇ 8 ਵਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਫਰਾਂਸ ਦੇ ਐਵੀਆਨ ਪਹੁੰਚ ਗਏ ਨੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸੌਣੀ ਰੁੱਤ 2026 ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਿਆ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ ਭਲਕੇ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਲਸ਼ਕਰ ਏ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ਵਿੱਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦੇਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਖ਼ਬਰ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਜ਼ਿੰਦਗੀ ਜ਼ਿੰਦਾਬਾਦ। ਰਾਤ ਦੇ 8:34 ਹੋ ਚੁੱਕੇ ਨੇ, ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜੀ, ਜਿਸਦਾ ਨਾਮ ਹੈ ਜੀ ਰੰਗਲਾ ਪੰਜਾਬ। ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪੰਜਾਬ ਦੇ ਰੰਗ, ਹਰ ਇੱਕ ਰੰਗ ਜਿਹੜਾ ਖੂਬਸੂਰਤ ਰੰਗ ਹੈ। ਸੋ ਅੱਜ ਅਸੀਂ ਇੱਕ ਵੱਖਰੇ ਰੰਗ, ਇੱਕ ਵੱਖਰੇ ਸ਼ਹਿਰ ਦੀ, ਅਤੇ ਸ਼ਹਿਰ ਦੇ ਵੱਖਰੇ ਹੋਰ, ਉਸ ਸ਼ਹਿਰ ਦੇ ਵੀ ਹੋਰ ਵੱਖਰੇ ਰੰਗ ਹੋਣਗੇ, ਹੈਗੇ ਨੇ, ਉਹਨਾਂ ਬਾਰੇ ਗੱਲ ਕਰਾਂਗੇ। ਅਤੇ ਸਭ ਤੋਂ ਪਹਿਲਾਂ ਇੰਜੋਏ ਕਰਦੇ ਖੂਬਸੂਰਤ ਗੀਤ ਨੂੰ। ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲ ਕਰਦੇ ਹਾਂ ਡਿਸਟ੍ਰਿਕਟ ਮਾਨਸਾ ਦੀ।

ਜੀ ਮੇਲਿਆਂ ਦੀ ਗੱਲ ਹੋਈਏ ਅਤੇ ਯਾਰਾਂ ਬੇਲੀਆਂ ਦੀ ਗੱਲ ਹੋਈਏ ਅਤੇ ਫਿਰ ਅਗਰ ਸਾਰੀਆਂ ਪੰਜਾਬੀ ਉਸ ਚੀਜ਼ਾਂ ਦੀ ਗੱਲ ਹੋ ਰਹੀ ਹੈ ਜਿਹੜੇ ਪੰਜਾਬ ਬਾਰੇ ਦੱਸ ਰਹੀ ਅਤੇ ਪੰਜਾਬ ਦੇ ਵੱਖੋ ਵੱਖ ਰੰਗ, ਪੰਜਾਬ ਦੇ ਵੱਖੋ ਵੱਖਰੇ ਸ਼ਹਿਰ, ਅਤੇ ਅੱਜ ਜਿਸ ਸ਼ਹਿਰ ਦੀ ਗੱਲ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਜੀ ਮਾਨਸਾ। ਜੀ ਹਾਂ, ਮਾਨਸਾ ਜ਼ਿਲ੍ਹਾ ਜਿਸ ਨੂੰ ਚਿੱਟੇ ਸੋਨੇ ਦੀ ਧਰਤੀ ਅਤੇ ਮਾਲਵੇ ਦਾ ਮਾਣ ਵੀ ਕਿਹਾ ਜਾਂਦਾ ਹੈ। ਜੀ ਦੋਸਤੋ, ਪੰਜਾਬ ਦੇ ਮਾਲਵਾ ਖੇਤਰ ਵਿੱਚ ਸਥਿਤ ਮਾਨਸਾ ਜ਼ਿਲ੍ਹਾ ਆਪਣੀ ਖੇਤੀਬਾੜੀ, ਅਮੀਰ ਸੱਭਿਆਚਾਰ, ਲੋਕ ਵਿਰਾਸਤ ਅਤੇ ਮਹਾਨ ਸ਼ਖਸੀਅਤਾਂ ਲਈ ਪ੍ਰਸਿੱਧ ਹੈ। ਕਪਾਹ ਦੀ ਵੱਡੀ ਪੈਦਾਵਾਰ ਕਾਰਨ ਇਸ ਨੂੰ ਚਿੱਟੇ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ। ਜੇਕਰ ਮੰਨ ਲਓ ਤੁਸੀਂ ਕੋਈ ਪੰਜਾਬ ਦਾ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਤੁਸੀਂ ਹਮੇਸ਼ਾ ਨੋਟ ਕਰ ਸਕਦੇ ਹੋ ਕਿ ਬਈ ਚਿੱਟੇ ਸੋਨੇ ਦੀ ਧਰਤੀ ਕਿਹਨੂੰ ਆਖਿਆ ਜਾਂਦਾ ਹੈ। ਤੁਸੀਂ ਕਹਿਣਾ ਹੈ ਕਿ ਬਈ ਮਾਨਸਾ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ। ਦੱਸ ਦਿੰਦਾ ਕਿ ਮਾਨਸਾ ਸ਼ਹਿਰ ਜਿਹੜਾ ਹੈ ਉਹ ਕਦੋਂ ਮਤਲਬ ਹੋਂਦ ਵਿੱਚ ਤਾਂ ਪਹਿਲਾਂ ਹੀ ਹੈ, ਪਰ ਉਹਨੂੰ ਪੰਜਾਬ ਦੇ ਵੱਖਰੇ ਜ਼ਿਲ੍ਹੇ ਵਿੱਚ ਵਜੋਂ ਕਦੋਂ ਉਸਨੂੰ ਮਾਨਤਾ ਪ੍ਰਾਪਤ ਹੋਈ ਜਾਂ ਉਸਦੀ ਪਛਾਣ ਬਣੀ। ਸੋ 13 ਅਪ੍ਰੈਲ 1992 ਨੂੰ ਪਹਿਲੀ ਵਾਰ ਮਾਨਸੇ ਨੂੰ ਇੱਕ ਵੱਖਰੇ ਜ਼ਿਲ੍ਹੇ ਵਜੋਂ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਠੀਕ ਹੈ ਜੀ, ਅਤੇ ਇਸਦੇ ਭੂਗੋਲਿਕ ਗੱਲਾਂ ਜਾਂ ਉਸਦੀਆਂ ਧਾਰਮਿਕ ਗੱਲਾਂ ਜਾਂ ਹੋਰ ਪ੍ਰਸਿੱਧ ਸੰਸਥਾਵਾਂ, ਇਹ ਸਭ ਬਾਰੇ ਅਸੀਂ ਗੱਲ ਕਰਾਂਗੇ। ਫਿਲਹਾਲ ਅਸੀਂ ਅਗਲੇ ਇੱਕ ਗੀਤ ਵੱਲ ਵਧਦੇ ਹਾਂ, ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲ ਕਰਦੇ ਹਾਂ ਪ੍ਰੋਗਰਾਮ ਰੰਗਲੇ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਮਾਨਸਾ ਦੇ ਬਾਰੇ।

ਜੀ ਹੁਣ ਤਾਂ ਗੀਤਾਂ ਵਿੱਚ ਵੀ ਆ ਰਹੀ ਹੈ ਅਸਲ ਪੰਜਾਬ ਦੀ ਖੁਸ਼ਬੂ, ਜਿਸ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਰੰਗਲਾ ਪੰਜਾਬ ਦੇ ਰਾਹੀਂ। ਸੋ ਉਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਐਫ ਐਮ ਰੇਨਬੋ 'ਤੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ। ਸੋ ਜਨਾਬ, ਅਸੀਂ ਅੱਜ ਗੱਲ ਕਰ ਰਹੇ ਹਾਂ ਮਾਨਸਾ ਦੀ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਪੂਰੇ ਨਾ ਥੋੜ੍ਹੇ ਹੀ ਡਿਸਟੈਂਸ ਤੋਂ, 20 ਕਿਲੋਮੀਟਰ ਕਹਿ ਲਓ ਜਾਂ ਕੁਝ ਕੁ ਮੀਲ ਤੋਂ ਬਾਅਦ, ਜਿਹੜੀ ਜ਼ੁਬਾਨ ਦਾ ਲਹਿਜ਼ਾ ਜਿਹੜਾ ਹੈ ਉਹ ਥੋੜ੍ਹਾ ਜਿਹਾ ਬਦਲ ਜਿਹਾ ਜਾਂਦਾ ਹੈ। ਐਂਡ ਅਗਰ ਅਸੀਂ ਮਾਲਵੇ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਉਹ ਬਹੁਤਾ ਹੋਰ ਵੱਖਰਾ ਜਿਹੜਾ ਹੈ ਉਹਦੀ ਜ਼ੁਬਾਨ ਜਿਹੜੀ ਇਹ ਹੁੰਦੀ ਹੈ। ਜਿਵੇਂ ਮੇਰੇ ਕੁਝ ਦੋਸਤ ਨੇ ਉਹ ਮਾਲਵੇ ਵਾਲੀ ਸਾਈਡ ਦੇ ਨੇ, ਅਤੇ ਅਗਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਬਈ ਕੰਮ ਕਿਵੇਂ ਕਰ ਰਹੇ ਹੋ, ਕੰਮ ਕਿਵੇਂ ਚੱਲ ਰਿਹਾ, ਤਾਂ ਦੁਆਬੇ ਵਾਲੇ ਕਹਿਣਗੇ ਕਿ ਹਾਂਜੀ ਕੰਮ ਜਿਹੜਾ ਹੈ ਚੱਲ ਰਿਹਾ ਅਤੇ ਕੰਮ ਆਪਾਂ ਕਰ ਰਹੇ ਹਾਂ। ਅਤੇ ਮੈਨੂੰ ਮਾਝੇ ਦਾ ਤਾਂ ਨਹੀਂ ਪਤਾ, ਪਰ ਮਾਲਵੇ ਵਾਲੀ ਸਾਈਡ 'ਤੇ ਜਿਹੜੇ ਜਵਾਬ ਉਹ ਕਿੱਦਾਂ ਦਿੰਦੇ ਨੇ, ਮੈਂ ਪੁੱਛਾਂ ਕਿ ਹਾਂਜੀ ਕੰਮ ਕਿਵੇਂ ਚੱਲ ਰਿਹਾ, ਹਾਂਜੀ ਚੱਲੀ ਜਾਂਦਾ ਜੀ, ਕਰੀ ਜਾਂਦਾ ਜੀ, ਕੰਮ ਕਰੀ ਜਾਂਦਾ। ਸੋ ਉਹਨਾਂ ਦੀ ਇੱਕ ਆਪਣੀ ਖੂਬਸੂਰਤੀ ਹੈ, ਹਰ ਇੱਕ ਜਿਹੜਾ ਖੇਤਰ ਹੈ ਉੱਥੋਂ ਦਾ ਨਾ ਇੱਕ ਵੱਖਰਾ ਲਹਿਜ਼ਾ ਹੈ ਜਿਹੜਾ ਕਿ ਉਸ ਥਾਂ ਦੇ ਲੋਕਾਂ ਨੂੰ ਬਾਕੀਆਂ ਨਾਲ ਬੋਲਚਾਲ ਦੀ ਭਾਸ਼ਾ ਦੇ ਵਿੱਚ ਥੋੜ੍ਹਾ ਵੱਖਰਾ ਬਣਾਉਂਦਾ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਮਾਨਸਾ ਦੀ। ਐਂਡ ਮੈਂ ਦੱਸ ਦੇਵਾਂ ਕਿ ਸਾਨੂੰ ਨਾ ਬਹੁਤ ਸਾਰੇ ਜਿਹੜੇ ਮੈਸੇਜਸ ਨੇ ਉਹ ਪ੍ਰੋਗਰਾਮ ਦੇ ਵਿੱਚ ਨਾ ਇਸ ਬੈਲਟ ਤੋਂ ਬਹੁਤ ਆਉਂਦੇ ਨੇ, ਜਿਵੇਂ ਮੁਕਤਸਰ ਵੀ ਬਿਲਕੁਲ ਲਾਗੇ ਹੈ, ਮੁਕਤਸਰ ਤੋਂ ਆਉਂਦਾ, ਸੋ ਮਾਨਸਾ ਤੋਂ ਆਉਂਦੇ ਨੇ। ਸੋ ਉਹ ਵੀ ਦੋਸਤ ਅਗਰ ਪ੍ਰੋਗਰਾਮ ਨੂੰ ਸੁਣ ਰਹੇ ਨੇ ਤਾਂ ਉਹ ਵੀ ਆਪਣੇ ਸ਼ਹਿਰ ਬਾਰੇ, ਜ਼ਿਲ੍ਹਾ ਮਾਨਸਾ ਬਾਰੇ ਅਗਰ ਵੱਖਰੀਆਂ ਗੱਲਾਂ, ਕੁਝ ਵੱਖਰੀਆਂ ਸਪੈਸ਼ਲ ਚੀਜ਼ਾਂ ਮੈਨੂੰ ਦੱਸ ਸਕਦੇ ਨੇ ਤਾਂ ਉਹ ਜ਼ਰੂਰ ਦੱਸਣ। ਐਂਡ ਅਗਰ ਮਾਨਸੇ ਤੋਂ ਦੋਸਤ ਜੁੜ ਜਾਣ, ਅਗਰ ਮਾਨਸੇ ਤੋਂ ਦੋਸਤ ਸਾਡੇ ਨਾਲ ਫੋਨ 'ਤੇ ਵੀ ਰਾਬਤਾ ਕਾਇਮ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਕਰ ਸਕਦੇ ਨੇ। ਤੁਹਾਨੂੰ ਸਿੰਪਲ ਜਿਹਾ ਸਿਰਫ ਮਾਨਸਾ ਦੇ ਲੋਕ, ਠੀਕ ਹੈ, ਸਿਰਫ ਮਾਨਸਾ ਦੇ ਲੋਕਾਂ ਦੇ ਲਈ ਅੱਜ ਦੀ ਖਾਸ ਕਹਿ ਲਓ ਕਿ ਪਰਮਿਸ਼ਨ ਹੈ, ਛੂਟ ਹੈ ਕਿ 0181-23-42-174 0181-23-42-174 ਨੰਬਰ ਡਾਇਲ ਕਰਕੇ ਤੁਸੀਂ ਖਾਸ ਅੱਜ ਦੇ ਪ੍ਰੋਗਰਾਮ ਵਿੱਚ ਜੁੜ ਸਕਦੇ ਹੋ। ਅਤੇ ਮਾਨਸਾ ਬਾਰੇ ਜਿਹੜੀ ਜਾਣਕਾਰੀ ਮੈਂ ਸ਼ਾਇਦ ਨਾ ਦੱਸ ਪਾਵਾਂ ਕਿਉਂਕਿ ਤੁਸੀਂ ਉੱਥੋਂ ਦੇ ਵਸਨੀਕ ਹੋ, ਜ਼ਿਆਦਾ ਵਧੀਆ ਦੱਸ ਸਕਦੇ ਹੋ। ਲਓ ਜੀ, ਭੂਗੋਲ ਅਤੇ ਥੋੜ੍ਹੀ ਜਿਹੀ ਖੇਤੀਬਾੜੀ ਦੀ ਗੱਲ ਕਰਦੇ ਹਾਂ। ਜਿਹੜਾ ਮਾਨਸਾ ਸ਼ਹਿਰ ਹੈ ਉਹ ਪੰਜਾਬ ਦੇ ਦੱਖਣੀ ਹਿੱਸੇ ਦੇ ਵਿੱਚ ਆਉਂਦਾ, ਠੀਕ ਹੈ, ਅਤੇ ਇੱਥੋਂ ਦੀਆਂ ਮੁੱਖ ਫਸਲਾਂ ਜਿਵੇਂ ਕਪਾਹ ਤਾਂ ਮੈਂ ਦੱਸਿਆ ਹੀ ਹੈ, ਇਸ ਤੋਂ ਲੈਦਾ ਕਣਕ, ਝੋਨਾ, ਸਰੋਂ ਅਤੇ ਚਾਰਾ ਜਿਹੜਾ ਹੈ ਉਹ ਜ਼ਿਆਦਾ ਇੱਥੇ ਬਣਾਇਆ ਜਾਂਦਾ ਹੈ। ਅਤੇ ਜ਼ਿਆਦਾਤਰ ਲੋਕਾਂ ਦੇ ਕਿਸਾਨੀ ਦੇ ਨਾਲ ਸੰਬੰਧ ਹੋਣ ਕਰਕੇ ਇਹਨਾਂ ਫਸਲਾਂ ਤੋਂ ਉਹਨਾਂ ਦਾ ਕਾਰੋਬਾਰ ਜਿਹੜਾ ਹੈ ਚੱਲਦਾ ਹੈ। ਜਿਵੇਂ ਕਿ ਪਹਿਲਾਂ ਵੀ ਮੈਂ ਕਿਹਾ ਕਿ ਇਸ ਨੂੰ ਵਾਈਟ ਗੋਲਡ ਕਿਹਾ ਜਾਂਦਾ, ਅਤੇ ਇਸ ਦੀ ਪੂਰੀ ਦੀ ਪੂਰੀ ਬੈਲਟ ਨੂੰ ਵਾਈਟ ਗੋਲਡ ਬੈਲਟ ਕਿਹਾ ਜਾਂਦਾ। ਤੁਸੀਂ ਕਹੋਗੇ ਬੈਲਟ ਦਾ ਸ਼ਬਦ ਕਿਉਂ ਯੂਜ਼ ਕੀਤਾ ਜਾਂਦਾ, ਜਦੋਂ ਮਾਲਵਾ ਬੈਲਟ, ਦੁਆਬਾ ਬੈਲਟ, ਯਾਨੀ ਕਿ ਉਹ ਸਾਰੇ ਸ਼ਹਿਰ ਜਿਹੜੇ ਉਸ ਉਹਦੇ ਹੇਠ ਆਉਂਦੇ ਨੇ। ਜਿੱਦਾਂ ਹੁਣ ਆਪਾਂ ਪੰਜਾਬ ਨੂੰ ਆਪਾਂ 3-4 ਹਿੱਸਿਆਂ 'ਚ ਵੰਡਿਆ ਹੋਇਆ, ਮਾਝਾ, ਮਾਲਵਾ, ਦੁਆਬਾ। ਪੁਆਧ ਬਾਰੇ ਹਾਲਾਂਕਿ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ, ਇਸ ਗੱਲ ਦਾ ਉਹ ਵੀ ਗੁੱਸਾ ਕਰਦੇ ਨੇ, ਪਰ ਦੁਆਬਾ ਜਿਵੇਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਇਹ ਸਾਰੇ ਜਿਹੜੇ ਨੇ ਦੁਆਬੇ ਦੇ ਵਿੱਚ ਪੈਂਦੇ ਨੇ। ਸੋ ਮਾਨਸਾ ਵੱਲ ਤਾਂ ਲੁਧਿਆਣਾ, ਫਿਰ ਅੱਗੋਂ ਆਪਣਾ ਮੁਕਤਸਰ ਆ ਗਿਆ ਜਾਂ ਹੋਰ ਜਿਹੜੇ ਸ਼ਹਿਰ, ਮਾਨਸਾ ਵੈਸੇ ਸ਼ਾਇਦ ਸਭ ਤੋਂ ਜ਼ਿਆਦਾ ਵੱਡਾ। ਸੋ ਇੱਦਾਂ ਪੂਰੀ ਦੇ ਪੂਰੇ ਸ਼ਹਿਰਾਂ ਦੀ ਜਿਹੜੀ ਸਾਰੀ ਚੇਨ ਹੈ ਉਸਨੂੰ ਬੈਲਟ ਕਿਹਾ ਜਾਂਦਾ। ਸੋ ਯੈਸ, ਇਹ ਛੋਟੀ ਛੋਟੀ ਗੱਲਾਂ ਜਿਹੜੀ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਬਾਕੀ ਜਿਹੜੇ ਜ਼ਿਆਦਾ ਭੂਗੋਲਿਕ ਮੇਰੇ ਦੋਸਤ ਨੇ, ਭੂਗੋਲ ਨਾਲ ਜ਼ਿਆਦਾ ਉਹਨਾਂ ਦਾ ਵਾਹ ਹੈ, ਜ਼ਿਆਦਾ ਜਾਣਕਾਰੀ ਰੱਖਦੇ ਨੇ, ਖਾਸ ਕਰਕੇ ਮਾਨਸਾ ਦੇ ਨੇ, ਜਾਂ ਮਾਨਸਾ ਬਾਰੇ ਅਗਰ ਕੋਈ ਹੋਰ ਵੀ ਜਿਹੜਾ ਮਾਨਸਾ ਬਾਰੇ ਜ਼ਿਆਦਾ ਜਾਣਕਾਰੀ ਰੱਖਦਾ ਉਹ ਸਾਨੂੰ ਫੋਨ ਮਿਲਾਉਣਾ ਚਾਹੁੰਦਾ, ਭਾਵੇਂ ਮਾਨਸਾ ਤੋਂ ਨਹੀਂ ਹੈ, ਉਹ ਵੀ ਸਾਡਾ ਫੋਨ ਜਿਹੜਾ ਹੈ ਡਾਇਲ ਕਰ ਸਕਦਾ 0181-23-42-174, ਅਤੇ ਮੈਂ ਉਹਨਾਂ ਦਾ ਨਿੱਘਾ ਸਵਾਗਤ ਕਰਾਂਗਾ ਜੀ।

ਜੀ ਦੋਸਤੋ ਇੰਜੋਏ ਕਰ ਰਹੇ ਪ੍ਰੋਗਰਾਮ ਰੰਗਲਾ ਪੰਜਾਬ। ਵੈਸੇ ਨਾ ਹੁਣ ਅਗਲੀ ਕੈਟੇਗਰੀ ਜਿਹੜੀ ਲਿਖੀ ਹੈ ਉਹ ਲਿਖੀ ਹੈ ਪ੍ਰਸਿੱਧ ਖਾਣੇ ਦੀ। ਬਈ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਇਹ ਖਾਣਾ ਜਿਹੜਾ ਉਹ ਪਸੰਦ ਨਹੀਂ ਕੀਤਾ ਜਾਂਦਾ, ਯਾਨੀ ਕਿ ਜਿਹੜੀਆਂ ਚੀਜ਼ਾਂ ਦਾ ਮੈਂ ਨਾਮ ਲੈਣ ਜਾ ਰਿਹਾ ਤਾਂ ਪੂਰੇ ਪੰਜਾਬ ਭਰ ਵਿੱਚ ਤੁਸੀਂ ਕਿਤੇ ਚਲੇ ਜਾਓ ਤੁਹਾਨੂੰ ਸੇਮ ਹੀ ਚੀਜ਼ ਜਿਹੜੀ ਹੈ ਉਹ ਮਿਲੇਗੀ। ਸੋ ਇਹ ਖਿੱਤੇ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਕਿ ਆਪਾਂ ਨਹੀਂ ਵੰਡੇ ਹੋਏ ਖਾਣ ਪੀਣ ਦੇ ਮਾਮਲੇ ਦੇ ਵਿੱਚ। ਸੋ ਇੱਥੇ ਲਿਖਿਆ ਸਰੋਂ ਦਾ ਸਾਗ, ਬਈ ਸਾਰੇ ਪਾਸੇ ਖਾਂਦੇ ਆ, ਭਾਵੇਂ ਦੁਆਬਾ ਹੋਵੇ, ਭਾਵੇਂ ਮਾਝਾ ਹੋਵੇ, ਭਾਵੇਂ ਮਾਲਵਾ ਹੋਵੇ, ਫਿਰ ਲੇਕਿਨ ਮੱਕੀ ਦੀ ਰੋਟੀ ਇਹ ਤਾਂ ਮਖੌਲ ਹੀ ਹੋ ਗਿਆ। ਫਿਰ ਲੱਸੀ, ਪਿੰਨੀ, ਖੀਰ, ਪਰੌਂਠੇ ਅਤੇ ਛੋਲੇ ਭਟੂਰੇ ਵੀ ਲਿਖੇ ਨੇ, ਕਿਆ ਬਾਤ ਹੈ। ਸੋ ਜਨਾਬ ਯਾਨੀ ਕਿ ਇਹ ਸਾਰੀਆਂ, ਦੇਖੋ ਮੇਰੇ ਮੂੰਹ 'ਚ ਪਾਣੀ ਆ ਗਏ, ਯਾਨੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੂਰੇ ਪੰਜਾਬ ਦੇ ਵਿੱਚ, ਈਵਨ ਮੈਂ ਕਹਿੰਦਾ ਪੰਜਾਬ ਛੱਡੋ ਦਿੱਲੀ ਤੱਕ ਵੀ, ਹੈ ਨਾ, ਜਿਹੜੇ ਲੋਕ ਪੰਜਾਬੀ ਉੱਥੇ ਵੀ ਇੰਨੇ ਸਾਲ ਰਹੇ ਨੇ ਜਾਂ ਉਹ ਵੀ ਪੰਜਾਬ ਦਾ ਕਿਸੇ ਟਾਈਮ ਹਿੱਸਾ ਸੀ, ਤੋ ਯਕੀਨਨ ਜਿੱਥੇ ਜਿੱਥੇ ਪੰਜਾਬੀ ਨੇ ਉੱਥੇ ਇਹ ਸਾਰੀਆਂ ਚੀਜ਼ਾਂ ਨੈਚੁਰਲੀ, ਈਵਨ ਅਗਰ ਕੋਈ ਕੈਨੇਡਾ ਅਮੈਰੀਕਾ ਵੀ ਹੈ ਤਾਂ ਉੱਥੇ ਵੀ ਚੀਜ਼ਾਂ ਨੈਚੁਰਲੀ ਹੀ ਹੈ, ਕੋਈ ਵੱਖਰਾ ਨਹੀਂ ਹੈ। ਬਟ ਹਾਂ, ਅਗਰ ਕੋਈ ਵੱਖਰੀ ਜਗ੍ਹਾ ਤੋਂ ਹੈ, ਅਗਰ ਵੱਖਰੀ ਚੀਜ਼, ਕਿਉਂਕਿ ਕੁਝ ਕੁਝ ਚੀਜ਼ਾਂ ਵੱਖਰੀਆਂ ਮਿਲਦੀਆਂ ਵੀ ਨੇ, ਜਿਵੇਂ ਹੁਣ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਭਾਵੇਂ ਆਪਾਂ ਉਹਨੂੰ ਨਾਨ ਕਹਿ ਦਿੰਦੇ, ਆਪਾਂ ਦੁਆਬੇ ਦੇ ਵਿੱਚ ਪਰ ਉਹ ਕੁਲਚਾ ਕਹਿੰਦੇ ਨੇ, ਉਹ ਬੜੇ ਫੇਮਸ ਨੇ, ਠੀਕ ਹੈ। ਅਤੇ ਜਲੰਧਰ ਦੇ ਕੁਝ ਕੁਝ ਥਾਵਾਂ ਦੀ ਜਿੱਦਾਂ ਅਲੱਗ ਅਲੱਗ ਚੀਜ਼ ਹੈ, ਕੋਈ ਕੜੀ ਚੌਲ ਚੌਂਕ ਹੈ ਜਾਂ ਕੋਈ ਵੱਖਰਾ ਜਲੇਬੀਆਂ ਵਾਲਾ ਕੋਈ ਵੱਖਰਾ ਹੈ, ਇੱਦਾਂ ਹਰ ਥਾਂ 'ਤੇ ਕੋਈ ਵੱਖਰੀ ਵੱਖਰੀਆਂ ਸ਼ੈਵਾਂ ਜਿਹੜੀਆਂ ਨੇ ਜ਼ਰੂਰ ਹੋਣਗੀਆਂ, ਪਰ ਪਕਵਾਨ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹ ਸੇਮ ਹੀ ਨੇ। ਓਕੇ, ਸੋ ਬਸ ਖਾਣ ਪੀਣ ਦੀ ਗੱਲ ਸੀਗੀ, ਖਾਣ ਪੀਣ ਦੀ ਗੱਲ ਕਰ ਲਈ, ਹੁਣ ਅਗਲੀਆਂ ਥਾਵਾਂ ਦੀ ਵੀ ਗੱਲ ਕਰਾਂਗੇ। ਹਰ

ਚੀਜ਼ ਜਿਹੜੀ ਹੈ ਥੋੜ੍ਹਾ ਆਪਾਂ ਹੌਲੀ ਹੌਲੀ ਦੱਸਾਂਗੇ। ਫਿਲਹਾਲ ਅਗਲਾ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਦੁਬਾਰਾ ਫਿਰ ਜੁੜਾਂਗੇ। ਬਾਕੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਜਿਹੜੇ ਤਾਂ ਮਾਨਸੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਲੋਕ ਨੇ, ਅਗਰ ਪ੍ਰੋਗਰਾਮ ਸੁਣ ਰਹੇ ਨੇ ਜਾਂ ਮਾਨਸੇ ਦੇ ਨਾਲ ਵੀ ਰਹਿੰਦੇ ਨੇ ਪਰ ਮਾਨਸੇ ਬਾਰੇ ਕੁਝ ਜ਼ਿਆਦਾ ਜਾਣਦੇ ਨੇ, ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਨੇ, 0181 23 42 174 0142 1714।

ਜੀ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ ਹੁਣ ਅੱਗੇ ਵਧਦਿਆਂ ਸਮਾਂ ਚੁੱਕਿਆ ਹੈ ਵੈਸੇ 8:29 ਸੋ ਬੜੀ ਇੱਕ ਇੰਟਰਸਟਿੰਗ ਗੱਲ ਮੈਂ ਲੱਭਦੇ ਤੁਹਾਡੇ ਤੱਕ ਸ਼ੇਅਰ ਕਰਨ ਜਾ ਰਿਹਾ ਹੁਣ ਕਿ ਬਹੁਤ ਘੱਟ ਲੋਕ ਜਾਣਦੇ ਨੇ ਕਿ ਮਾਨਸੇ ਦੇ ਕਈ ਪਿੰਡਾਂ ਦੇ ਵਿੱਚ ਨਾ ਪੁਰਾਣੇ ਪੁਰਾਤਵਕ ਅਵਸ਼ੇਸ਼ ਯਾਨੀ ਪੁਰਾਣੀਆਂ ਚੀਜ਼ਾਂ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਨੇ ਜਿਹੜੀਆਂ ਸਿੱਧਾ ਸਿੱਧਾ ਜੋੜਦੀਆਂ ਨੇ ਮਾਨਸੇ ਨੂੰ ਹੜੱਪਾ ਅਤੇ ਮੋਹਨ ਜੋਦੜੋ ਦੇ ਨਾਲ ਜੀ ਹਾਂ ਕਹਿੰਦੇ ਕੁਝ ਐਸੇ ਅਵਸ਼ੇਸ਼ ਜਿਹੜੇ ਨੇ ਮਿਲੇ ਨੇ ਉਹ ਸਾਫ਼ ਇਹ ਕਲੀਅਰ ਕਰਦੇ ਨੇ ਕਿ ਇਸਦਾ ਲਿੰਕ ਜਿਹੜਾ ਹੈ ਪੁਰਾਣੇ ਸਮੇਂ ਦੇ ਵਿੱਚ ਹੜੱਪਾ ਅਤੇ ਮੋਹਨ ਜੋਦੜੋ ਜਿਹੜੀ ਸੱਭਿਅਤਾ ਸੀਗੀਆਂ ਜਿਹਨਾਂ ਨੇ ਕਾਫ਼ੀ ਸਾਲ ਇੱਥੇ ਹੰਢਾਏ ਨੇ ਰਹੇ ਨੇ ਉਹਨਾਂ ਦੇ ਨਾਲ ਜੁੜਦਾ ਅਤੇ ਕੁਝ ਖੋਜਕਾਰਾਂ ਦੇ ਅਨੁਸਾਰ ਇਸ ਖੇਤਰ ਵਿੱਚ ਮਨੁੱਖੀ ਵਸੋਂ ਦੇ ਸਬੂਤ ਯਾਨੀ ਕਿ ਮਨੁੱਖ ਕਦੋਂ ਤੋਂ ਇੱਥੇ ਰਹਿ ਰਹੇ ਨੇ 2800 ਈਸਾ ਪੂਰਵ ਤੱਕ ਜਾਂਦੇ ਨੇ ਯਾਨੀ ਕਿ ਬਹੁਤ ਬਹੁਤ ਪੁਰਾਣਾ ਸ਼ਹਿਰ ਇਲਾਕਾ ਮਿੱਟੀ ਧਰਤੀ ਹਵਾ ਪਾਣੀ ਹੈ ਉੱਥੋਂ ਦਾ ਇਹ ਮੈਂ ਗੱਲ ਕਰ ਰਿਹਾ ਜ਼ਿਲ੍ਹਾ ਮਾਨਸਾ ਦੀ ਇਸ ਤੋਂ ਇਲਾਵਾ ਇੱਕ ਵੱਖਰੀ ਚੀਜ਼ ਜਿਹੜੀ ਹੈ ਜਿਹੜੀ ਅੱਜ ਵੀ ਚੱਲਦੀ ਪਈ ਹੈ ਕਿ ਲੋਕ ਮਾਨਤਾ ਦੇ ਅਨੁਸਾਰ ਮਾਨਸਾ ਸ਼ਹਿਰ ਦੀ ਸਥਾਪਨਾ ਦਾ ਸੰਬੰਧ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ ਮਾਨਸਾ ਦੇ ਵਿੱਚ ਇੱਕ ਵਿਸ਼ਾਲ ਮੇਲਾ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ।

ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੰਗਲੇ ਪੰਜਾਬ ਦੇ ਵਿੱਚ। ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਅਤੇ ਸਮਾਂ ਹੋ ਚੁੱਕਿਆ ਸ਼ਾਮ ਦੇ 8:35। ਸੋ ਗੱਲ ਕਰ ਰਹੇ ਹਾਂ ਅੱਜ ਜ਼ਿਲ੍ਹਾ ਮਾਨਸਾ ਬਾਰੇ, ਅਤੇ ਦੱਸ ਦਈਏ ਕਿ ਮਾਨਸੇ ਦੇ ਵਿੱਚ 200 ਤੋਂ ਵੱਧ ਪਿੰਡ ਨੇ, ਅਤੇ ਪੰਜਾਬ ਦੇ ਸਭ ਤੋਂ ਘੱਟ ਉਦਯੋਗਿਕ ਯਾਨੀ ਕਿ ਬਿਜ਼ਨਸ ਜਿਹੜੇ ਨੇ, ਇੰਡਸਟਰੀ ਜਿਹੜੀਆਂ ਨੇ, ਬਹੁਤ ਜ਼ਿਆਦਾ ਘੱਟ ਨੇ। ਪਰ ਕੇਂਦਰੀ ਖੇਤੀ ਦੇ ਨਾਲ ਸੰਬੰਧਿਤ ਸਭ ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਅਤੇ ਜਿਵੇਂ ਕਿ ਪਹਿਲੇ ਵੀ ਦੱਸਿਆ ਕਿ ਇਹਨਾਂ ਦੇ ਜਿਹੜੇ ਅਵਸ਼ੇਸ਼ ਨੇ ਉਹ ਪੁਰਾਣੇ ਸੱਭਿਅਤਾਵਾਂ ਦੇ ਨਾਲ ਜੁੜੇ ਹੋਏ ਨੇ। ਪਰ ਮਾਨਸਾ ਦੇ ਕਈ ਪਿੰਡਾਂ ਵਿੱਚ ਅੱਜ ਵੀ 100 ਸਾਲ ਤੋਂ ਵੱਧ ਪੁਰਾਣੀਆਂ ਹਵੇਲੀਆਂ ਅਤੇ ਰਵਾਇਤੀ ਜਿਹੜੇ ਮਲਵਈ ਘਰ ਨੇ ਉਹ ਵੇਖਣ ਨੂੰ ਮਿਲਦੇ ਨੇ। ਇਹ ਨੇ ਉਹੋ ਜਿਹੇ ਤੱਥ ਜਿਹੜੇ ਕਿ ਲੋਕ ਬੜੇ ਘੱਟ ਜਾਣਦੇ ਨੇ। ਸੋ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਮਾਨਸੇ ਜ਼ਿਲ੍ਹੇ ਦੇ ਵਿੱਚ ਵੱਡੇ ਊਰਜਾ ਪ੍ਰੋਜੈਕਟ ਵੀ ਨੇ, ਯਾਨੀ ਕਿ ਬਿਜਲੀ ਬਣਾਉਣ ਵਾਲੇ ਪ੍ਰੋਜੈਕਟ ਵੀ ਨੇ, ਜਿਹਨਾਂ ਵਿੱਚ ਤਲਵੰਡੀ ਸਾਬੋ ਖੇਤਰ ਦਾ ਜਿਹੜਾ ਬਿਜਲੀ ਪ੍ਰੋਜੈਕਟ ਹੈ ਉਹ ਬਹੁਤ ਵੱਡਾ ਅਤੇ ਬੜਾ ਜ਼ਿਆਦਾ ਮਹੱਤਵਪੂਰਨ ਹੈ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਮਾਨਸਾ ਸ਼ਹਿਰ ਬਾਰੇ ਮੈਂ ਗੱਲ ਕਰ ਰਿਹਾ, ਅਤੇ ਮੈਂ ਇੰਤਜ਼ਾਰ ਕਰ ਰਿਹਾ ਕਿ ਮਾਨਸੇ ਤੋਂ ਲੋਕ ਜਿਹੜੇ ਨੇ ਜੁੜਨ। ਇੱਕ ਕਾਲ ਆਈ ਮੈਨੂੰ, ਪਰ ਮਾਨਸੇ ਤਾਂ ਨਹੀਂ ਸੀ ਅਤੇ ਆਪਾਂ ਫਿਰ ਨਹੀਂ ਲਈ, ਕਿਉਂਕਿ ਅੱਜ ਦਾ ਪ੍ਰੋਗਰਾਮ ਅਗਰ ਮਾਨਸਾ ਸ਼ਹਿਰ ਦੇ ਲੋਕਾਂ ਲਈ ਕਰ ਰਹੇ ਹਾਂ, ਯਾਨੀ ਕਿ ਅਸੀਂ ਪੂਰੇ ਪੰਜਾਬ ਲਈ ਕਰ ਰਹੇ ਹਾਂ, ਪਰ ਮਾਨਸਾ ਨੂੰ ਅੱਜ ਦੱਸ ਰਹੇ ਹਾਂ, ਅਤੇ ਮੈਂ ਚਾਹਾਂਗਾ ਕਿ ਮਾਨਸੇ ਦੇ ਲੋਕ ਅਗਰ ਜੁੜਨ, ਅਗਰ ਉਹੀ ਕਾਲ ਕਰਕੇ ਕੁਝ ਨਵਰੀ ਵੱਖਰੀ ਗੱਲਬਾਤ ਜਿਹੜੀ ਸ਼ੇਅਰ ਕਰਨ ਤਾਂ ਜ਼ਿਆਦਾ ਖੂਬਸੂਰਤ ਹੋਏਗੀ। ਪਰ ਅਗਰ ਕੋਈ ਹੋਰ ਵੀ ਦੋਸਤ ਚਾਹੇ ਕਿਸੇ ਵੀ ਸ਼ਹਿਰ 'ਚ ਰਹਿੰਦਾ ਪਰ ਮਾਨਸਾ ਬਾਰੇ ਜ਼ਿਆਦਾ ਜਾਣਦਾ, ਕਾਲ ਕਰ ਸਕਦਾ 0181-23-42-174।

ਜੀ ਇੰਜੋਏ ਕਰ ਰਹੇ ਪ੍ਰੋਗਰਾਮ ਰੰਗਲਾ ਪੰਜਾਬ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ 102.7 FM ਰੇਨਬੋ 'ਤੇ। ਸੋ ਜਨਾਬ ਪ੍ਰੋਗਰਾਮ ਵਿੱਚ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਮਾਨਸਾ ਦੇ ਬਾਰੇ ਅਤੇ ਬਹੁਤ ਸਾਰੇ ਇੰਟਰਸਟਿੰਗ ਫੈਕਟਸ ਜਿਹੜੇ ਨੇ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਿਹਾ ਵਾਂ। ਅਤੇ ਇਨ ਬਿਟਵੀਨ ਦੋਸਤ ਜਿਹੜੇ ਨੇ ਸਾਨੂੰ ਫੋਨ ਵੀ ਕਰ ਸਕਦੇ ਨੇ, ਸਾਨੂੰ ਮੈਸੇਜ ਵੀ ਕਰ ਸਕਦੇ ਨੇ, ਠੀਕ ਹੈ ਜੀ। ਸੋ ਹੁਣ ਮੈਂ ਥੋੜ੍ਹਾ ਜਿਹਾ ਹੋਰ ਕੁਝ ਸਰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਇੱਥੇ ਗੱਲ ਆ ਰਹੀ ਹੈ ਕਿ ਮਾਨਸਾ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਪੱਧਰੀ ਪਛਾਣ ਜਿਹੜੀ ਹੈ ਉੱਥੋਂ ਦੇ ਇੱਕ ਪਿੰਡ ਮੂਸੇ ਤੋਂ, ਉੱਥੋਂ ਦੇ ਜੰਪਾ ਸਿੱਧੂ ਮੂਸੇਵਾਲਾ ਨੇ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਦੇ ਵਿੱਚ ਇੱਕ ਨਵਾਂ ਮੁਕਾਮ ਦਿੱਤਾ। ਸੋ ਉਹ ਮਾਨਸੇ ਜ਼ਿਲ੍ਹੇ ਦੇ ਨਾਲ ਹੀ ਸੰਬੰਧ ਰੱਖਦੇ ਨੇ ਅਤੇ ਉਹਨਾਂ ਦਾ ਹੀ ਪਿੰਡ ਸੀਗਾ ਗੋਮੂਸਾ, ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਈਵਨ ਅੱਜ ਤੋਂ ਉਹਨਾਂ ਨੂੰ ਹੁਣ 3 ਸਾਲ ਜਿਹੜੇ ਨੇ, 3 ਤੋਂ 4 ਸਾਲ ਜਿਹੜੇ ਨੇ ਜਾਏ ਹੋ ਚੁੱਕੇ ਆ, ਪਰ ਅੱਜ ਵੀ ਉਹਨਾਂ ਦੇ ਗੀਤ ਜਿਹੜੇ ਨੇ ਅਗਰ ਅੱਜ ਵੀ ਕੋਈ ਗਾਣਾ ਰਿਲੀਜ਼ ਵੀ ਕਰ ਦੇਣ ਤਾਂ ਟ੍ਰੈਂਡਿੰਗ ਦੇ ਵਿੱਚ ਆ ਜਾਂਦਾ। ਐਂਡ ਮੈਪ ਜਿਹੜਾ ਹੈ ਵੱਖਰਾ ਮਾਨਸਾ ਦਾ ਕੋਣਾ ਕਰਕੇ ਵੀ ਹਾਈਲਾਈਟ ਹੋ ਜਾਂਦਾ, ਕਿਉਂਕਿ ਉਸ ਧਰਤੀ ਤੋਂ ਸਿੱਧੂ ਮੂਸੇਵਾਲੇ ਵਰਗੇ ਪੰਜਾਬੀ ਕਲਾਕਾਰ ਨੇ ਜਿਹੜਾ ਹੈ ਜਨਮ ਲਿਆ ਸੀ। ਸੋ ਇਸ ਤੋਂ ਇਲਾਵਾ ਹੋਰ ਵੀ ਪੋਲੀਟੀਕਲ ਪਰਸਨ ਵੀ ਡੈਫੀਨੇਟਲੀ ਇਸ ਏਰੀਆ ਤੋਂ ਕਾਫੀ ਫੇਮਸ ਨੇ, ਪਰ ਇੱਕ ਹੋਰ ਗੱਲ ਜਿਹੜੀ ਮੇਰੀ ਅੱਖਾਂ ਸਾਹਮਣੇ ਆਈ ਹੈ ਕਿ ਇੱਥੋਂ ਦੇ ਜਿਹੜੇ ਗਾਇਕ ਨੇ ਜਾਂ ਫਿਰ ਢਾਡੀ ਵਾਰਾਂ ਨੇ, ਕਵਿਸ਼ਰੀਆਂ ਨੇ, ਉਹ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਨੇ ਪੰਜਾਬੀ ਜਿਹੜਾ ਸਾਡਾ ਸੱਭਿਆਚਾਰ ਹੈ, ਖਾਸ ਕਰਕੇ ਮਲਵਈ ਜਿਹੜੀਆਂ ਚੀਜ਼ਾਂ ਨੇ ਉੱਥੋਂ ਦਾ ਜਿਹੜਾ ਇੱਕ ਵੱਖਰਾ ਰੋਬਦਾਰ ਆਵਾਜ਼, ਰੋਬਦਾਰ ਤਰੀਕੇ ਦੇ ਨਾਲ ਚੀਜ਼ਾਂ ਗਾਉਣੀਆਂ ਅਤੇ ਉਸ ਦੇ ਨਾਲ ਆਪਣੇ ਸਿੱਖ ਇਤਿਹਾਸ ਦੇ ਨਾਲ ਚਾਹੇ ਜੋੜਨ ਦੀ ਗੱਲ ਹੋਵੇ ਜਾਂ ਫਿਰ ਵੈਸੇ ਇਤਿਹਾਸ ਨਾਲ ਜੋੜਨ ਦੀ ਗੱਲ ਹੋਵੇ ਤਾਂ ਉਹ ਵੀ ਚੀਜ਼ ਜਿਹੜੀ ਹੈ ਬੜੀ ਜ਼ਿਆਦਾ ਖੂਬਸੂਰਤ ਹੈ। ਅਤੇ ਮਾਨਸੇ ਨੂੰ ਇਸ ਖਾਸ ਚੀਜ਼ ਦਾ ਕਵਾਂਗੀ ਆਸ਼ੀਰਵਾਦ ਪ੍ਰਾਪਤ ਹੋਇਆ ਜਾਂ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਗਿਆ। ਅਤੇ ਪਿੰਡਾਂ ਵਿੱਚ ਅੱਜ ਵੀ ਮੇਲਿਆਂ ਦੌਰਾਨ ਰਵਾਇਤੀ ਲੋਕ ਗੀਤ, ਈਵਨ ਮਲਵਈ ਜਿਹੜਾ ਜਿਹੜਾ ਯੂਨੋ ਵੱਖਰਾ ਡਾਂਸ ਫੋਰਮ ਹੋਵੇ ਜਾਂ ਮਲਵਈ ਗੀਤਾਂ ਦੀ ਜਿਹੜੀ ਫੋਰਮ ਹੋਵੇ ਉਹ ਬਹੁਤ ਜ਼ਿਆਦਾ ਪਸੰਦ ਜਿਹੜੀ ਹੈ ਕੀਤੀ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਕਾਫੀ ਵੱਖਰੀ ਵੱਖਰੀ ਗੱਲਾਂ ਮੈਨੂੰ ਆਪ ਹੁਣ ਪਤਾ ਲੱਗ ਰਹੀਆਂ ਨੇ, ਬੜਾ ਚੰਗਾ ਵੀ ਲੱਗ ਰਿਹਾ ਕਿ ਅੱਛਾ ਜੀ ਇਹ ਵੀ ਚੀਜ਼ ਹੁੰਦੀ ਹੈ ਅਤੇ ਆਹ ਵੀ ਚੀਜ਼ ਜਿਹੜੀ ਹੁੰਦੀ ਹੈ। ਠੀਕ ਹੈ, ਆਈ ਹੋਪ ਤੁਸੀਂ ਵੀ ਇੰਜੋਏ ਕਰ ਰਹੇ ਹੋ। ਬਾਕੀ ਮੈਂ ਆਪ ਬਹੁਤ ਸਾਰੀਆਂ ਅਲੱਗ ਅਲੱਗ ਵੈਬਸਾਈਟਸ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪ ਵੀ ਜਾਗਰੂਕ ਹੋ ਰਿਹਾ, ਤੁਹਾਨੂੰ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਤੁਸੀਂ ਅਗਰ ਡੈਫੀਨੇਟਲੀ ਉਸ ਥਾਂ ਦੇ ਹੋ, ਉਸ ਕਿੱਤੇ ਦੇ ਹੋ, ਤਾਂ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਮੇਰੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਵੀ ਕਰ ਸਕਦੇ ਹੋ। ਨੰਬਰ ਤੁਸੀਂ ਜਾਣਦੇ ਹੋ 0181 23 42 174।

ਜੀ ਬਈ, ਜਿਹਨਾਂ ਨੂੰ ਆਪਣਾ ਸ਼ਹਿਰ ਪਿਆਰਾ ਹੋਵੇ ਉਹ ਤਾਂ ਫਿਰ ਉਹਨਾਂ ਨੂੰ ਉਹੀ ਸੋਹਣਾ ਲੱਗਦਾ। ਮਤਲਬ ਮੈਂ ਗੱਲ ਉੱਧਰ ਦੀ ਉੱਧਰ ਜੋੜ ਦਿੱਤੀ। ਓਕੇ ਜੀ, ਇੰਜੋਏ ਕਰੇ ਪ੍ਰੋਗਰਾਮ ਰੰਗਲਾ ਪੰਜਾਬ। ਐਂਡ ਹੁਣ ਕੁਝ ਵੱਖਰੀ ਗੱਲਾਂ ਕਰਨ ਜਾ ਰਿਹਾ ਮੈਂ, ਜੋ ਕਿ ਮੇਰੇ ਸਾਹਮਣੇ ਜੋ ਮੈਂ ਇਤਿਹਾਸ ਫਰੋਲਣ ਦੀ ਕੋਸ਼ਿਸ਼ ਕਰ ਰਿਹਾ ਉੱਥੋਂ ਪਤਾ ਲੱਗ ਰਿਹਾ ਮੈਨੂੰ ਕਿ ਮਾਨਸਾ ਦਾ ਜੋਗਾ ਪਿੰਡ ਜਿਹੜਾ ਹੈ ਉਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਦੇ ਨਾਲ ਜੁੜਿਆ ਹੈ। ਇੱਥੇ ਸਥਿਤ ਇਤਿਹਾਸਿਕ ਗੁਰਦੁਆਰਾ ਇੱਕ ਸਿੱਖ ਇਤਿਹਾਸ ਦਾ ਮਹੱਤਵਪੂਰਨ ਸਥਾਨ ਹੈ। ਕਿਆ ਬਾਤ ਹੈ, ਬੜੇ ਭਾਗਾਂ ਵਾਲੇ ਨੇ ਮਾਨਸਾ ਸ਼ਹਿਰ ਦੇ ਲੋਕ। ਸੋ ਅਗਲੀ ਗੱਲ ਕੀ ਕਹਿੰਦੇ, ਮਲਵਈ ਜਿਹੜੀ ਪੰਜਾਬੀ ਜਿਹੜੀ ਹੈ, ਕਈ ਲੋਕ ਬੜੇ ਚਾਹਵਾਨ ਹੁੰਦੇ ਨੇ ਕਿ ਯਾਰ ਮਲਵਈ ਸੁਣਨੀ ਹੈ, ਹੈ ਨਾ। ਮਲਵਈ ਵੀ ਜਿਹੜੀ ਬੋਲਬਾਣੀ ਹੈ ਉਹ ਬੜੀ ਜ਼ਿਆਦਾ ਪਿਆਰੀ, ਖੜਵੀਂ ਵੀ ਕਹਿ ਦਿੰਦੇ ਆਪਾਂ ਨਾ। ਸੋ ਕਹਿੰਦੇ ਜਿਹਨਾਂ ਨੇ ਤਾਂ ਉਹ ਸੁਣਨੀ ਹੈ ਖਰੀ ਅਤੇ ਰਵਾਇਤੀ ਮਲਵਈ ਪੰਜਾਬੀ ਸੁਣਨਾ ਚਾਹੁੰਦੇ ਹੋ ਤਾਂ ਮਾਨਸਾ ਅਤੇ ਅੱਗੋਂ ਅੱਧੇ ਨਾਲ ਆਸੇ ਪਾਸੇ ਦੇ ਪਿੰਡ ਆਉਂਦੇ ਨੇ ਬੁੱਢਲਾਡਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ, ਕਹਿੰਦੇ ਅੱਜ ਵੀ ਉਹ ਬੋਲੀ ਜਿਹੜੀ

ਇਹ ਬਿਲਕੁਲ ਅਸਲ ਰੂਪ ਵਿੱਚ ਬੋਲੀ ਜਾਂਦੀ ਹੈ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਮਲਵਈ ਭਾਸ਼ਾ ਨੂੰ ਹਜੇ ਵੀ ਸਾਂਭੀ ਬੈਠੇ ਨੇ ਮਾਨਸਾ ਸ਼ਹਿਰ ਦੇ ਜਿਹੜੇ ਕੁਝ ਕੁ ਪਿੰਡ ਨੇ। ਕਿਆ ਬਾਤ ਹੈ, ਠੀਕ ਹੈ ਜੀ। ਸੋ ਵੱਖਰੀ ਵੱਖਰੀਆਂ ਗੱਲਾਂ ਦੇ ਨਾਲ ਤੁਹਾਨੂੰ ਮੈਂ ਐਂਟਰਟੇਨ ਵੀ ਕਰ ਰਿਹਾ ਐਂਡ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਕੇ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਇਜ਼ਾਫਾ ਜਿਹੜਾ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਆਓ ਹੁਣ ਅਗਲਾ ਗੀਤ ਇੰਜੋਏ ਕਰਦੇ ਹਾਂ। ਗੀਤ ਤੋਂ ਬਾਅਦ ਦੋ ਗੱਲਾਂ ਮੇਰੇ ਕੋਲ ਹੋਰ ਨੇ ਕੁਝ ਖਾਸ।

ਜੀ ਲਾ ਲਈਆਂ ਤੂੰ ਯਾਰੀਆਂ। ਵੈਸੇ ਇੱਥੋਂ ਦੇ ਸ਼ਹਿਰ ਦੇ ਮਾਨਸਾ ਦੀ ਮੈਂ ਗੱਲ ਕਰ ਰਿਹਾ, ਕਿ ਮਾਨਸਾ ਸ਼ਹਿਰ ਦੇ ਕੁਝ ਸਪੋਰਟਸ ਪਰਸਨ ਦੀ ਵੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਸਵਰਨ ਸਿੰਘ ਨੇ, ਜੋ ਕਿ ਪਿੰਡ ਦਲੇਲ ਵਾਲਾ ਮਾਨਸਾ ਦੇ ਰਹਿਣ ਵਾਲੇ ਸੀ, ਐਂਡ ਉਹਨਾਂ ਨੇ ਲੰਡਨ ਓਲੰਪਿਕ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਜਿਹੜੀ ਹੈ ਉਹ ਕੀਤੀ ਸੀ, ਐਂਡ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਦੇ ਵਿੱਚ ਉਹਨਾਂ ਨੇ ਤਮਗੇ ਜਿੱਤੇ। ਸੁਖਮੀਤ ਸਿੰਘ ਹੁਣਾਂ ਨੇ ਮਾਨਸਾ ਦੇ ਕਿਸ਼ਨਗੜ੍ਹ ਫਰਵਾਈ ਪਿੰਡ ਨਾਲ ਸੰਬੰਧਿਤ ਨੇ, ਜੋ ਕਿ 2018 ਦੇ ਵਿੱਚ ਏਸ਼ੀਅਨ

ਗੇਮਸ ਵਿੱਚ ਸੋਨੇ ਦਾ ਤਗਮਾ ਜਿਹੜਾ ਹੈ ਜਿੱਤਿਆ ਅਤੇ ਭਾਰਤ ਰੋਇੰਗ ਟੀਮ ਦੇ ਮੈਂਬਰ ਨੇ ਉਹ ਵੀ ਅਤੇ 2023 ਵਿੱਚ ਵੀ ਏਸ਼ੀਅਨ ਗੇਮਸ ਵਿੱਚ ਕਾਂਸੀ ਦਾ ਤਗਮਾ ਜਿਹੜਾ ਜਿੱਤਿਆ ਸੋ ਹੋਰ ਵੀ ਬਹੁਤ ਸਾਰੇ ਪਲੇਅਰ ਜਿਹੜੇ ਨੇ ਉਹ ਮਾਨਸਾ ਸ਼ਹਿਰ ਨੂੰ ਰੀਪ੍ਰਜੈਂਟ ਕਰਦੇ ਨੇ ਕਿਆ ਬਾਤ ਹੈ ਸੋ ਮਾਨਸੇ ਦੀਆਂ ਦੋ ਤਿੰਨ ਚੀਜ਼ਾਂ ਮੈਂ ਹੋਰ ਦੱਸ ਦੇਵਾਂ ਕਿ ਮਾਨਸਾ ਜਿਹੜਾ ਹੈ ਉਹ ਮਾਨਸਾ ਦੇ ਸਰਦੂਲਗੜ੍ਹ ਖੇਤਰ ਦੇ ਵਿੱਚ ਘੱਗਰ ਦਰਿਆ ਦਾ ਪ੍ਰਭਾਵ ਜਿਹੜਾ ਹੈ ਰਹਿੰਦਾ ਹੈ ਅਤੇ ਕਈ ਇਤਿਹਾਸਿਕਕਾਰ ਇਸ ਨੂੰ ਪ੍ਰਾਚੀਨ ਸਰਸਵਤੀ ਦਰਿਆ ਦੇ ਨਾਲ ਵੀ ਜੋੜਦੇ ਨੇ ਠੀਕ ਹੈ ਜੀ ਅਤੇ ਕਹਿੰਦੇ ਨੇ ਕਿ ਜਿਹੜਾ ਮਾਨਸਾ ਹੈ ਉਹ ਸਭ ਤੋਂ ਨਵੇਂ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਵੈਸੇ ਲਾਸਟ ਵਾਲਾ ਤਾਂ ਮੈਨੂੰ ਲੱਗਦਾ ਕਿ 4 ਸਾਲ ਪਹਿਲਾਂ ਆਪਣਾ ਜਿਹੜਾ ਮਲੇਰਕੋਟਲਾ ਹੈ ਉਹ ਬਣਿਆ ਸੀਗਾ 23ਵਾਂ ਜ਼ਿਲ੍ਹਾ ਕੀ ਪਤਾ ਉਸ ਤੋਂ ਪਹਿਲਾਂ ਸ਼ਾਇਦ ਇਹ ਬਣਿਆ ਹੋਵੇ ਐਗਜੈਕਟਲੀ ਤਾਂ ਚਲੋ ਮੈਂ ਨਹੀਂ ਦੱਸ ਸਕਦਾ ਕਿ ਇਨ ਬਿਟਵੀਨ ਕੋਈ ਹੋਰ ਬਣਿਆ ਕਿ ਨਹੀਂ ਬਣਿਆ ਪਰ ਹਾਂ ਮਾਨਸਾ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦੇ ਨੇੜੇ ਹੋਣ ਕਾਰਨ ਇਤਿਹਾਸਿਕ ਤੌਰ ਉੱਤੇ ਵਪਾਰ ਅਤੇ ਆਵਾਜਾਈ ਦੇ ਨਾਲ ਮਹੱਤਵਪੂਰਨ ਕੇਂਦਰ ਜਿਹੜਾ ਹੈ ਰਿਹਾ ਹੈ ਕਿਆ ਬਾਤ ਹੈ ਵੈਸੇ ਤਾਂ ਇੰਨੀ ਗੱਲ ਤਾਂ ਆਪਾਂ ਸਾਰੇ ਮੰਨਦੇ ਹੀ ਹਾਂ ਕਿ ਪੰਜਾਬ ਦਾ ਹਰ ਇੱਕ ਜ਼ਿਲ੍ਹਾ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵਿਲੱਖਣ ਜਿਹਾ ਰਿਹਾ ਹੈ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਰਾਂ ਸ਼ਹਿਰਾਂ ਤੋਂ ਵੱਖ ਵੀ ਬਣਾਉਂਦੀਆਂ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੋਮਨ ਨੇ ਚਾਹੇ ਉਹ ਪੰਜਾਬ ਪ੍ਰਤੀ ਪਿਆਰ ਹੋਵੇ ਦੇਸ਼ ਪ੍ਰਤੀ ਪਿਆਰ ਹੋਵੇ ਖੇਡਾਂ ਨਾਲ ਜੁੜਿਆ ਹੋਣ ਦੀ ਗੱਲ ਹੋਵੇ ਖਾਣ ਪੀਣ ਦੀ ਗੱਲ ਹੋਵੇ ਜਾਂ ਫਿਰ ਅਣਖ ਹੋਵੇ ਹੈ ਨਾ ਉਹ ਵੱਖਰੇ ਵੱਖਰੇ ਫਲੇਵਰ ਜਿਹੜੇ ਨੇ ਹੋਣ ਦੇ ਬਾਵਜੂਦ ਕਾਫੀ ਚੀਜ਼ਾਂ ਸਿਮਿਲਰ ਵੀ ਨੇ ਸੋ ਐਸੀ ਅੱਜ ਦਾ ਜ਼ਿਲ੍ਹਾ ਮਾਨਸਾ ਜੋ ਕਿ ਮੈਂ ਅੱਜ ਕਵਰ ਕਰਨ ਦੀ ਕੋਸ਼ਿਸ਼ ਕੀਤੀ ਉਮੀਦ ਕਰਦਾ ਮੈਂ ਠੀਕ ਕੀਤੀ ਹੋਵੇਗੀ ਸੋ ਹੁਣ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਅਸੀਂ ਇੰਜੋਏ ਕਰਾਂਗੇ ਐਂਡ ਗੀਤ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਦਿਲ ਚੌਂਕਦਾ ਹੈ ਉਹ ਅਸੀਂ ਇੰਜੋਏ ਕਰਾਂਗੇ ਠੀਕ 9 ਵਜੇ

ਨਮਸਕਾਰ, ਅੱਜ ਦੇ 9 ਵੱਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਦੇ ਲਈ ਫਰਾਂਸ ਦੇ ਐਵੀਆਨ ਵਿਚ ਪਹੁੰਚ ਗਏ ਨੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਿਆ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ ਭਲਕੇ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿਚ ਲਸ਼ਕਰ ਏ ਤੋਇਬਾ ਦੇ ਇਕ ਕਾਰਕੁਨ ਨਾਲ ਸੰਬੰਧਿਤ ਇਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੇਲ ਗੱਡੀ ਅੰਮ੍ਰਿਤਸਰ ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਗਰੁੱਪ ਡੀ ਸ਼੍ਰੇਣੀ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ਵਿਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇਕ ਫਲੈਟ ਤੋਂ ਇਕ AK-47 ਹਥਿਆਰ ਸਹਿਤ ਇਕ ਡਰੱਗ ਬਰਾਮਦ ਹੋਣ ਦੀ ਖ਼ਬਰ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਤੁਸੀਂ ਇਹ ਕਰਿਆ ਕਰੋ, ਠੀਕ ਹੈ ਜੀ। ਐਂਡ ਇਸ ਤੋਂ ਲੈਦਾ ਤੁਹਾਨੂੰ, ਹਾਂ ਤੁਹਾਨੂੰ ਪਤਾ ਤਾਂ ਹੈ ਹੀ ਹੈ, ਪ੍ਰੋਗਰਾਮ 'ਚ ਲਾਈਵ ਤੁਸੀਂ ਗਾਣੇ ਸੁਣਨੇ ਆ, ਤੁਸੀਂ ਹਿੰਦੀ ਜਾਂ ਪੰਜਾਬੀ ਫਿਲਮਾਂ ਦੇ ਗੀਤਾਂ ਦੀ ਫਰਮਾਇਸ਼ ਸਾਨੂੰ ਕਰਨੀ ਹੁੰਦੀ ਹੈ। ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ, ਜ਼ਰੀਆ ਕੀ ਹੈ ਸਾਡਾ ਵਟਸਐਪ ਨੰਬਰ ਜੋ ਕਿ ਖੁੱਲ੍ਹਾ ਹੋਇਆ ਹੈ ਤੁਹਾਡੇ ਮੈਸੇਜ ਪਿਆਰ ਭਰੇ ਪੈਗਾਮ ਨੂੰ ਰਿਸੀਵ ਕਰਨ ਦੇ ਲਈ, ਨੰਬਰ 9855 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8 55 10 10 27 9 8

ਤਮਾਮ ਜੀ ਹਾਂ, ਦਿਲ ਦਾ ਹੀ ਮਾਮਲਾ ਹੈ ਕਿ ਤੁਹਾਡਾ ਦਿਲ ਕੀ ਚਾਹੁੰਦਾ ਹੈ, ਕਿਹੜਾ ਗਾਣਾ ਸੁਣਨਾ ਚਾਹੁੰਦਾ ਹੈ, ਸਾਨੂੰ ਲਿਖ ਕੇ ਭੇਜੋ ਸਾਡੇ ਵਟਸਐਪ ਨੰਬਰ 'ਤੇ 9855-10-10-27 'ਤੇ। ਬਹੁਤ ਸਾਰੇ ਦੋਸਤ ਭੇਜ ਚੁੱਕੇ ਨੇ, ਬਹੁਤ ਸਾਰੇ ਦੋਸਤ ਭੇਜ ਰਹੇ ਨੇ। ਇੱਕ ਦੋਸਤ ਮੈਸੇਜ ਆਇਆ ਜੀ, ਕਹਿੰਦੇ ਮੇਰੀ ਵਾਰੀ ਕੱਟ ਗਏ ਜੀ। ਬਈ ਇੱਦਾਂ ਵਾ, ਗਾਣੇ ਹਰ ਇੱਕ ਦੇ ਤਾਂ ਨਹੀਂ ਪਲੇ ਹੋ ਰਹੇ, ਕਿਉਂਕਿ ਸਾਡੇ ਕੋਲ ਅੱਜ ਮੈਸੇਜ ਤਕਰੀਬਨ 70-80 ਜਿਹੜੇ ਨੇ ਉਹ ਪਹੁੰਚ ਚੁੱਕੇ ਨੇ, ਅਤੇ ਹਰ ਇੱਕ ਦੇ ਗਾਣੇ 70-80 ਗਾਣੇ ਤੁਸੀਂ ਮੰਨ ਸਕਦੇ ਹੋ ਕਿ ਘੰਟੇ 'ਚ ਪਲੇ ਹੋ ਜਾਣਗੇ, ਇੱਕ ਇੱਕ ਲਾਈਨ ਵੀ ਸ਼ਾਇਦ ਨਹੀਂ ਆਏਗੀ। ਸੋ ਅਸੀਂ ਜਿਹੜੇ ਰੋਜ਼ਾਨਾ ਜਿਹੜੇ ਗੀਤ ਪਲੇ ਹੋ ਰਹੇ ਹੁੰਦੇ ਨੇ ਅਸੀਂ ਉਹ ਫਿਰ ਇਗਨੋਰ ਕਰ ਦਈਦੇ ਆ, ਇਗਨੋਰ ਮਤਲਬ ਕਿ ਹੈ ਨਾ, ਆਪਾਂ ਰਹਿਣ ਦਈਦਾ, ਅਤੇ ਅਦਰਵਾਈਜ਼ ਆਪਾਂ ਮੈਸੇਜ ਜਿਹੜੇ ਨੇ, ਮੈਂ ਤੁਹਾਡਾ ਨਾਮ ਲੈ ਚੁੱਕਿਆ ਵਾਂ, ਦੁਬਾਰਾ ਲੈ ਲੈਣਾ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਨਾਮ ਨਹੀਂ ਲਿਆ। ਪਿੰਡ ਕਲਿਆਣ, ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ। ਠੀਕ ਹੈ ਭਾਈ ਜਾਨ, ਅਤੇ ਓਕੇ। ਅਗਲਾ ਮੈਸੇਜ ਆਇਆ ਜੀ, ਸਾਨੂੰ ਲਿਖਿਆ ਹੈ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ, ਔਰ ਲਿਖਾ ਹੈ ਭਾਨੂ ਪ੍ਰਕਾਸ਼ ਨੇ, ਔਰ ਲਿਖਾ ਹੈ ਨਯਾ ਦੌਰ ਔਰ ਗਾਣੇ ਕੇ ਬੋਲ ਹੈ ਉੜੇ ਜਬ ਜਬ ਜ਼ੁਲਫੇ ਤੇਰੀ। ਇਹ ਲਗਾ ਲਏ ਗਾਣਾ, ਬਹੁਤ ਚਿਰ ਹੋ ਗਈ ਹੈ ਗਾਣਾ, ਮੈਂ ਤਾਂ ਨਹੀਂ ਲਗਾਇਆ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਅਗਰ ਮੇਰੇ ਕੋਲ ਗਾਣਾ ਮਿਲ ਜਾਂਦਾ ਹੈ ਤਾਂ ਡੈਫੀਨੇਟਲੀ ਇਹ ਗਾਣਾ ਮੈਂ ਚਲਾਊਂਗਾ, ਔਰ ਇਹ ਗਾਣਾ ਮੇਰੇ ਕੋਲ ਮਿਲ ਗਿਆ, ਉੜੇ ਜਬ ਜਬ ਜ਼ੁਲਫੇ ਤੇਰੀ, ਆਸ਼ਾ ਜੀ ਔਰ ਰਫੀ ਜੀ ਕੀ ਆਵਾਜ਼ ਮੈਂ। ਠੀਕ ਹੈ ਜੀ, ਫਰਮਾਇਸ਼ ਭੇਜੀ ਹੈ ਉੱਤਰ ਨਗਰ ਦਿੱਲੀ ਸੇ ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ। ਅਗਲਾ ਮੈਸੇਜ ਆਇਆ ਹੈ ਜੀ, ਹਮੇ ਦਿਲ ਸੇ ਧੰਨਵਾਦ, ਅਰੇ ਹੋਰੇ, ਥੈਂਕ ਯੂ ਜੀ। ਅਗਲਾ ਮੈਸੇਜ ਆਇਆ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ, ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ, ਅਤੇ ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਮੈਂ ਕਹਿੰਦਾ ਹੁਣ ਇੰਨੇ ਕੁ ਲੋਕਾਂ ਦੀ ਪਹਿਲਾਂ ਫਰਮਾਇਸ਼ ਪੂਰੀ ਕਰ ਦਈਏ, ਕਿਉਂਕਿ ਮੈਸੇਜ ਹੁਣ ਰਹਿ ਗਏ ਨੇ ਥੋੜ੍ਹੇ, ਸਮਾਂ ਹੋ ਗਿਆ 40 ਮਿੰਟ। ਠੀਕ ਹੈ ਜੀ, ਸੋ ਆਓ ਹੁਣ ਸੁਣਦੇ ਹਾਂ ਪਹਿਲਾਂ ਇਹ ਗੀਤ ਨਯਾ ਦੌਰ ਮੂਵੀ ਦਾ।

ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ, ਅਤੇ ਅੱਗੋਂ ਹੁਣ ਹੋਰ ਵੀ ਰਹਿ ਗਏ ਨੇ, ਕਾਫੀ ਮੈਸੇਜ ਹੋਰ ਆ ਗਏ ਨੇ, ਮੈਨੂੰ ਲੱਗਾ ਮੈਂ ਸਾਰੇ ਮੁਕਾ ਦਿਆਂਗਾ। ਅਗਲਾ ਮੈਸੇਜ, ਪਿੰਡ ਅਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ। ਧੰਨਵਾਦ ਜੀ, ਧੰਨਵਾਦ ਤੁਹਾਡਾ ਜੀ। ਅਗਲਾ ਮੈਸੇਜ ਹੈ ਪਿੰਡ ਹੀਰਾਵਾਲੀ ਫਾਜ਼ਿਲਕਾ ਦੇ ਪੱਕੇ ਸਰੋਤਾ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਿਹਾ, ਰਾਤ ਦੇ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ, ਅੱਜ ਕੋਈ ਵੀ ਗੀਤ ਸੁਣਾ ਦਿਓ। ਧੰਨਵਾਦ ਜੀ। ਅਗਲਾ ਮੈਸੇਜ ਹੈ ਜੀ ਫਿਲਮ ਪ੍ਰੇਮ ਕਹਾਣੀ 1975 ਬੋਲ ਦੋਸਤੋਂ ਮੇਂ ਕੋਈ ਬਾਤ ਚਲ ਜਾਤੀ ਹੈ, ਔਰ ਯੇ ਫਰਮਾਇਸ਼ ਲਿਖੀ ਹੈ ਹਮੇ ਪਾਰਸ ਮਨੀ ਰੇਡੀਓ ਸ਼ਰੋਤਾ ਕਲੱਬ, ਔਰ ਯੇ ਰਜਿਸਟਰਡ ਕਰਾ ਰੱਖਾ ਹੈ ਇਹਨਾਂ ਨੇ। ਅੱਛਾ ਜੀ, ਗਾਂਧੀ ਚੌਂਕ ਬਾੜਮੇਰ, ਰਾਜਸੇ ਬਬਲੇਸ਼ ਪਵਾਰ, ਡੈਨੀ ਪਵਾਰ, ਮਨੀਸ਼ ਪਵਾਰ, ਰਾਮਦੇਵ ਰਸਤੇ ਦਿਨੇਸ਼ ਚੌਹਾਨ, ਔਰ ਢਾਂਗਰੀ ਸੇ ਬਾਬੂ ਰਾਮ ਜੈਪਾਲ, ਖਲੀਫੋਂ ਕੀ ਬਾਵੜੀ ਸੇ ਖੁਦਾ ਬਖਸ਼ ਖਲੀਫਾ, ਅਰੇ ਤਮਾਮ ਦੋਸਤੋ ਕੋ ਹਮਾਰਾ ਪਿਆਰ ਭਰਾ ਨਮਸਕਾਰ। ਔਰ ਆਗੇ ਮੈਸੇਜ ਆਏ ਹਮੇ ਜੈ ਜੈ ਸ਼ਿਵ ਸ਼ੰਕਰ, ਕਾਂਟਾ ਲਗੇ ਨਾ ਕੰਕਰ, ਫਿਲਮ ਆਪ ਕੀ ਕਸਮ, ਕਿਸ਼ੋਰ ਲਤਾ। ਓਕੇ ਜੀ, ਇਹ ਮੈਸੇਜ ਭੇਜਾਏ ਹਮੇ ਰਜਿੰਦਰਪਾਲ ਰਾਣਾ, ਸੰਜੂ ਰਾਣਾ, ਸ਼ਰੂਤੀ ਰਾਣਾ, ਪਿੰਡ ਬੁਲਾਰਾ ਲੁਧਿਆਣਾ ਤੋਂ। ਠੀਕ ਹੈ ਜੀ, ਲਗਾ ਦਿੰਦੇ ਹਾਂ ਫਿਲਮ ਆਪ ਕੀ ਕਸਮ। ਆਪ ਕੀ ਕਸਮ, ਗਾਣਾ ਵੀ ਗਾਣਾ ਬੜਾ ਸੋਹਣਾ, ਆਪ ਕੀ ਕਸਮ ਕਰਵਟੇ, ਨਹੀਂ ਕੋਈ ਹੋਰ ਹੈ। ਓਕੇ, ਜੈ ਜੈ ਸ਼ਿਵ ਸ਼ੰਕਰ, ਇਹ ਗਾਣਾ ਹਮ ਲਗਾਏਂਗੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਆਗੇ ਮੈਸੇਜ ਆਇਆ ਹੈ, ਸਤਿ ਸ਼੍ਰੀ ਅਕਾਲ ਜੀ, ਦਾ ਗ੍ਰੇਟ ਮੋਹਿਤ ਰੁਬਲ ਸਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਸੌਂਗ, ਪਾਣੀ ਦੀਆਂ ਛੱਲਾਂ, ਸਿੰਗਰ ਫਿਰੋਜ਼ ਖਾਨ। ਐ ਇਫ ਆਈ ਐਮ ਨੋਟ ਰੋਂਗ, ਟੈਲ ਮੀ ਇਜ਼ ਦਿਸ ਸੌਂਗ ਫਰੋਮ ਦੀ ਐਨੀ ਮੂਵੀ, ਔਰ ਇਜ਼ ਇਜ਼ ਅ ਸਿੰਗਲ ਟਰੈਕ, ਬਿਕੋਜ਼ ਵੀ ਕੈਨ ਪਲੇ ਸੌਂਗ ਫਰੋਮ ਦੀ ਮੂਵੀਜ਼ ਓਨਲੀ, ਸੋ ਆਈ ਐਮ ਨੋਟ ਸ਼ਿਓਰ, ਸੋ ਪਲੀਜ਼। ਅਗਲਾ ਮੈਸੇਜ ਹੈ, ਵਟਸਐਪ ਫਰਮਾਇਸ਼ ਕਾਰਿਕ੍ਰਮ ਕੀ ਖੂਬਸੂਰਤ ਪੇਸ਼ਕਸ਼ ਕਾ ਹਮ ਲਾਈਵ ਆਨੰਦ ਲੈ ਰਹੇ ਹੈ, ਆਪਕੀ ਬਹੁਤ ਸਾਰੀ ਸ਼ੁਭਕਾਮਨਾਏ, ਆਪਕੋ ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਦੀਜੀਏ, ਸਾਦੁਲ ਸ਼ਹਿਰ ਰਾਜਸਥਾਨ ਸੇ, ਰਾਜਕੁਮਾਰ ਰਿਵਾੜ, ਚੰਦਰ ਕਲਾ ਰਿਵਾੜ। ਠੀਕ ਹੈ ਜੀ, ਅਗਲਾ ਮੈਸੇਜ, ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ, ਕੋਈ ਵੀ ਗੀਤ ਸੁਣਾ ਦਿਓ ਜੀ, ਮਿਹਰਬਾਨੀ ਹੋਵੇਗੀ। ਕਾਲਾ ਕੰਬੋਜ, ਰਜਨੀ ਵਾਲਾ ਕੰਬੋਜ, ਸੀਰਤ ਜਪਜੀ ਕੰਬੋਜ, ਸਿੰਘ ਗੁਰਫਤਿਹ ਸਿੰਘ ਕੰਬੋਜ, ਪਿੰਡ ਮੋਣ ਕੇ ਹਿਥਾੜ, ਜ਼ਿਲ੍ਹਾ ਫਿਰੋਜ਼ਪੁਰ ਤੋਂ। ਠੀਕ ਹੈ ਜੀ, ਥੈਂਕ ਯੂ ਸੋ ਮਚ। ਅਤੇ ਲਓ ਜੀ, ਆਪਾਂ ਅਗਲਾ ਮੈਸੇਜ ਹੈ, ਫਿਲਮ ਆਪਣਾ ਪਰ ਆਦਮੀ ਮੁਸਾਫਿਰ ਹੈ, ਆਤਾ ਹੈ ਜਾਤਾ ਹੈ, ਸ਼ਰੂਤਾ ਰਘਵੀਰ ਨਗਰ ਸੇ, ਦਿਲਾਵਰ ਖਾਨ, ਹਸੀਨਾ ਬਾਨੋ, ਏਲੀਆ ਨਾਯਾਬ, ਡੱਡੂ। ਬਹੁਤ ਬਹੁਤ ਸ਼ੁਕਰੀਆ ਤਮਾਮ ਦੋਸਤੋ ਕਾ, ਆਈਏ ਅਬ ਆਗੇ ਬੜਤੇ ਹੈਂ, ਔਰ ਆਪਕੀ ਕਸਮ ਕੇ ਸਾਥ, ਆਪਕੀ ਕਸਮ ਕਾ ਯੇ ਗਾਣਾ ਹਮ ਇੰਜੋਏ ਕਰਤੇ ਹੈਂ।

ਹਾਏ ਕਿੰਨਾ ਖੂਬਸੂਰਤ ਗੀਤ। ਸੋ ਥੈਂਕ ਯੂ ਸੋ ਮਚ ਜੀ ਪੂਰਾ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ ਐਂਡ ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਨੇ ਸਾਨੂੰ ਮੈਸੇਜ ਭੇਜੇ ਨੇ ਅਤੇ ਸਾਨੂੰ ਮੈਸੇਜ ਜਿਹੜਾ ਆਇਆ ਹੈ ਸਾਡੇ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ ਵੱਲੋਂ ਕਿ ਰਿਸਪੈਕਟਿਡ ਹੋਸਟ ਭਾਈ ਥੈਂਕਸ ਫੋਰ ਨਾਈਸ ਪ੍ਰੋਗਰਾਮ ਵਿਦ ਲਵਲੀ ਸੌਂਗਸ ਆ ਰਹੇ। ਥੈਂਕ ਯੂ ਸੋ ਮਚ ਜੀ, ਆਪ ਹੀ ਲੋਕੋਂ ਕੇ ਭੇਜੇ ਹੋਏ ਮੈਸੇਜਸ ਹੈ ਔਰ ਇਹ ਗਾਣੇ ਹੈ। ਅਗਲਾ ਸਾਨੂੰ ਇੱਕ ਨਾ ਮੈਸੇਜ ਫੇਰ ਭੇਜ ਦਿੱਤਾ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਗਾਇਕ, ਇੱਕ ਭੇਜਿਆ ਉਹਨਾਂ ਨੇ ਪਹਿਲਾਂ ਬਲਕਾਰ ਸਿੱਧੂ, ਹੁਣ ਭੇਜਤਾ ਉਹਨਾਂ ਨੇ ਪ੍ਰਸਿੱਧੀਓ ਸੇ ਪਰਦੇਸੀਓ ਸੇ ਨਾ ਅੱਖੀਆਂ ਮਿਲਾਉਣਾ। ਜੀ ਮੈਂ ਕਰਨ ਲੱਗਾ ਪਲੇ ਜੀ ਜਬ ਜਬ ਫੂਲ ਕਿਲੇ ਮੂਵੀ ਦਾ ਪਰਦੇਸੀਓ ਸੇ ਨਾ ਅੱਖੀਆਂ ਮਿਲਾਉਣਾ, ਕਿਉਂਕਿ ਨਾਰਾਜ਼ ਨਹੀਂ ਮੈਂ ਕਰਦਾ। ਸੋ ਇੰਜੋਏ ਕਰਨ ਜਾ ਰਹੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਐਂਡ ਕਿਰਨ ਜੀ ਮੈਨੂੰ ਉਹ ਫਿਲਮ ਦਾ ਗਾਣਾ ਨਹੀਂ ਮਿਲਿਆ, ਮਾਫੀ ਚਾਹਾਂਗਾ। ਸੋ ਜੀ ਇੰਜੋਏ ਕਰੋ ਇਸ ਪ੍ਰੋਗਰਾਮ ਦਾ ਆਖਰੀ ਗੀਤ ਐਂਡ ਠੀਕ ਮਿਲਾਂਗੇ 10 ਵਜੇ ਪ੍ਰੋਗਰਾਮ ਸ਼ਾਮੇ ਗਜ਼ਲ 'ਚ।

ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਰਾਤ ਦੇ 10 ਵਜ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਹੈ ਪ੍ਰੋਗਰਾਮ ਸ਼ਾਮੇ ਗਜ਼ਲ ਦਾ। ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕਿਆ ਹੈ ਤੁਹਾਡਾ ਦੋਸਤ ਮੋਹਿਤ ਰੂਬਲ। ਮੇਰੇ ਸੂਰਜ ਆ, ਮੇਰੇ ਸੂਰਜ ਆ, ਮੇਰੇ ਜਿਸਮ ਪੇ ਆਪਣਾ ਸਾਇਆ ਕਰ, ਬੜੀ ਤੇਜ਼ ਹਵਾ ਹੈ, ਸਰਦੀ ਆਜ ਗਜ਼ਬ ਕੀ ਹੈ।

ਨਮਸਕਾਰ। ਰਾਤ ਦੇ 10:30 ਹੋ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ 102.7 ਮੈਗਾਹਰਟਜ਼ ਉੱਤੇ।

ਐਫ ਐਮ ਬੈਂਡ 102.7 ਮੈਗਾਹਰਟਜ਼ ਸੇ ਤੁਸੀਂ ਹੁਣੇ ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਫਿਲਹਾਲ ਮੈਨੂੰ ਦੋ ਇਜਾਜ਼ਤ, ਰਾਤ ਦੇ 11 ਵੱਜ ਚੁੱਕੇ ਨੇ, ਦੁਬਾਰਾ ਫਿਰ ਮੁਲਾਕਾਤ ਹੋਵੇਗੀ ਕਿਸੇ ਹੋਰ ਦਿਨ। ਐਫ ਐਮ ਬੈਂਡ 102.7 ਮੈਗਾਹਰਟਜ਼ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਰਾਤ ਦੇ ਪੂਰੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਹੀ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਸਵੇਰੇ ਫਿਰ ਮਿਲਾਂਗੇ 5